0: ਵਾਹਿਗੁਰੂ। ਵਾਹਿਗੁਰੂ
1: ਵਾਹਿਗੁਰੂ।
0: ਵਾਹਿਗੁਰੂ
2: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ।

0: ਵਾਹਿਗੁਰੂ
1: ਵਾਹਿਗੁਰੂ
2: ਵਾਹਿਗੁਰੂ
3: ਵਾਹਿਗੁਰੂ
1: ਵਾਹਿਗੁਰੂ
4: ਵਾਹਿਗੁਰੂ
3: ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ
4: ਵਾਹਿਗੁਰੂ
1: ਵਾਹਿਗੁਰੂ
4: ਵਾਹਿਗੁਰੂ
3: ਵਾਹਿਗੁਰੂ
1: ਵਾਹਿਗੁਰੂ
4: ਵਾਹਿਗੁਰੂ
3: ਵਾਹਿਗੁਰੂ
1: ਵਾਹਿਗੁਰੂ
4: ਵਾਹਿਗੁਰੂ
3: ਵਾਹਿਗੁਰੂ
1: ਵਾਹਿਗੁਰੂ
4: ਵਾਹਿਗੁਰੂ
3: ਵਾਹਿਗੁਰੂ
1: ਵਾਹਿਗੁਰੂ
4: ਵਾਹਿਗੁਰੂ
3: ਵਾਹਿਗੁਰੂ
1: ਵਾਹਿਗੁਰੂ
4: ਵਾਹਿਗੁਰੂ
3: ਵਾਹਿਗੁਰੂ
1: ਵਾਹਿਗੁਰੂ
4: ਵਾਹਿਗੁਰੂ
3: ਵਾਹਿਗੁਰੂ
1: ਵਾਹਿਗੁਰੂ
4: ਵਾਹਿਗੁਰੂ
3: ਵਾਹਿਗੁਰੂ
1: ਵਾਹਿਗੁਰੂ
4: ਵਾਹਿਗੁਰੂ
3: ਵਾਹਿਗੁਰੂ
1: ਵਾਹਿਗੁਰੂ
3: ਵਾਹਿਗੁਰੂ
1: ਵਾਹਿਗੁਰੂ
3: ਵਾਹਿਗੁਰੂ
1: ਵਾਹਿਗੁਰੂ
4: ਵਾਹਿਗੁਰੂ
3: ਵਾਹਿਗੁਰੂ
1: ਵਾਹਿਗੁਰੂ
3: ਵਾਹਿਗੁਰੂ
4: ਵਾਹਿਗੁਰੂ
1: ਵਾਹਿਗੁਰੂ
3: ਵਾਹਿਗੁਰੂ
4: ਵਾਹਿਗੁਰੂ
1: ਵਾਹਿਗੁਰੂ
5: ਵਾਹਿਗੁਰੂ
1: ਵਾਹਿਗੁਰੂ
5: ਵਾਹਿਗੁਰੂ
1: ਵਾਹਿਗੁਰੂ ਜੀ ਕਾ ਖਾਲਸਾ
3: ਵਾਹਿਗੁਰੂ ਜੀ ਕੀ ਫਤਿਹ
6: ਵਾਹਿਗੁਰੂ ਵਾਹਿਗੁਰੂ

Vaheguru.

0: ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ
1: ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ
0: ਤੂੰ ਸੱਚਾ ਸਾਹਿਬ ਸਿਫਤ ਸਵਾਲੇ।

0: ਰਾਵਣ ਤਦਨੋ ਚੇਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ
1: ਗਾਵਣ ਤਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ
0: ਗਾਵਣ ਤਦਨੋ ਇੰਦਰ ਇੰਦਰਾਸਨ ਬੈਠੇ ਦੇਵ ਤਿਆ ਧਰ ਨਾਲੇ
1: ਗਾਵਣ ਤਦਨੋ ਸਿੱਧ ਸਮਾਧੀ ਅੰਦਰ ਗਾਵਣ ਤਦਨੋ ਸਾਧ ਵਿਚਾਰੇ
0: ਗਾਵਣ ਤਦਨੋ ਜਤੀ ਸਤੀ ਸੰਤੋ।

0: ਡੇਰੇ, ਜਨ ਹਰ ਹਰ ਸਰਦਾ ਹਰ ਪਿਆਸ,
1: ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿਮ ਸੰਗਤ ਗੁਣ ਪ੍ਰਕਾਸ਼,
0: ਜਿਨ ਹਰ ਹਰ ਹਰ ਸਨਾਮ ਨ ਪਾਇਆ ਤੇ ਭਾਗਹੀਨ ਜਮ ਪਾਸ,
2: ਜੋ ਸਤਿਗੁਰ ਸਰਨ ਸਨ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ,
0: ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਿਨ ਧੁਰ ਮਸਤਕ ਲਿਖਿਆ ਲਿਖਾਸ,
2: ਤਨ ਤਨ

0: ਮਹਲਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾਗਮ ਅਪਾਰਾ
1: ਸਭ ਧਿਆਵਹਿ ਸਭ ਧਿਆਵਹਿ ਤਦ ਜੀ ਹਰ ਸੱਚੇ ਸਿਰਜਨ।

0: ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ
1: ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ
0: ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨੇਕ ਅਨੇਕ ਅਨੰਤਾ
1: ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪਹਿ ਜਪੇ ਬੇਅੰਤਾ
0: ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ
1: ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ
0: ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰਣ ਕੋ

0: ਜਨ ਜਾਣੇ ਹਰ ਗੁਣ ਸਦ ਹੀ ਆਖ ਵਿਖਾਣੇ
1: ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ
0: ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਝ ਬਿਨ ਦੂਜਾ ਅਵਰ ਨਾ ਕੋਏ
1: ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ
0: ਆਸਾ ਮਹੱਲਾ ਪਹਿਲਾ ਤਿਤ ਸਰਵੜੇ ਭੇਲੇ ਨਿਵਾਸਾ ਪਾਣੀ ਪਾਵਕ ਤਿਨ

0: ਕਾਟਾ ਸੀਸਾ ਬਹੁ ਭਿੰਨ ਭ੍ਰਿਸ਼ਟ ਗਗਨ ਤੇ ਭਈ ਧਨ ਧਨ ਲੋਗਨ ਕੇ ਰਾਜਾ
1: ਸੰਦਾਪ ਗਰੀਬ ਨਿਵਾਜਾ
0: ਖਲ ਭਵਨ ਕੇ ਸਿਰਜਣ ਹਾਰੇ
1: ਦਾਸ ਜਾਨ ਮੋਹਿਲਿਓ ਬਾਰੇ
0: ਕਬਿਓ ਬਾਤ ਬੇਨਤੀ ਚੌਪੇ
2: ਹਮਰੀ ਕਰੋ ਹਾਥ ਦੈ ਰੱਛਾ
0: ਪੂਰਨ ਹੋਏ ਚਿੱਤ ਕੀ ਇੱਛਾ
2: ਤਬ ਚਨ ਨਨ ਮਨ ਰਹਿ ਹਮਾਰਾ
0: ਆਪਣਾ ਜਾਨ ਕਰੋ ਪ੍ਰਤਪਾਰਾ
2: ਹਮਰੇ ਦੁਸ਼ਟ ਸਵੈ ਤੁਮ ਕਾਵਹੁ
0: ਆਪ ਹਾਕਦੈ ਮੋਹਿ ਬਚਾਵਹੁ
2: ਸੁਖੀ ਵਸੈ ਮੋਰੋ ਪਰਿਵਾਰਾ
0: ਸੇਵਕ ਸਿੱਖ ਸਵੈ ਕਰ ਤਾਰਾ
2: ਮੋਰ ਅੱਛਾ ਨਿਜ ਕਰ ਦੈ ਕਰੀਐ
0: ਸਭ ਬੈ ਰਨ ਕੋ ਆਰ ਸੁੰਦਰੀਐ
2: ਪੂਰਨ ਹੋਇ ਹਮਾਰੀ ਆਸਾ
0: ਤੋਰ ਭਜਨ ਕੀ ਰਹਿ ਪਿਆਸਾ
2: ਮੈਂ ਛਾੜ ਕੋਈ ਅਵਰ ਨਾ ਧਿਆਉ
0: ਜੋ ਵਰ ਚਾਹੁ ਸੋ ਤੁਮ ਤੇ ਪਾਉ
2: ਸੇਵਕ ਸਿੱਖ ਹਮਾਰੇ ਤਰੀਐ
0: ਚੁਣ ਚੁਣ ਸਤਰ ਹਮਾਰੇ ਮਰੀਐ
2: ਆਪ ਹਾਸਦੈ ਮੁਝੇ ਅਵਰੀਐ
0: ਮਰਨ ਕਾਲ ਕਾ ਤਰਾਸ ਨਵਰੀਐ
2: ਪੂਜੋ ਸਦਾ ਹਮਾਰੇ ਪੱਛਾ
0: ਸ੍ਰੀ ਅਸਤੁ ਜੋ ਕਰੀਏ ਹੋ ਰੱਛਾ
2: ਰਾਖ ਲਿਓ ਮੋਹ ਰਾਖਨ ਹਾਰੇ
0: ਸਾਹਿਬ ਸੰਤ ਸਹਾਇ ਪਿਆਰੇ
2: ਦੀਨ ਬੰਦ ਦੁਸ਼ਟਨ ਕੇ ਹੰਤਾ
0: ਤੁਮੋ ਪਰੀ ਚਤੁਰ ਦਸ ਕੰਤਾ
2: ਕਾਲ ਪਾਏ ਬ੍ਰਹਮਾ ਬਵਤਰਾ
0: ਕਾਲ ਪਾਏ ਸਿਵ ਜੀਵ ਅਵਤਰਾ
2: ਕਾਲ ਪਾਏ ਕਰ ਬਿਸਨ ਪ੍ਰਕਾਸ਼ਾ
0: ਸਕਲ ਕਾਲ ਕਾ ਕੀ ਤਮਾਸਾ
2: ਜਮਨ ਕਾਲ ਜੋਗੀ ਸਿਵ ਕੀਓ
0: ਵੇਦ ਰਾਜ ਬ੍ਰਹਮਾ ਜੋਤੀਓ
2: ਜਮਨ ਕਾਲ ਸਭ ਲੋਕ ਸਵਾਰਾ
0: ਨਮਸਕਾਰ ਹੈ ਤਾਹੇ ਹਮਾਰਾ
2: ਜਮਨ ਕਾਲ ਸਭ ਜਗਤ ਬਣਾਇਓ
0: ਦੇਵ ਦੈਤ ਜਠਨ ਉਪਜਾਇਓ
2: ਆਦਿ ਅੰਤ ਇੱਕ ਹੈ ਅਵਤਾਰਾ
0: ਸੋਈ ਗੁਰੂ ਸਮਝੀਓ ਹਮਾਰਾ
2: ਨਮਸਕਾਰ ਤਿਸ ਹੀ ਕੋ ਹਮਾਰੀ
0: ਸਕਲ ਪ੍ਰਜਾਜਨ ਆਪ ਸਵਾਰੀ
2: ਸੇਵਕਨ ਕੋ ਸਭ ਗੁਣ ਸੁਖ ਦੀਓ
0: ਸਤਰਨ ਕੋ ਪਲ ਮੋਹ ਬਦ ਕੀਓ
2: ਘਟ ਘਟ ਕੇ ਅੰਤਰ ਕੀ ਜਾਣਤ
0: ਭਲੇ
1: ਕੀ ਪੀਰ ਪਛਾਣਤ
2: ਕੀਟੀ ਤੇ ਕੰਚਰ ਅਸਥੂਲਾ
0: ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ
2: ਸੰਤਨ ਦੁਖ ਪਾਏ ਤੇ ਦੁਖੀ
0: ਸੁਖ ਪਾਏ ਸਾਧਨ ਕੇ ਸੁਖੀ
2: ਏਕ ਏਕ ਕੀ ਪੀਰ ਪਛਾਣੈ
0: ਘਟ ਘਟ ਕੇ ਪਟ ਪਟ ਕੀ ਜਾਣੈ
2: ਜਬ ਉਦ ਕਰਕ ਕਰਾ ਕਰਤਾਰਾ
0: ਪ੍ਰਜਾ ਕਰਕ ਤਬ ਦੇਹ ਅਪਾਰਾ
2: ਜਬ ਆ ਕਰਕ ਕਰਤ ਹੂੰ ਕਬ ਹੂੰ
0: ਤੁਮ ਮੈਂ ਮਿਲਤ ਦੇਹ ਤਬ ਸਭ ਹੂੰ
2: ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ
0: ਆਪ ਆਪਣੀ ਬੂਝੇ ਉਚਾਰੈ
2: ਤੁਮ ਸਭ ਹੀ ਤੇ ਰਹਿਤ ਨਿਰਾਲਮ
0: ਜਾਣਤ ਵੇਦ ਭੇਦ ਅਰ ਆਲਮ
2: ਨਿਰੰਕਾਰ ਨਿਰਮਕਾਰ ਨਿਰਲੰਬ
0: ਆਦ ਅਨੀਲ ਅਨਾਦ ਅਸੰਭ
2: ਕਾ ਮੂੜ ਅਚਾਰਤ ਭੇਦਾ
0: ਜਾਂ ਕੋ ਭੇਦ ਨ ਪਾਵਤ ਵੇਦਾ
2: ਕੋ ਕਰ ਪਾਹਨ ਅਨੁਮਾਨਤ
0: ਮਹਾ ਮੂੜ ਕਛ ਭੇਦ ਨ ਜਾਣਤ
2: ਮਹਾਦੇਵ ਕੋ ਕਹਿਤ ਸਦਾ ਸੇਵ
0: ਨਿਰੰਕਾਰ ਕਾ ਜੀਨਤ ਨਹਿ ਭੇਵ
2: ਆਪ ਆਪਣੀ ਬੁੱਧ ਹੈ ਜੇਤੀ
0: ਵਰਨਤ ਭਿੰਨ ਭਿੰਨ ਤੁਹੇ ਤੇਤੀ
2: ਤੁਮਰਾ ਰਖਣਾ ਜਾਏ ਪਸਾਰਾ
0: ਕਹਿ ਵਿਚ ਸਜਾ ਪ੍ਰਥਮ ਸੰਸਾਰਾ
2: ਏਕੈ ਰੂਪ ਅਨੂਪ ਸਰੂਪਾ
0: ਰੰਗ ਪਿਓ ਰਾਗ ਕਹੀ ਭੂਪਾ
2: ਮੰਡਜ ਜੇਰਜ ਸੇ ਤੁਜਕੀਨੀ
0: ਉਤਭੁਜ ਖਾਨ ਬਹੁ ਰਜ ਦੀਨੀ
2: ਕਹੂੰ ਫੂਲ ਰਾਜਾ ਹੈ ਬੈਠਾ
0: ਕਹੂੰ ਸਿਮਕ ਪੈ ਸੰਕਰ ਕੈਠਾ
2: ਸਿਗਰੀ ਸ੍ਰਿਸ਼ਟ ਦਿਖਾਏ ਅਜੰ ਭਵ
0: ਆਦ ਜੁਗਾਦ ਸਰੂਪ ਸੰਯਮ ਭਵ
2: ਰੱਛਾ ਮੇਰੀ ਤੁਮ ਕਰੋ
0: ਸਿੱਖ ਕੁਵਾਰ ਸਿੱਖ ਸੰਗਰੋ
2: ਦੁਸ਼ਟ ਜਿਤੇ ਉਤਵਤ ਉਤਪਾਤਾ
0: ਸਕਲ ਮਲੇਚ ਕਰੋ ਰਣ ਘਾਤਾ
2: ਜੇ ਅਸਤੁਜ ਤਵ ਸਰਨੀ ਪਰੇ
0: ਤਿਨ ਕਹਿ ਦੁਸ਼ਟ ਦੁਖਤ ਖੁਆ ਮਰੇ
2: ਪੁਰਖ ਚਵਨ ਪਗ ਪਰੇ ਤਿਹਾਰੇ
0: ਤਿਨ ਕਹਿ ਤੁਮ

0: ਚਾਉ ਪਈ
1: ਮਨ
0: ਕ੍ਰਮ ਬਚਨ ਵਿਚਾਰ
1: ਮੈਂ ਨਾ ਗ੍ਰਹਿ ਸਹਿ ਪ੍ਰਥਮ ਮਨਾਉ
0: ਕਿਸ਼ਨ ਬਿਸ਼ਨ ਕਬਹੁ ਨਹਿ ਧਿਆਉ।

0: ਪਾਰ ਭਰਾ ਮੈਂ ਆਨੰਦ ਵਾਰ ਤੋਹੇ
1: ਆਪਣਾ ਜਾਨ ਕਰੋ ਰਖ ਪ੍ਰਤਪਾਰਾ
0: ਤੁਮ ਸਾਹਿਬ ਮੈਂ
1: ਦਾਸ ਜਾਣਦਾ ਹੱਥ ਹਵਾਰੋ
0: ਅਮਰੇ ਸਤਾਰੇ ਸੰਗਾਰੋ
1: ਜਥਮ ਤਰੋ ਭਗਵਤ ਕੋ ਧਿਆਨਾ
0: ਹੋਰ ਕਰੋ ਕਵਿਤਾ ਬਿਦਨਾਨਾ
1: ਵਿਸ਼ਨ ਜਥਾ ਮਤ ਚਰਿਤ੍ਰ ਆਚਾਰੋ
0: ਚੂਕ ਹੋਏ

0: ਭੁਗ ਸਭ ਸਾਰਨਾ
1: ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ
0: ਅਗਲਾ ਸਮਰੱਥ ਸਵਾਮੀ ਸੋ ਕਿਆ ਮਨ ਹੋ ਵਿਸਾਰੇ
1: ਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ
0: ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ
1: ਘਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ
0: ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ
1: ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ
0: ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ
1: ਸੱਚਾ ਨਾਮ ਮੇਰਾ ਆਧਾਰੋ
0: ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗੁਆਈਆ
1: ਕਰ ਸਾਧ ਸੁਖ ਮਨਾਏ ਰਸਿਆ ਜਿਨ ਇੱਛਾ ਸਭ ਪਜਾਈਆ
0: ਸਦਾ ਕੁਰਬਾਨ ਕੀਤਾ ਗੁਰ ਵਿਟ ਹੋ ਜਿਤਿਆ ਹੈ ਵਡਿਆਈਆ
1: ਕਹਿ ਨਾਨਕ ਸੁਣ ਹੋ ਸੰਤ ਹੋ ਸਬਦ ਧਰ ਹੋ ਪੇ ਆਰੋ
0: ਸਾਚਾ ਨਾਮ ਮੇਰਾ ਆਧਾਰੋ
1: ਵਾਜੇ ਪੰਚ ਸਬਦ ਘਰ ਸੁਭਾਗੇ
0: ਘਰ ਸੁਭਾਗੇ ਸਬਦ ਵਾਜੇ ਕਲਾ ਜਿਤ ਕਰ ਧਾਰੀਆ
1: ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ
0: ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕਹਿ ਲਾਗੇ
1: ਕਹਿ ਨਾਨਕ ਕਹਿ ਸਕ ਹੋਆ ਤਤ ਕਰ ਅਨਹਦ ਵਾਜੇ।

ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਧਰਮ ਹੇਤ ਸੀਸ ਦਿੱਤੇ ਤਿਨਾ ਗੁਰੂਆਂ ਦੇ ਪ੍ਰੇਮੀਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੈ ਅੱਗੇ ਨਾਨਕਾ ਖਿਲੇ ਕਿਚੇ ਅਰਦਾਸ ਸਤਿ ਸ੍ਰੀ

ਧੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮੇ ਜੀ ਦਮਤਾਣ ਜੀ ਮੁਕਤਸਰ ਜੀ ਪਾਉਂਟੇ ਜੀ ਤਖ਼ਤ ਸ਼੍ਰੀ ਪਟਨਾ ਸਾਹਿਬ ਹਰਿਮੰਦਰ ਜੀ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਭੌਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਰਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰ ਘਾਟ ਜੀ ਹੀਰਾ ਘਾਟ ਜੀ ਮਾਤਾ ਸਾਹਿਬ ਦੇਵਾ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਗੁਰੂਆਂ ਦੀਆਂ ਲਾਡਲੀਆਂ ਫੌਜਾਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾ ਸੰਜੁਗਤ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਜੀ ਗੁਰੂ ਗਰੀਬ ਨਿਵਾਜ ਅੰਤਰ ਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੋ ਦਰ ਰਹਿਰਾਸ ਸਾਹਿਬ ਜੀ ਕੀ ਅਰਦਾਸ ਹੈ ਜੀ ਭੁੱਲ ਚੁੱਕ ਦੀ ਖਿਮਾ ਬਖਸ਼ੋ ਬਾਣੀ ਸੱਚਖੰਡ ਵਿਖੇ ਪ੍ਰਵਾਨ ਕਰੋ ਦੂਰੋਂ ਨੇੜਿਓਂ ਆਈਆਂ ਸੰਗਤਾਂ ਦੀ ਹਾਜ਼ਰੀਆਂ ਪ੍ਰਵਾਨ ਕਰੋ ਸੇਵਾਦਾਰਾਂ ਦੀ ਸੇਵਾ ਸਫਲੀ ਕਰਨੀ ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਜੀ ਦੀ ਦੇਗਾਂ ਸੱਜ ਕੇ ਹਾਜ਼ਰ ਹਨ ਆਪ ਜੀ ਨੂੰ ਭੋਗ ਲੱਗੇ ਭੋਗ ਲੱਗਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਵੀ ਆਪ ਜੀ ਦਾ ਪਵਿੱਤਰ ਪ੍ਰਸ਼ਾਦ ਸਕੇ ਸੋ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਸਵਾਸ ਸਵਾਸ ਜਪੇ ਜੀ ਗੁਰੂ ਗਰੀਬ ਨਿਵਾਜ ਦੀਵਾਨਾਂ ਦੇ ਸਮਾਪਤੀ ਲਈ ਸ਼੍ਰੀ ਮੁਖ ਵਾਕ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਗੁਰੂ ਗਰੀਬ ਨਿਵਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਸਾਜੇ ਨਿਵਾਜੇ ਖਾਲਸੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਖਾਲਸੇ ਪੰਥ ਦੀ ਚੜ੍ਹਦੀ ਕਲਾ ਰੱਖਣੀ ਹਰ ਮੈਦਾਨ ਫਤਿਹ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਏ ਬੰਦ ਹੋਵਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਹਰ ਜੁਗ ਜੁਗ ਭਗਤੀ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਖ ਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ

दूर रहयां तू सच्चा साहिब सिफत सवाल्यों जिन कीती सो पार पयां

गावन तुदनो खंड मंडल ब्रह मंडा कर कर रखे तेरे तारे।

ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ।

ਸਿਰ ਹਾਉ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੇ ਮਿਲ ਸੰਗਤ ਗੁਣ ਪਰਗਾਸ

ਟੁ ਨ ਆਵੇ। ਵਿਸ਼ਨੁ ਭਗਤ ਕੀਏ ਫਲ ਹੋਈ, ਆਦਿ ਵਿਆਦ ਸ਼ਿਵੈ ਸਕੈ ਨ ਕੋਈ। ਸੰਬਦ ਸਤਰੈ ਸਹਿ ਪਚਾਵਣ, ਹਾੜ ਵਦੀ ਪ੍ਰਿਥਮ ਸੁਖ ਦਾਵਣ। ਤਵੈ ਪ੍ਰਸਾਦ ਕਰ ਗ੍ਰੰਥ ਸੁਧਾਰਾ, ਭੂਲ ਪਰੀ ਲਹੋ ਲਿਹੋ ਸੁਧਾਰਾ ਦੋਹਰਾ। ਨੇਤਰ ਤੁਕੇ ਚਰਨ ਤਾਰੁ, ਸਤਦਰਵ ਤੀਰ ਤਰੰਗ। ਸ੍ਰੀ ਭਗਵਤ ਪੂਰਨ ਕੀਓ, ਰਘਬਰ ਕਥਾ ਪ੍ਰਸੰਗ ਦੋਹਰਾ।

ਤਿਸ ਸਾਹਿਬ ਕੀ ਟੇਕ ਨਾਨਕ ਮਣੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਹੇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਹੀ ਆਏ। ਜਿਸ ਜਿੱਥੇ ਸਭ ਦੁਖ ਜਾਏ ਦੇਖ ਬਹਾਦਰ ਸਿਮਰਿਆ ਕਰਨ ਉਹਨੇ ਦਿਆਵੇ ਧਾਏ। ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲਣਾ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਮਡਿਠ ਕੀਤਾ।

ਤੇ ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇ ਸਾਂ ਸਵਾਸਾਂ ਸੰਗ ਨਿਭਾਇਆ। ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ।

ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ। ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ, ਚਰਨ ਸਿੰਘ ਤੇ ਪ੍ਰੀਤ ਕੌਰ ਵੱਲੋਂ ਆਪਣੇ ਬੇਟੇ ਮਨਮੀਤ ਸਿੰਘ ਦੇ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ, ਕਿਰਪਾ ਕਰਨੀ ਜੀ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ। ਭਾਈ ਜਗਤਾਰ ਸਿੰਘ ਉਹਨਾਂ ਦੀ ਸਿਹਤ ਜਾਬੀ ਵਾਸਤੇ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ, ਕਿਰਪਾ ਕਰਨੀ ਜੀ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ। ਭਾਈ ਰਜਿੰਦਰ ਸਿੰਘ ਅਤੇ ਬੀਬੀ ਭਿੰਦਰ ਕੌਰ ਵੱਲੋਂ ਸ਼ੁਕਰਾਨੇ ਦੀ ਅਰਦਾਸ ਬੇਨਤੀ ਹੈ, ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਚੜ੍ਹਦੀ ਕਲਾ ਬਖਸ਼ਣੀ ਸੱਚੇ ਪਾਤਸ਼ਾਹ ਜੀ, ਉਹ ਗੁਰਮਤਿ ਅਨੁਸਾਰ ਸਭ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ, ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਬਾਗ ਦੀ ਬਖਸ਼ਿਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿੱਤਾਵੇ, ਨਾਨਕ ਨਾਮ ਚੜ੍ਹਦੀ ਕਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ ਕੀ ਰਹੇ ਨਾ, ਖੁਆਰ ਹੋਏ ਸਭ ਮਿਲੇਂਗੇ। ਵਾਹਿਗੁਰੂ ਨਾਮ ਜਹਾਜ ਹੈ, ਜੋ ਸਰਦਾ ਕਰ ਸੇਵ ਦੇ ਗੁਰ ਪਾਰੀ ਉਤਾਰਨ।

ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਨੇ ਸੋਹਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਵਾਹਿਗੁਰੂ ਜੀ ਕਿਰਪਾ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਆਓ ਹੁਣ ਸ਼ਾਮਾਂ ਦੇ ਕਥਾ ਕੀਰਤਨ ਦੀ ਰਮਤਾ ਹੋ ਰਹੀ ਹੈ। ਆਰਤੀ ਆਰਤੀ ਦੇ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਜਾਗਤ ਜੋਤ ਚਵਰ ਛਤਰ ਔਰ ਤਖਤ ਕੇ ਮਾਲਕ ਜਹਰਾ ਜਹੂਰ ਹਾਜਰਾ ਹਜੂਰ ਨਾਮ ਬਾਣੀ ਕੇ ਬੋਹਿਥ ਕਲਜੋ ਕੀ ਓਟ ਸ਼ਬਦ ਗੁਰੂ ਪ੍ਰਕਾਸਿਓ ਹਰ ਰਸਨ ਵਸਾਇਓ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਬਾਣੀ ਗੋਰ ਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ ਐਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਮਿਹਰਤ ਮਿਹਰ ਰਹਿਮਤ ਦਇਆ ਹੋਈ ਹੈ। ਸੰਧਿਆ ਕਾਲ ਸਮੇਂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਪਹੁੰਚੇ ਹਾਂ। ਸਤਿਗੁਰਾਂ ਦੇ ਪਵਿੱਤਰ ਦਰਸ਼ਨ ਔਰ ਧੁਰ ਕੀ ਬਾਣੀ ਦਾ ਆਨੰਦ ਮਾਣ ਰਹੇ ਹਾਂ। ਸੋਦਰ ਰਹਿ ਰਾਸਾਈ ਦਾ ਪਾਠ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਸਰਬੱਤ ਦੇ ਭਲੇ ਲਈ ਕੀਤੀ ਗਈ।

ਹੈ। ਸਤਿਗੁਰਾਂ ਨੇ ਦਰ ਆਈ ਸੰਗਤ ਨੂੰ ਅਲਾਹੀ ਹੁਕਮ ਫਰਮਾਇਆ ਹੈ, ਰਾਗ ਧਨਾ ਸ੍ਰੀ ਭਗਤ ਰਵਿਦਾਸ ਜੀ ਕੀ। ਸੋ ਰਾਗ ਧਨਾ ਸ੍ਰੀ ਬਾਣੀ ਭਗਤ ਰਵਿਦਾਸ ਜੀ ਕੀ ਦੇ ਸਿਰਲੇਖ ਹੇਠ ਸੱਚੇ ਪਾਤਸ਼ਾਹ ਜੀ ਨੇ

ਜਨ ਕੋ ਪੂਰਨ ਦੀਜੈ। ਉਪਰੰਤ ਆਰਤੀ ਅਤੇ ਆਰਤੇ ਦਾ ਪਵਿੱਤਰ ਕੀਰਤਨ ਆਪ ਸਤਸੰਗੀਆਂ ਨੇ ਗੁਰੂ ਘਰ ਦੇ ਹਜ਼ੂਰੀ ਰਾਗੀ ਜਥਾ ਔਰ ਇਸ ਪਵਿੱਤਰ ਸਥਾਨ ਦੇ ਮੁੱਖ ਗ੍ਰੰਥੀ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਤਿਨ੍ਹਾਂ ਦੇ ਜਥੇ ਨੇ ਆਰਤੀ ਆਰਤੇ ਦੇ ਪਵਿੱਤਰ ਸ਼ਬਦਾਂ ਦਾ ਕੀਰਤਨ ਕੀਤਾ ਹੈ। ਸਮਾਂ ਹੈ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਦਾ। ਸੋ ਅੱਜ ਦਾ ਸ਼ਬਦ 416 ਅੰਗ 'ਤੇ ਸੁਸ਼ੋਭਿਤ ਹੈ, ਜਿਸ ਵਿੱਚ ਸਤਿਗੁਰੂ ਮਹਾਰਾਜ ਨਾਮ ਦੀ ਮਹਿਮਾ ਦਰਸਾਉਂਦੇ ਨੇ ਔਰ ਨਾਮ ਤੋਂ ਬਿਨਾਂ ਸਾਰਾ ਕੁਛ ਬੰਧਨ ਹੀ ਹੈ, ਇਹ ਮਹਾਰਾਜ ਸਿੱਖਿਆ ਦੇਣਗੇ। ਛੇਵੇਂ ਪਾਤਸ਼ਾਹ ਮੀਰੀ ਪੀ ਦੇ ਮਾਲਕ ਦਲ ਭੰਜਨ ਗੁਰਸੂਰਮਾ ਬੜ ਯੋਧਾ ਬਹੁ ਪਾਰ ਉਪਕਾਰੀ ਸਤਿਗੁਰੂ ਐਸੇ ਦੀਨ ਦਿਆਲ ਸਤਿਗੁਰਾਂ ਦਾ ਕੱਲ੍ਹ ਨੂੰ ਗੁਰਤਾ ਗੱਦੀ 'ਤੇ ਬਰਾਜਣ ਦਾ ਪਵਿੱਤਰ ਦਿਹਾੜਾ ਸਤਸੰਗੀਓ। ਸੋ ਤਿਨ੍ਹਾਂ ਦੇ ਕੁਛ ਕੌਤਕਾਂ ਦੀ ਸਾਂਝ ਵੀ ਆਪ ਸੰਗਤਾਂ ਨਾਲ ਪਾਉਣ ਦੇ ਯਤਨ ਕਰਾਂਗੇ। ਮੇਰੀ ਅਤੇ ਆਪਣੀ ਹਾਜ਼ਰੀ ਇਕਰਮ ਮਨ ਕਰਕੇ ਗੁਰੂ ਚਰਨਾਂ 'ਚ ਲਵਾਇਓ।

ਕਿ ਪਹਿਲੇ ਸਰੂਪ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋਤ ਰੂਪ ਹਰ ਆਪ ਗੁਰੂ ਨਾਨਕ ਹਾਇਓ ਜੋਤੀ ਸਵਰੂਪ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਨੇ ਆਪ ਆ ਕੇ ਧਰਤੀ ਦੇ ਉੱਤੇ ਪਰਮ ਪਿਤਾ ਵਾਹਿਗੁਰੂ ਜੀ ਨੇ ਆਪਣਾ ਸਰਗੁਣ ਸਰੂਪ ਧਾਰਿਆ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ। ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਹਨ ਇੱਕ ਤੁਕੀ, ਇਹਦਾ ਮਤਲਬ ਹੈ ਕਿ ਜਿਹੜੇ ਇਹ ਸ਼ਬਦ ਆਪਾਂ ਜਿਹਦੀ ਵਿਚਾਰ ਕਰਨ ਲੱਗੇ ਹਾਂ ਇੱਕ ਇੱਕ ਤੁਕ ਦੀਆਂ ਪੌੜੀਆਂ ਆਉਣਗੀਆਂ ਛੋਟੀਆਂ ਛੋਟੀਆਂ, ਅੱਠ ਪੌੜੀਆਂ ਨੇ ਅਤੇ ਸਤਸੰਗ ਛੋਟੀਆਂ ਛੋਟੀਆਂ ਪੌੜੀਆਂ ਹਨ, ਪਦ ਹਨ, ਇਹਨੂੰ ਬੰਦ ਵੀ ਕਹਿ ਦਿੰਦੇ ਪਦੇ ਵੀ ਕਹਿ ਦਿੰਦੇ ਹਾਂ। ਸੋ ਇੱਕ ਤੁਕੀ ਦਾ ਮਤਲਬ ਕਿ ਇੱਕ ਇੱਕ ਤੁਕ ਦੀਆਂ ਪੌੜੀਆਂ ਆਉਣਗੀਆਂ। ਸਤਿਗੁਰੂ ਮਿਹਰ ਕਰਦੇ ਹਨ ਗੁਰ ਸੇਵੇ ਸੋ ਠਾਕੁਰ ਜਾਣੈ, ਭਾਈ ਜਿਹੜਾ ਗੁਰੂ ਦੀ ਸੇਵਾ ਕਰਦਾ ਨਾ ਉਹ ਵਾਹਿਗੁਰੂ ਨੂੰ ਪਰਮਾਤਮਾ ਨੂੰ ਜਾਣ ਲੈਂਦਾ ਹੈ। ਗੁਰ ਸੇਵਾ ਤਪਾਂ ਸਿਰ ਤਪਸਾਰ, ਗੁਰੂ ਦੀ ਸੇਵਾ ਸਭ ਤੋਂ ਸ਼੍ਰੋਮਣੀ ਤਪ ਹੈ, ਭਾਵ ਜਿਹੜੀ ਗੁਰੂ ਦੀ ਸੇਵਾ ਕਰਨੀ ਨਾ, ਗੁਰੂ ਦਾ ਸਿੱਖ ਧੂਣੀਆਂ ਨਹੀਂ ਤਪਾਉਂਦਾ, ਗੁਰੂ ਦਾ ਸਿੱਖ ਜਲ ਧਾਰੇ ਨਹੀਂ ਕਰਦਾ, ਗੁਰੂ ਦਾ ਸਿੱਖ ਭੁੱਖਾ ਅਤੇ ਨੰਗਾ ਨਹੀਂ ਰਹਿੰਦਾ, ਠੰਡ ਅਤੇ ਗਰਮੀ ਸਰੀਰ ਉੱਤੇ ਨਹੀਂ ਚੱਲਦਾ। ਗੁਰੂ ਦਾ ਸਿੱਖ ਗੁਰੂ ਦੀ ਸੇਵਾ ਹੀ ਤਪ ਸਮਝ ਕੇ ਸੇਵਾ ਕਰਦਾ ਹੈ। ਬੇਨਤੀ ਕਰਾਂ ਕਿ ਭਾਈ ਗੁਰਦਾਸ ਜੀ ਲਿਖਦੇ ਨੇ ਰਿੱਧ ਸਿੱਧ ਲੱਖ ਸਾਜ ਚੁੱਲ ਚੁਕਾਵਣੀ, ਲੱਖਾਂ ਰਿਧੀਆਂ ਲੱਖਾਂ ਸਿੱਧੀਆਂ ਇਹ ਪ੍ਰਾਪਤ ਹੋ ਜਾਂਦੀਆਂ ਜਦੋਂ ਗੁਰੂ ਕੇ ਲੰਗਰ ਦੇ ਵਿੱਚ ਗਰਮੀ ਦੇ ਵਿੱਚ ਆਪਾਂ ਲੰਗਰ ਪਕਾਉਣ ਦੀ ਸੇਵਾ ਕਰਦੇ ਹਾਂ। ਪੰਜਾਬ ਦੇਸ਼ ਤੋਂ ਆਏ ਹਾਂ ਸਤਸੰਗੀਓ, ਉੱਥੇ ਜਦੋਂ ਆਪਾਂ ਜੋੜ ਮੇਲੇ ਵਗੈਰਾ ਮਨਾਉਂਦੇ ਹਾਂ ਲੋਹਾਂ ਜਿਹੜੀਆਂ ਹੁੰਦੀਆਂ ਬੜੀਆਂ ਬੜੀਆਂ ਭਾਰੀ ਲੋਹਾਂ, ਤਿੰਨਾਂ ਦੇ ਥੱਲੇ ਬਾਲਣ ਜਿਹੜਾ ਵਾ ਡਾਉਣਾ, ਉਹਨੂੰ ਕਹਿੰਦੇ ਹਨ ਚੁੱਲ੍ਹ ਚੁਕਾਵਣੀ, ਚੁੱਲ੍ਹੇ ਵਿੱਚ ਅੱਗ ਬਾਲਣੀ, ਚੁੱਲ੍ਹੇ ਦੇ ਲਾਗੇ ਬੈਠ ਕੇ ਸੋ ਪ੍ਰਸ਼ਾਦਾ ਪਾਣੀ ਪਕਾਉਣਾ, ਇਹਦੇ ਨਾਲ ਵੱਡਾ ਤਪ ਕੋਈ ਨਹੀਂ। ਲੱਖਾਂ ਸਾਲ ਕੋਈ ਵਿਅਕਤੀ ਪੁੱਠਾ ਲਟਕ ਕੇ ਤਪ ਕਰ ਲਵੇ, ਪੰਜ ਮਿੰਟ ਗੁਰੂ ਕੇ ਲੰਗਰਾਂ 'ਚ ਸੇਵਾ ਕਰ ਲਵੇ ਉਹਦਾ ਫਲ ਜ਼ਿਆਦਾ। ਇਸ ਲਈ ਗੁਰ ਸੇਵੇ ਜਿਹੜਾ ਭਾਈ ਗੁਰੂ ਦੀ ਸੇਵਾ ਕਰਦਾ ਹੈ, ਅਣਕ ਭਾਂਤ ਕਰ ਸੇਵਾ ਕਰੀ ਹੈ, ਸੇਵਾ ਵੀ ਬਹੁਤ ਤਰ੍ਹਾਂ ਦੀ ਹੈ, ਜਿਹੜੀ ਵੀ ਸੇਵਾ ਭਾਵਨਾ ਨਾਲ ਸ਼ਰਧਾ ਨਾਲ ਕਰੀਏ ਉਹ 'ਚ ਗੁਰੂ ਦੀ ਖੁਸ਼ੀ ਮਿਲਦੀ ਹੈ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ। ਬੀਬੀ ਸੰਤੀ ਪਿੰਡ ਸਠਿਆਲਾ, ਬਤਾਲਾ ਸਥਿਆਲਾ ਬਾਬਾ ਬਕਾਲਾ ਇਹ ਇਲਾਕਾ ਸਤਸੰਗੀ, ਜਦੋਂ ਆਪਾਂ ਅੰਮ੍ਰਿਤਸਰ ਤੋਂ ਜਲੰਧਰ ਨੂੰ ਜਾਂਦੇ ਹਾਂ ਤਾਂ ਰਈਆ ਜਿਹੜਾ ਕਸਬਾ ਇੱਥੋਂ ਮਹਿਤੇ ਨੂੰ ਇੱਕ ਰੋਡ ਮਿਲ ਮੁੜਦੀ ਹੈ, ਮਹਿਤਾ ਗਾਂ ਬਟਾਲਾ, ਇਹਦੇ 'ਤੇ ਆਉਂਦਾ ਹੈ ਸ੍ਰੀ ਬਾਬਾ ਬਕਾਲਾ ਸਾਹਿਬ ਅਤੇ ਬਾਬੇ ਬਕਾਲੇ ਤੋਂ ਸਿੱਧੇ ਗਾਂ ਲੰਘ ਜਾਈਏ ਅਤੇ ਸਤਸੰਗੀ ਸ੍ਰੀ ਹਰਗੋਬਿੰਦਪੁਰ ਨੂੰ ਸੜਕ ਜਾਂਦੀ, ਇਹਦੇ 'ਤੇ ਬਤਾਲਾ ਅਤੇ ਸਥਿਆਲਾ। ਇਹ ਨਾਸਤਕਾਂ ਦਾ ਪਿੰਡ ਸੀ, ਮੜੀਆਂ ਦੇ ਮੜੀਆਂ ਅਤੇ ਕਬਰਾਂ ਨੂੰ ਪੂਜਣ ਵਾਲਾ ਇਹ ਪਿੰਡ ਸੀ। ਇੱਥੇ ਇੱਕ ਬੀਬੀ ਰਹਿੰਦੀ ਹੈ ਬੀਬੀ ਸੰਤੀ, ਉਹਦੇ ਘਰ ਇੱਕ ਬੱਚੇ ਨੇ ਜਨਮ ਲਿਆ ਅਤੇ ਨਾਮ ਰੱਖਿਆ ਪੱਲਾ, ਅਤੇ ਮਾਂ ਸੀ ਸਤਸੰਗੀ, ਮਾਂ ਸੀ ਸਿੱਖ, ਉਹ ਰੋਜ਼ ਦੱਸਦੀ ਹੈ ਪੁੱਤਰ ਸਾਡੇ ਗੁਰੂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੀਰੀ ਪੀਰ ਦੇ ਮਾਲਕ ਨੇ, ਦੋ ਕਿਰਪਾਨਾਂ ਪਹਿਨਦੇ ਨੇ, ਘੋੜੇ ਦੀ ਸਵਾਰੀ ਕਰਦੇ ਹੈ ਔਰ ਸ਼ਾਹੀ ਠਾਠ ਬਾਠ ਨਾਲ ਰਹਿੰਦੇ ਨੇ, ਅਤੇ ਜਦੋਂ ਕਿਤੇ ਮਿਲ ਪੈਣ ਅਤੇ ਦਰਸ਼ਨ ਕਰਨੇ ਨੇ ਮਾਂ, ਜੇ ਗੁਰੂ ਜੀ ਮਿਲ ਪਏ ਤਾਂ ਮੇਰੇ ਕੋਲ ਭੇਟਾ ਕੋਈ ਨਾ ਹੋਈ, ਅਤੇ ਫਿਰ ਅਚਨਚੇਤ ਮੈਨੂੰ ਗੁਰੂ ਜੀ ਮਿਲ ਜਾਣ, ਹੱਥ 'ਚ ਭੇਟਾ ਕੋਈ ਨਹੀਂ, ਫਲ ਦੀਏ ਫਲ ਲੇਤ, ਭਾਵ ਕਿ ਜਦੋਂ ਵੀ ਵੱਡਿਆਂ ਦੇ ਦਰਸ਼ਨ ਵਾਸਤੇ ਆਈਏ ਅਤੇ ਕੁਛ ਨਾ ਕੁਛ ਗੁਰੂ ਚਰਨਾਂ 'ਚ ਭੇਟ ਕਰਨਾ ਚਾਹੀਦਾ। ਮਾਂ ਨੇ ਇੱਕ ਗੁੜ ਦੀ ਰੋੜੀ ਉਹਦੇ ਪੱਲੇ ਬੰਨ੍ਹ ਦਿੱਤੀ,
ਵੀ ਗੁੜ ਦੀ ਰੋੜੀ ਲੈ ਲੈ ਅਤੇ ਜਦੋਂ ਵੀ ਕਿਤੇ ਛੇਵੇਂ ਪਾਤਸ਼ਾਹ ਦੇ ਦਰਸ਼ਨ ਹੋ ਜਾਣ ਅਤੇ ਉਹਨਾਂ ਦੇ ਚਰਨਾਂ 'ਤੇ ਗੁੜ ਦੀ ਰੋੜੀ ਭੇਟ ਕਰਦੀ, ਇੱਕ ਰੁਪਈਆ ਵਿੱਚ ਰੱਖਤਾ। ਇਹ ਕਿਰਤ ਬਿਰਤ ਕਰਦਾ ਹੈ ਅਤੇ ਨਾਲੇ ਹਲ ਵਾਹੁੰਦਾ ਅਤੇ ਨਾਲੇ ਗੁੜ ਦੀ ਰੋੜੀ ਜਿਹੜੀ ਸੀ ਇਹ ਪੰਜਾਲੀ ਦੇ ਨਾਲ ਬੰਨ ਲੈਂਦਾ। ਲੋਕ ਮਖੌਲ ਕਰਦੇ, ਤੈਨੂੰ ਦਰਸ਼ਨ ਦੇਣਾ ਉਹਨਾਂ ਨੇ, ਹੋਰ ਨਹੀਂ ਕੋਈ ਲੱਭਾ ਉਹਨਾਂ ਨੂੰ। ਇਹ ਮਾਂ ਨੂੰ ਕਹਿੰਦਾ, ਮਾਂ ਮੈਨੂੰ ਲੋਕ ਮਖੌਲ ਕਰਦੇ ਆ। ਮਾਂ ਕਹਿੰਦੀ, ਪੁੱਤ ਗੁਰਬਾਣੀ ਕਹਿੰਦੀ, ਕਬੀਰ ਭਗਤ ਨਾ ਛਾਡੋ ਰਾਮ ਕੀ ਭਾਵੇ ਨਿੰਦੋ ਲੋਕ। ਵਾਹਿਗੁਰੂ ਦੀ ਭਗਤੀ, ਗੁਰੂ ਦਾ ਪਿਆਰ ਨਹੀਂ ਛੱਡਣਾ ਚਾਹੀਦਾ, ਭਾਵੇਂ ਲੋਕ ਜਿੰਨੀ ਮਰਜ਼ੀ ਨਿੰਦਿਆ ਕਰ ਲੈਣ। ਤੂੰ ਪੁੱਤ ਪਰਮਾਤਮਾ ਨੂੰ ਯਾਦ ਕਰ, ਆਪਣੀ ਧਰਮ ਦੀ ਕਿਰਤ ਬਿਰਤ ਕਰ। ਸਮਾਂ ਲੰਘਦਾ ਗਿਆ, ਇਹਦੀ ਭਗਤੀ ਪ੍ਰਵਾਨ ਹੋ ਗਈ। ਛੇਵੇਂ ਪਾਤਸ਼ਾਹ ਬਾਬਾ ਬਕਾਲਾ ਸਾਹਿਬ ਆਏ ਸਤਸੰਗੀਓ। ਬੇਨਤੀ ਕਰਦੇ ਹਾਂ ਕਿ ਛੇਵੇਂ ਪਾਤਸ਼ਾਹ ਜੀ ਦੇ ਸਹੁਰੇ ਜਿਹੜੇ ਸੀ, ਇਹ ਬਕਾਲਾ ਪਿੰਡ ਵੀ ਹੈ, ਮਤਲਬ ਹੈ ਕਿ ਚੰਦੂ ਦੀ ਧੀ ਸਦਾ ਕੌਰ, ਉਮਰ ਸੀ 7 ਸਾਲ ਦੀ। ਇਹ ਚੰਗਾ ਵੱਡਾ ਕੋਈ ਘਰ ਲੱਭਦੇ ਫਿਰਦੇ ਸੀ ਕਿ ਧੀ ਦੇ ਲਈ ਕੋਈ ਵੱਡਾ ਘਰ ਲੱਭ ਲਈਏ। ਮੰਤਰੀ ਸੀ, ਬਹੁਤ ਵੱਡਾ ਮੰਤਰੀ ਸੀ, ਖਜ਼ਾਨਾ ਮੰਤਰੀ ਕਹਿ ਲਈਏ ਦੁਸ਼ਟ ਚੰਦੂ। ਛੱਤਰੀ ਸੀ, ਲਾਗੀ ਨੂੰ ਭੇਜ ਦਿੱਤਾ, ਤਾਂ ਲਾਗੀ ਹੀ ਰਿਸ਼ਤਾ ਕਰਦੇ ਸੀ। ਲੱਭਦਿਆਂ ਥੱਕ ਗਏ, ਭੁੱਖ ਲੱਗੀ ਹੈ। ਇਹ ਗੁਰੂ ਕੇ ਲੰਗਰ 'ਚ ਆ ਗਏ ਅਤੇ ਸੰਗਤ ਵਿੱਚ ਗਏ ਕੀ ਦੇਖਦੇ, ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ, ਉਮਰ ਹੈ 9 ਸਾਲ ਦੀ, ਬੈਠੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਿਤਾ ਜੀ ਦੇ ਕੋਲ, ਗੁਰੂ ਅਰਜਨ ਦੇਵ ਜੀ ਦੇ ਕੋਲ। ਲਾਗੀਆਂ ਨੇ ਵੇਖਿਆ ਕਿ ਇੰਨਾ ਸੈਲ ਸਿਲਸਿਲਾ ਵੱਡਾ, ਸ਼ਹਿਨਸ਼ਾਹ ਵਰਗਾ ਸਿਲਸਿਲਾ ਇਹਨਾਂ ਦਾ, ਲੱਖਾਂ ਸੰਗਤਾਂ ਆਉਂਦੀਆਂ, ਬੜੇ ਬੜੇ ਸ਼ਹਿਰ, ਬੜੇ ਬੜੇ ਇਸ ਪ੍ਰਕਾਰ ਮਾਹੌਲ ਬਣ ਰਹੇ ਨੇ। ਇਹ ਲਾਗੀਆਂ ਨੇ ਵਿਚਾਰਿਆ ਕਿ ਇਹਦੋਂ ਵੱਡਾ ਰਿਸ਼ਤਾ ਕਿੱਥੇ ਮਿਲੇਗਾ। ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਮੱਥਾ ਟੇਕਿਆ, ਮਹਾਰਾਜ ਸੱਚੇ ਪਾਤਸ਼ਾਹ ਦਿੱਲੀ ਤੋਂ ਆਏ ਹਾਂ। ਦਿੱਲੀ ਦਾ ਇੱਕ ਮੰਤਰੀ ਸੱਚੇ ਪਾਤਸ਼ਾਹ ਚੰਦੂ ਸੇਠ, ਚੰਦੂ ਮੱਲ, ਉਸ ਦੀ ਧੀ ਹੈ ਅਤੇ ਮਹਾਰਾਜ ਰਿਸ਼ਤਾ ਲੈ ਕੇ ਆਏ ਜੇ, ਪ੍ਰਵਾਨ ਕਰ ਲਓ। 7 ਵਜਨ ਭਾਈ ਰਿਸ਼ਤਾ ਕਰ ਦਿੱਤਾ ਅਤੇ 700 ਰੁਪਈਆ ਰੱਖ ਕੇ ਮਹਾਰਾਜ ਛੇਵੇਂ ਪਾਤਸ਼ਾਹ ਦੇ ਹੱਥ 'ਤੇ ਅਤੇ ਲਾਗੀ ਵਾਪਸ ਚਲੇ ਗਏ ਦਿੱਲੀ। ਉਹਨਾਂ ਜਾ ਕੇ ਦੱਸਿਆ, ਚੰਦੂ ਕਹਿੰਦਾ, ਕਿੱਥੇ ਘਰ ਆਏ ਰਿਸ਼ਤਾ? ਕਹਿੰਦੇ, ਸ਼ਹਿਨ ਸ਼ਾਹਾਂ ਦੇ ਘਰ, ਸੱਚੇ ਪਾਤਸ਼ਾਹ ਦੇ ਘਰ। ਕਹਿੰਦੇ, ਫਿਰ ਵੀ? ਉਹ ਕਹਿਣ ਲੱਗੇ ਕਿ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਦੇਵ ਜੀ ਗੁਰਤਾ ਗੱਦੀ ਦੇ ਬਾਲਕ ਨੇ, ਉੱਥੇ ਘਰ ਆਏ। ਕਹਿੰਦਾ, ਮਾੜੀ ਕੀਤੀ ਜੇ, ਉਹ ਫਕੀਰ ਲੋਕ ਨੇ, ਲੋਕ ਆ ਕੇ ਮੱਥੇ ਟੇਕਦੇ, ਆ ਗਈ ਦੁਨੀਆਂ 'ਤੇ, ਠੀਕ ਨਹੀਂ ਤੇ ਫਕੀਰ। ਕਹਿੰਦਾ, ਮਾੜੀ ਕੀਤੀ ਜੇ, ਚੁਬਾਰੇ ਦੀ ਇੱਟ ਮੋਰੀ ਨੂੰ ਲਾਏ। ਭਾਈ ਗੁਰਦਾਸ ਜੀ ਲਿਖਦੇ ਨੇ, ਬੋਲੀ ਕਾਜ ਵਿਗਾੜਿਆ ਜੋ ਮੂਲੀ ਪੱਤਾ, ਨਾਨਕ ਫਿੱਕੇ ਬੋਲਿਆ ਤਾਂ ਮਨ ਫਿੱਕਾ ਹੋਏ। ਦਿੱਲੀ ਦੀ ਸੰਗਤ ਨੂੰ ਪਤਾ ਲੱਗਿਆ ਤੇ ਇਹਨਾਂ ਨੇ ਬੇਨਤੀ ਭੇਜੀ, ਮਹਾਰਾਜ ਦਾ ਰਿਸ਼ਤਾ ਪ੍ਰਵਾਨ ਨਾ ਕਰਿਓ। ਬੇਨਤੀ ਆਈ ਸੱਚੇ ਪਾਤਸ਼ਾਹ ਦੇ ਕੋਲ ਤੇ ਮਹਾਰਾਜ ਕਹਿੰਦੇ, ਧੀਆਂ ਸਭ ਦੀਆਂ ਕੁਝ ਹੁੰਦੀਆਂ, ਪਰ ਚੰਦੂ ਜਿਹੜਾ ਹੈ ਇਹ ਹੰਕਾਰੀ ਹੈ, ਕੱਲ੍ਹ ਨੂੰ ਇਹ ਅਹੰਕਾਰ ਕਰੇਗਾ, ਨਿੱਕੀ ਨਿੱਕੀ ਗੱਲ ਦੇ ਉੱਤੇ ਜਿਹੜਾ ਇਹ ਗੁਰੂ ਘਰ ਨੂੰ ਨੀਵਾਂ ਵਿਖਾਏਗਾ। ਸਾਨੂੰ ਕੋਈ ਗਰੀਬ ਸਿੱਖ ਹੋਏਗਾ ਤੇ ਰਿਸ਼ਤਾ ਦੇ ਦੇਗਾ। ਮਹਾਰਾਜ ਨੇ ਰਿਸ਼ਤੇ ਦੀ ਨਾਂਹ ਕਰ ਦਿੱਤੀ। ਸੰਗਤ ਵਿੱਚ ਬੈਠੇ ਸੀ ਭਾਈ ਨਾਰਾਇਣ ਦਾਸ ਜੀ, ਪਿੰਡ ਹੈ ਸਤਸੰਗੀ ਡੱਲਾ, ਸੁਲਤਾਨਪੁਰ ਲੋਧੀ ਨੂੰ ਜਾਓ ਅਤੇ ਉੱਥੇ ਇੱਕ ਪਿੰਡ ਹੈ ਡੱਲਾ। ਡੱਲੇ ਦੇ 72 ਬ੍ਰਹਮ ਗਿਆਨੀ ਗੁਰਸਿੱਖ ਹੋਏ ਨੇ, ਉਹਨਾਂ 'ਚੋਂ ਭਾਈ ਪਾਰੋ ਜੀ ਬੜੇ ਪਿਆਰ ਵਾਲੇ ਸਿੱਖ ਸੀ ਗੁਰੂ ਅੰਗਦ ਦੇਵ ਜੀ ਦੇ। ਔਰ ਗੁਰੂ ਅੰਗਦ ਦੇਵ ਦੇ ਕੋਲ ਇਹਨਾਂ ਗੁਰੂ ਅਮਰਦਾਸ ਦੇ ਕੋਲ ਬਹੁਤ ਲੰਮਾ ਸੇਵਾ ਕੀਤੀ। ਇੱਕ ਵਾਰ ਗੁਰੂ ਅਮਰਦਾਸ ਜੀ ਤਿੰਨਾਂ ਦੀ ਸੇਵਾ 'ਤੇ ਖੁਸ਼ ਹੋ ਗਏ, ਭਾਈ ਪਾਰੋ ਸਾਡਾ ਮਨ ਕਰਦਾ ਕਿ ਤੇਰੇ ਅੰਦਰ ਬੈਠ ਕੇ ਸੰਗਤਾਂ ਦਾ ਭਲਾ ਕਰੀਏ, ਮਤਲਬ ਗੁਰਤਾ ਗੱਦੀ ਤੈਨੂੰ ਦੇ ਦਈਏ। ਕਹਿੰਦਾ, ਸੱਚੇ ਪਾਤਸ਼ਾਹ, ਇਹ ਗੁਰਤਾ ਗੱਦੀ ਤੁਹਾਨੂੰ ਸੋਭਦੀ ਹੈ, ਮੈਂ ਸਿੱਖਾਂ ਅਤੇ ਮੈਨੂੰ ਸਿੱਖੀ ਦੀ ਦਾਤ ਦਿਓ। ਕੋਈ ਸਮਾਂ ਲੰਘਿਆ ਅਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ, ਸਿੱਖੀ ਦਾ ਨਾਤਾ ਸਭ ਤੋਂ ਵੱਡਾ ਨਾਤਾ ਹੈ, ਸਿੱਖੀ ਦਾ ਰਿਸ਼ਤਾ ਸਭ ਤੋਂ ਵੱਡਾ ਰਿਸ਼ਤਾ ਹੁੰਦਾ। ਫਿਰ ਵੀ ਮਹਾਰਾਜ, ਮੇਰੀ ਇੱਛਾ ਹੈ ਕਿ ਆਪਣਾ ਕੋਈ ਆਪਸੀ ਸੰਸਾਰਕ ਰਿਸ਼ਤਾ ਬਣ ਜਾਏ। ਗੁਰੂ ਜੀ ਕਹਿਣ ਲੱਗੇ, ਭਾਈ ਪਾਰੋ, ਸਮਾਂ ਆਏਗਾ ਤੇਰੇ ਨਾਲ ਗੁਰੂ ਘਰ ਦੀ ਸਾਂਝ ਬਣੇਗੀ।
ਭਾਈ ਪਾਰੋ ਜੀ ਦੀ ਪੋਤਰੀ ਸੀ ਮਾਤਾ ਦਮੋਦਰੀ। ਭਾਈ ਪਾਰੋ ਜੀ ਦੇ ਸਤਸੰਗੀ ਉਸ ਪੁੱਤਰ ਦਾ ਨਾਮ ਨਰਾਇਣ ਦਾਸ, ਉਹਦੀ ਪੁੱਤਰੀ ਹੈ ਦਮੋਦਰੀ। ਸੰਗਤ ਵਿੱਚ ਉੱਠਿਆ ਅਤੇ ਉਹਨੇ ਬੇਨਤੀ ਕੀਤੀ, ਮਹਾਰੇ ਮੇਰੀ ਧੀ ਆਪਣੇ ਚਰਨਾਂ ਦੀ ਸੇਵਕ ਬਣਾ ਲਓ। ਇੱਕ ਹੋਰ ਸਿੱਖ ਉੱਠਿਆ ਮੰਡਿਆਲੀ ਪਿੰਡ ਤੋਂ ਸਤਸੰਗੀ, ਉਹਨੇ ਬੇਨਤੀ ਕੀਤੀ, ਮਹਾਰੇ ਮੇਰੀ ਧੀ ਦਾ ਨਾਮ ਮਰਵਾਹੀ ਹੈ, ਰਿਸ਼ਤਾ ਪ੍ਰਵਾਨ ਕਰ ਲਓ। ਤੀਸਰਾ ਸਿੱਖ ਉੱਠਿਆ ਸਤਸੰਗੀ ਲਾਲ ਚੰਦ ਬਾਬਾ ਬਕਾਲਾ ਸਾਹਿਬ ਤੋਂ, ਇਹਨੇ ਵੀ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਮੇਰੀ ਧੀ ਦਾ ਰਿਸ਼ਤਾ ਪ੍ਰਵਾਨ ਕਰੋ। ਇੱਕ ਦਿਨ 'ਚ ਤਿੰਨ ਰਿਸ਼ਤੇ ਆ ਗਏ, ਤਿੰਨੇ ਗੁਰੂ ਜੀ ਨੇ ਪ੍ਰਵਾਨ ਕਰ ਲੈਣਾ ਕੀਤੇ ਸਤਸੰਗੀਓ। ਦੱਲੇ ਤੋਂ ਮਾਤਾ ਦਮੋਦਰੀ ਜੀ, ਮੰਡਿਆਲੀ ਤੋਂ ਮਾਤਾ ਮਰਵਾਹੀ ਜੀ, ਔਰ ਬਾਬਾ ਬਕਾਲਾ ਸਾਹਿਬ ਤੋਂ ਮਾਤਾ ਨਾਨਕੀ ਜੀ। ਸਮਾਂ ਆਇਆ ਸੋ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ 1661 ਬਿਕਰਮੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਆਹ ਕਰ ਦਿੱਤਾ ਆਪਣੇ ਹੁੰਦਿਆਂ ਹੀ। ਔਰ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸੇ ਸਾਲ ਹੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਸੀ, ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਕੀਤਾ ਹੈ। ਔਰ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਵਿਆਹ ਜਿਹੜਾ ਸੀ 9 ਸਾਲ ਦੀ ਉਮਰ ਦੇ ਵਿੱਚ ਸੋ ਮਾਤਾ ਦਮੋਦਰੀ ਜੀ ਨਾਲ ਹੋਇਆ। ਸਮਾਂ ਆਉਣ 'ਤੇ ਮਾਤਾ ਦਮੋਦਰੀ ਜੀ ਦੇ ਘਰ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ। ਮਾਤਾ ਗੰਗਾ ਜੀ ਨੂੰ ਵਧਾਈਆਂ ਦਿੱਤੀਆਂ ਸੰਗਤਾਂ ਨੇ। 6ਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਆਏ, ਵੇਖਦੇ ਮਾਂ ਬੜੀ ਖੁਸ਼ ਹੈ, ਮਾਤਾ ਬੜੇ ਖੁਸ਼ ਹੋ, ਪੁੱਤ ਖੁਸ਼ ਕਿਉਂ ਨਾ ਵਾਂ, ਅੱਜ ਮੈਂ ਦਾਦੀ ਬਣੀ ਹਾਂ, ਮੇਰੇ ਘਰ ਪੋਤਰੇ ਨੇ ਜਨਮ ਲਿਆ, ਪੋਤਰੇ ਨੇ। ਮਾਂ ਜੇ ਖੁਸ਼ ਹੋ ਤਾਂ ਵੱਡੀ ਅਸੀਸ ਦਿਓ। ਮਾਤਾ ਗੰਗਾ ਜੀ ਕਹਿਣ ਲੱਗੇ, ਪੁੱਤ ਤੈਨੂੰ ਗੁਰੂ ਨਾਨਕ ਦੇਵ ਜੀ ਕਿਰਪਾ ਕਰ ਜੋੜੀਆਂ ਬਖਸ਼ਣ, ਪਾ ਕੇ 2 ਪੁੱਤ ਤੇਰੇ ਘਰ ਹੋਣ। 6ਵੇਂ ਪਾਤਸ਼ਾਹ ਕਹਿੰਦੇ, ਮਾਂ ਜੇ ਬਹੁਤੇ ਖੁਸ਼ ਹੋ ਤਾਂ ਹੋਰ ਵੱਡੀ ਅਸੀਸ ਦਿਓ। ਤੁਹਾਨੂੰ ਮਾਤਾ ਗੰਗਾ ਜੀ ਕਹਿੰਦੇ, ਪੁੱਤ ਤੈਨੂੰ ਗੁਰੂ ਨਾਨਕ ਦੇਵ ਜੀ ਮਾਰੇ 5 ਪੁੱਤਾਂ ਦੀ ਦਾਤ ਦੇਵੇ, 5 ਪੁੱਤ। 6ਵੇਂ ਪਾਤਸ਼ਾਹ ਜੀ ਨੇ ਇਹ ਬਚਨ ਸੁਣਿਆ ਆਪਣੀ ਮਾਂ ਦੇ ਕੋਲੋਂ ਅਤੇ ਨੇਤਰ ਬੰਦ ਕਰ ਲਏ, ਕੋਈ ਸਮਾਧੀ ਲਾ ਕੇ ਧਿਆਨ ਧਰਿਆ, ਅੱਖਾਂ ਖੋਲੀਆਂ। ਮਾਂ ਕਹਿੰਦੀ, ਪੁੱਤ ਕੀ ਦੇਖਦਾ ਸੀ? ਕਹਿੰਦੇ, ਮਾਂ ਮੈਂ ਵੇਖ ਰਿਹਾ ਸੀ ਕਿ ਤੁਸੀਂ ਮੈਨੂੰ ਵਰ ਦਿੱਤਾ ਹੈ, 5 ਪੁੱਤ ਹੋਣਗੇ ਮੇਰੇ ਘਰ, 1 ਹੋ ਗਿਆ, 4 ਹੋਰ ਹੋਣਗੇ, ਅਤੇ ਮੈਂ ਦੇਖਦਾ ਸੀ ਹੱਸਣਗੇ, ਖੇਡਣਗੇ, ਹਸਾਉਣਗੇ। ਇੰਨੀ ਰੌਣਕ ਘਰ ਦੇ ਵਿੱਚ ਹੋਏਗੀ, 5 ਪੁੱਤਰ ਮੇਰੇ ਘਰ 'ਚ ਖੇਡਣਗੇ, ਪਰ ਫਿਰ ਵੀ ਮੈਨੂੰ ਐਂ ਲੱਗਦਾ ਵਿਹੜਾ ਅਜੇ ਵੀ ਸੁਈਆਂ ਖਾਲੀ। ਮਾਂ ਜੇ ਬਹੁਤੇ ਖੁਸ਼ ਹੋ ਤਾਂ 1 ਹੋਰ ਅਸੀਸ ਦਿਓ। ਧੰਨ ਮਾਤਾ ਗੰਗਾ ਜੀ ਕਹਿਣ ਲੱਗੇ, ਪੁੱਤ ਕਿਰਪਾ ਕਰੇ ਗੁਰੂ ਨਾਨਕ, ਤੇਰੇ ਘਰ 1 ਧੀ ਵੀ ਹੋਵੇ। ਸੋ ਸਮਾਂ ਆਇਆ ਸਤਸੰਗੀਓ, ਬਾਬਾ ਗੁਰਦਿੱਤਾ ਜੀ ਤੋਂ ਪਿੱਛੋਂ ਬੀਬੀ ਵੀਰੋ ਦਾ ਜਨਮ ਹੋਇਆ ਮਾਤਾ ਦਮੋਦਰੀ ਦੇ ਘਰ। ਸੋ ਉਸ ਤੋਂ ਬਾਅਦ ਵਿੱਚ ਸਤਸੰਗੀਓ, ਬਾਬਾ ਅਣੀ ਰਾਏ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਅਟਲ ਰਾਏ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਬਾਬਾ ਸੂਰਜ ਮੱਲ ਜੀ ਅਤੇ ਬਾਬਾ ਅਣੀ ਰਾਏ ਜੀ ਮਾਤਾ ਮਰਵਾਹੀ ਦੇ ਘਰ ਜਨਮੇ, ਔਰ ਬਾਬਾ ਅਟਲ ਰਾਏ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਨਾਨਕੀ ਜੀ ਦੇ ਘਰ 'ਚ ਜਨਮੇ। ਸੋ ਇਸ ਤਰੀਕੇ ਨਾਲ ਸਤਸੰਗੀਓ, ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਇਹ ਬਖਸ਼ਿਸ਼ਾਂ ਵਧੀ ਵੇਲ ਬਹੁ ਪੀੜ੍ਹੀ ਚਾਲੀ, ਧਰਮ ਕਲਾ ਹਰ ਬੰਧ ਬਹਾਲੀ, ਵੇਲ ਵਧੀ ਬੜੀ ਪੀੜ੍ਹੀ ਚੱਲੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਸੋ ਇਸ ਤਰੀਕੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਬਾਬੇ ਬਕਾਲੇ ਗਏ ਅਤੇ ਸਤਸੰਗੀਓ ਖਿੱਚ ਪਈ ਪਿਆਰ ਦੀ ਕਿ ਸਾਨੂੰ ਸੇਵਕ ਕੋਈ ਚੇਤੇ ਕਰਦਾ ਹੈ। 6ਵੇਂ ਪਾਤਸ਼ਾਹ ਘੋੜੇ 'ਤੇ ਸਵਾਰ ਹੋਏ, ਨਾਲ ਆਪਣੇ ਖਾਲਸੇ ਆਪਦੀ ਫੌਜ ਨਾਲ ਲੈ ਲਈ ਮਹਾਰਾਜ ਜੀ ਨੇ। ਚੱਲਦਿਆਂ ਚੱਲਦਿਆਂ ਨੇੜੇ ਹੀ 2-2.5 ਕਿਲੋਮੀਟਰ 'ਤੇ ਪਿੰਡ ਹੈ ਸਤਸੰਗੀਓ ਬਤਾਲਾ, ਇੱਥੇ ਮਹਾਰਾਜ ਗਏ ਅਤੇ ਖੇਤਾਂ 'ਚ ਚਲੇ ਗਏ ਜਿੱਥੇ ਪੱਲਾ ਹਲ ਵਾਹ ਰਿਹਾ ਸੀ। ਮਾਂ ਨੇ ਦੱਸਿਆ ਸੀ ਕਿ ਘੋੜਿਆਂ 'ਤੇ ਸਵਾਰ ਨੇ, 2 ਕਿਰਪਾਨਾਂ ਪਹਿਨਦੇ ਨੇ, ਸ਼ਹਿਨ ਸ਼ਾਹ ਹਨ, ਛੇਤੀ ਨਾਲ ਹਲ ਖਿਲਾਰ ਕੇ ਅਤੇ ਗੁੜ ਦੀ ਰੋੜੀ ਲੈ ਲਈ, 1 ਰੁਪਈਆ ਲੈ ਲਿਆ, ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕ ਦਿੱਤਾ। ਗੁਰੂ ਜੀ ਨੇ ਬੜੀਆਂ ਸੀਸਾਂ ਦਿੱਤੀਆਂ, ਚੱਲ ਪੱਲਿਆ ਤੇਰੇ ਘਰ ਚੱਲੀਏ, ਪ੍ਰਸ਼ਾਦਾ ਪਾਣੀ ਛਕੀਏ। ਹੁਣ 1 ਨਹੀਂ 2 ਨਹੀਂ, ਨਾਲ ਸੰਗਤਾਂ
ਨਾਲ ਸਾਧੂ ਰੱਬ ਦੇ ਪਿਆਰੇ, ਨਾਲ ਗੁਰੂ ਦੀਆਂ ਫੌਜਾਂ। ਹੁਣ ਪੱਲਾ ਵਿਚਾਰਾ ਬੜਾ ਗਰੀਬ ਸੀ, ਯਤੀਮ ਸੀ, ਪਿਤਾ ਜਿਹੜਾ ਸੀ ਉਹ ਦੁਨੀਆਂ ਤੋਂ ਚਲਾ ਗਿਆ, ਮਾਂ ਸੰਤੀ ਉਹਨੂੰ ਪਾਲਦੀ ਹੈ। ਅਤੇ ਜਦੋਂ ਘਰ ਗਏ ਤਾਂ ਸਤਸੰਗੀ ਉਹ ਛੋਟਾ ਜਿਹਾ ਘਰ, ਕੱਚਾ ਘਰ ਹੈ ਅਤੇ ਲੋਕ ਵੇਖਦੇ ਨੇ ਅੱਜ ਜਲੂਸ ਨਿਕਲੇਗਾ ਪੱਲੇ ਦਾ, ਇੰਨਾ ਆ ਗਿਆ ਇਹਨਾਂ ਦੇ ਘਰ, ਇਹਨਾਂ ਦੇ ਘਰ ਖਾਣ ਨੂੰ ਤਾਂ ਰੋਟੀ ਨਹੀਂ ਹੁੰਦੀ, ਥੋੜ੍ਹਾ ਬਹੁਤਾ ਅਨਾਜ ਪੈਦਾ ਕਰਦਾ ਉਹ ਵੀ ਲੈਣ ਦੇਣ ਵਾਲਿਆਂ ਦਾ ਦਿੱਤਾ ਜਾਂਦਾ। ਛੇਵੇਂ ਪਾਤਸ਼ਾਹ ਜੀ ਘਰ 'ਚ ਰਹਿ ਗਏ, ਹੁਣ ਭਾਈ ਪੱਲਾ ਵੀ ਆਸਾ ਪਾਸਾ ਕਰਦਾ ਕਿ ਘਰ 'ਚ ਕੁਛ ਨਹੀਂ, ਮਾਂ ਸੰਤੀ ਵੀ ਆਸਾ ਪਾਸਾ ਕਰਦੀ ਹੈ। ਗੁਰੂ ਜੀ ਨੇ ਉਸ ਵੇਲੇ ਸਿੱਖਾਂ ਨੂੰ ਹੁਕਮ ਦਿੱਤਾ, ਭਾਈ ਕਰੋ ਰਸਤਾ ਬਸਤਾ ਤਿਆਰ। ਇਲਾਕੇ ਦੀ ਸੰਗਤ ਵੀ ਆ ਗਈ, ਕੋਈ ਦੁੱਧ ਲੈ ਆਇਆ, ਕੋਈ ਅੰਨ ਲੈ ਆਇਆ, ਕੋਈ ਸਤਸੰਗੀ ਕੁਛ ਲੈ ਆਇਆ, ਦੇਗਾਂ ਚੜ੍ਹ ਗਈਆਂ, ਲੰਗਰ ਪੱਕਣ ਲੱਗ ਪਿਆ, ਬੇਅੰਤ ਲੰਗਰ ਪੱਕਿਆ, ਬੇਅੰਤ ਸੰਗਤਾਂ ਨੇ ਛਕਿਆ। ਪਿੰਡ ਦੇ ਲੋਕ ਕੋਠਿਆਂ 'ਤੇ ਚੜ੍ਹ ਕੇ ਵੇਖਦੇ ਨੇ ਤਮਾਸ਼ਾ। ਸੱਚੇ ਪਾਤਸ਼ਾਹ ਕਹਿੰਦੇ ਕਿ ਕਮਲਿਆਂ ਨੂੰ ਕੋਠਿਆਂ 'ਤੇ ਨਹੀਂ ਚੜ੍ਹੀ ਦਾ, ਥੱਲੇ ਆ ਜਾਓ, ਲੰਗਰ ਪ੍ਰਸ਼ਾਦਾ ਛਕੋ। ਸਾਰੇ ਪਿੰਡ ਨੂੰ ਪ੍ਰਸ਼ਾਦਾ ਛਕਾਇਆ, ਹੈਰਾਨ ਰਹਿ ਗਏ ਕਿ ਇੰਨਾ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਪੱਲੇ 'ਤੇ। ਸੋ ਸਤਸੰਗੀਓ, ਗੁਰੂ ਮਹਾਰਾਜ ਜੀ ਨੇ ਪੱਲੇ 'ਤੇ ਬਖਸ਼ਿਸ਼ਾਂ ਕੀਤੀਆਂ, ਨਾਮ ਦਾਨ ਚਰਨਾਂ ਦਾ ਪਿਆਰ ਬਖਸ਼ਿਆ, ਬੇਅੰਤ ਪਿੰਡ ਦੇ ਲੋਕ ਜਿਹੜੇ ਸੀ ਉਹਨਾਂ ਦਾ ਮਨ ਬਦਲਿਆ। ਸਖੀ ਸਰਵਰ ਦੇ ਪੁਜਾਰੀ ਸੀ, ਮੜੀਆਂ ਦੇ ਉਪਾਸ਼ਕ ਸੀ ਅਤੇ ਗੁਰੂ ਦੇ ਸਿੱਖ ਬਣ ਗਏ। ਅੱਜ ਉੱਥੇ ਗੁਰਦੁਆਰਾ ਸਾਹਿਬ ਹੈ ਪਿੰਡ ਬਤਾਲੇ ਦੇ ਵਿੱਚ, ਭਾਈ ਪੱਲੇ ਜੀ ਦੇ ਘਰ। ਮਤਲਬ ਹੈ ਗੁਰੂ ਦੀਆਂ ਬਖਸ਼ਿਸ਼ਾਂ ਨੂੰ ਸਤਸੰਗੀਓ, ਇਹ ਗੁਰੂ ਦੀ ਸੇਵਾ ਦਾ ਫਲ। ਗੁਰ ਸੇਵੇ ਸੋ ਠਾਕੁਰ ਜਾਣੈ, ਭਾਈ ਜਿਹੜਾ ਗੁਰੂ ਦੀ ਸੇਵਾ ਕਰਦਾ ਨਾ ਵਾਹਿਗੁਰੂ ਨੂੰ ਜਾਣ ਲੈਂਦਾ ਹੈ। ਦੁੱਖ ਮਿਟੈ ਸੱਚ ਸ਼ਬਦ ਪਛਾਨੈ, ਭਾਈ ਜਿਹੜਾ ਸ਼ਬਦ ਦੁਆਰਾ ਗੁਰੂ ਦੇ ਉਪਦੇਸ਼ ਰਾਹੀਂ ਸੱਚ ਨੂੰ ਪਛਾਣ ਲੈਂਦਾ, ਵਾਹਿਗੁਰੂ ਨੂੰ ਪਛਾਣ ਲੈਂਦਾ, ਦੁੱਖ ਮਿਟੈ ਉਹਦੇ ਦੁੱਖ ਮਿਟ ਜਾਂਦੇ ਨੇ। ਰੋਜ਼ ਹੀ ਆਪਾਂ ਪੜ੍ਹਦੇ ਹਾਂ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੋ ਜਿਹੜਾ ਭਾਈ ਗੁਰੂ ਦੇ ਸ਼ਬਦ ਨੂੰ ਪਛਾਣ ਲੈਂਦਾ, ਸ਼ਬਦ ਦੁਆਰਾ ਵਾਹਿਗੁਰੂ ਨੂੰ ਪਛਾਣ ਲੈਂਦਾ, ਉਹਦੇ ਸਾਰੇ ਤਰ੍ਹਾਂ ਦੇ ਦੁੱਖ ਮਿਟ ਜਾਂਦੇ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਰੋਗ ਕਈ ਦੁੱਖ ਕਈ ਤਰ੍ਹਾਂ ਦੇ ਪਿਆਰਿਓ, ਵਿਛੋੜੇ ਦਾ ਦੁੱਖ ਵੀ ਹੁੰਦਾ, ਇਹ ਬੜਾ ਦੁੱਖ ਡਾਢਾ ਹੈ। ਸੋ ਭੁੱਖ ਦਾ ਦੁੱਖ ਵੀ ਬੜਾ ਭਿਆਨਕ ਹੈ। ਸੋ ਸਤਸੰਗੀਓ, ਸਰੀਰ ਨੂੰ ਰੋਗ ਲੱਗ ਜਾਣਾ ਇਹ ਵੀ ਬੜਾ ਭਿਆਨਕ ਹੈ, ਇਹ ਸਾਰੇ ਮਿਟ ਜਾਂਦੇ ਨੇ। ਰਾਮ ਜਪੋ ਮੇਰੀ ਸਖੀ ਸਖੈਨੀ, ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਮੇਰੀ ਇਹ ਸਖੀ ਹੈ ਸਹੇਲੀ ਹੈ ਸਤ ਸੰਗੀ ਹੋ ਰੱਬ ਦੇ ਪਿਆਰਿਓ, ਸੰਗਤ ਵਿੱਚ ਆ ਕੇ ਅਤੇ ਵਾਹਿਗੁਰੂ ਦਾ ਨਾਮ ਜਪਿਆ ਕਰੋ, ਪਰਮਾਤਮਾ ਨੂੰ ਚੇਤੇ ਕਰਿਆ ਕਰੋ। ਦੂਜੀ ਬੇਨਤੀ ਕਿ ਸਾਡੇ ਸਰੀਰ ਦੀਆਂ ਸਖੀਆਂ ਸਹੇਲੀਆਂ ਕਿਹੜੀਆਂ ਨੇ? ਸਾਡੇ ਸਰੀਰ ਦੀਆਂ ਸਖੀਆਂ ਸਹੇਲੀਆਂ ਸਾਡੇ ਇੰਦਰੇ ਨੇ, ਅੱਖਾਂ, ਕੰਨ, ਨੱਕ, ਹੱਥ, ਪੈਰ। ਅਤੇ ਇਹਨਾਂ ਨੂੰ ਮਹਾਰਾਜ ਨੇ ਕਿਹਾ ਹੈ ਕਿ ਰਾਮ ਜਪੋ ਮੇਰੀ ਸਖੀ ਸਖੈਨੀ, ਇਹ ਮੇਰੀ ਇੰਦਰੀਓ, ਪਰਮਾਤਮਾ ਦਾ ਨਾਮ ਜਪਿਆ ਕਰੋ। ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਗੁਰੂ ਮਹਾਰਾਜ ਦੀ ਬਾਣੀ ਕਹਿੰਦੀ ਸਭ ਤੋਂ ਸੋਹਣੇ ਉਹ ਨੇ ਜਿਹੜੇ ਸੰਗਤ 'ਚ ਆ ਕੇ ਬਹਿ ਗਏ। ਇਸ ਲਈ ਸਤਸੰਗੀ ਸੰਗਤ ਵਿੱਚ ਮਾਰੇ ਦੇ ਆ ਕੇ ਬੈਠਣਾ, ਪਿਆਰ ਨਾਲ ਬੈਠਣਾ, ਇਹਦੇ ਨਾਲ ਗੁਰੂ ਦੀ ਖੁਸ਼ੀ ਮਿਲਦੀ ਹੈ। ਸਤਿਗੁਰ ਸੇਵ ਦੇਖੋ ਪ੍ਰਭ ਨੈਣੀ, ਭਾਈ ਸਤਿਗੁਰਾਂ ਦੀ ਸੇਵਾ ਕਰਕੇ ਦੇਖੋ ਪ੍ਰਭ ਨੈਣੀ, ਆਪਣੇ ਨੈਣੀ ਅੱਖਾਂ ਦੇ ਨਾਲ ਪਰਮਾਤਮਾ ਦੇ ਦਰਸ਼ਨ ਕਰੋ। ਗੁਰ ਪਰਮੇਸ਼ਰ ਦੇਖਵੋ ਪਰਮੇਸ਼ਰ ਦੇਖੈ, ਕਹਿੰਦੇ ਗੁਰੂ ਦੇ ਦਰਸ਼ਨ ਕਰ ਲੈਣੇ ਇਹ ਪਰਮੇਸ਼ਰ ਦੇ ਦਰਸ਼ਨ ਹਨ। ਸਤਸੰਗੀਓ, ਗੁਰੂ ਦੇ ਦਰਸ਼ਨ ਇਹ ਵਾਹਿਗੁਰੂ ਦੇ ਦਰਸ਼ਨ ਹਨ। ਰਹਾਓ ਵਿਸ਼ਰਾਮ ਦੇ ਕੇ ਗੁਰੂ ਜੀ ਮਿਹਰ ਕਰਦੇ ਹਨ। ਬੰਧਨ ਮਾਤ ਪਿਤਾ ਸੰਸਾਰ, ਗੁਰੂ ਨਾਨਕ ਦੇਵ ਜੀ ਕਹਿੰਦੇ ਸੰਸਾਰ ਦੇ ਵਿੱਚ ਮਾਤਾ ਅਤੇ ਪਿਤਾ ਵੀ ਬੰਧਨ ਹੀ ਹੈ। ਜੇ ਅਸੀਂ ਸਾਡੇ ਮਾਤਾ ਸਾਡੇ ਪਿਤਾ ਜੀ ਸਾਨੂੰ ਪਰਮੇਸ਼ਰ ਨਾਲ ਤੋੜਦੇ ਨੇ, ਪਰਮਾਤਮਾ ਤੋਂ ਦੂਰ ਕਰਦੇ ਹੈ, ਅਤੇ ਸਤਸੰਗੀ ਇਹ ਵੀ ਮਾਤਾ ਪਿਤਾ ਵੀ ਬੰਧਨੀ ਹੈ। ਭਗਤ ਨਾਮਦੇਵ ਜੀ ਨੂੰ ਸਤਸੰਗੀ ਜਦੋਂ ਪਾਂਡਿਆਂ ਨੇ ਸੋ ਸ਼ਿਕਾਇਤਾਂ ਕਰਕੇ ਅਤੇ ਸਤਸੰਗੀ ਉਹ ਦੁੱਖ ਦਿੱਤੇ, ਅਤੇ ਮਾਂ ਕਹਿਣ ਲੱਗੀ ਰਾਮ ਛੋੜ ਕੀ ਨਾ ਜਪੇ ਖੁਦਾਏ, ਕਿ ਪੁੱਤ
ਰਾਮ ਅਤੇ ਖੁਦਾ 'ਚ ਕੀ ਫਰਕ ਹੈ? ਕਹਿੰਦੇ ਮਾਂ ਫਰਕ ਤਾਂ ਕੋਈ ਨਹੀਂ। ਕਹਿੰਦੇ ਤੈਨੂੰ ਮੁਸਲੇ ਕਹਿੰਦੇ ਨੇ ਮੁਸਲਮਾਨ, ਕਿ ਤੂੰ ਖੁਦਾ ਖੁਦਾ ਕਹਿ ਰਾਮ ਛੱਡ ਦੇ, ਅਤੇ ਪੁੱਤ ਰਾਮ ਅਤੇ ਖੁਦਾ 'ਚ ਕੋਈ ਫਰਕ ਤਾਂ ਹੈ ਨਹੀਂ। ਤੂੰ ਰਾਮ ਰਾਮ ਛੱਡ ਕੇ ਅਤੇ ਖੁਦਾ ਖੁਦਾ ਕਹਿ। ਕਹਿੰਦੇ ਮਾਂ ਹੈ ਤਾਂ ਫਰਕ ਕੋਈ ਨਹੀਂ ਗਾ, ਪਰ ਫਰਕ ਇਹ ਮੈਨੂੰ ਧੱਕੇ ਨਾਲ ਨਾਮ ਜਪਾਉਂਦੇ ਨੇ, ਧੱਕੇ ਨਾਲ, ਕਿ ਰਾਮ ਨੂੰ ਛੱਡ ਦੇ ਖੁਦਾ ਖੁਦਾ ਕਹਿ, ਇੱਦਾਂ ਨਹੀਂ ਕਹਾਂਗਾ। ਅਤੇ ਮਾਂ ਕਹਿਣ ਲੱਗੀ ਪੁੱਤ ਤੂੰ ਛੱਡ ਖਿਹੜਾ ਰਾਮ ਦਾ ਅਤੇ ਖੁਦਾ ਕਹਿ ਦੇ। ਕਹਿੰਦੇ ਨਾ ਹੋ ਤੇਰਾ ਪੂੰਗਰਾ ਨਾ ਤੂੰ ਮੇਰੀ ਮਾਏ। ਮਾਂ ਮੈਂ ਤੇਰਾ ਪੁੱਤ ਹੀ ਨਹੀਂ, ਤੂੰ ਮੇਰੀ ਮਾਂ ਹੀ ਨੀਗੀ। ਜੇ ਤੂੰ ਮੈਨੂੰ ਰੱਬ ਨਾਲ ਤੋੜਦੀ ਹੈ ਨਾ, ਪਰਮਾਤਮਾ ਤੋਂ ਦੂਰ ਕਰਦੀ ਹੈ, ਤੂੰ ਮੇਰੀ ਮਾਂ ਹੀ ਨੀਗੀ। ਇਸ ਲਈ ਜੇ ਪਿਆਰਿਓ ਮਾਤਾ ਪਿਤਾ ਸੰਸਾਰ ਦੇ ਵਿੱਚ ਵਾਹਿਗੁਰੂ ਤੋਂ ਤੋੜਦੇ ਨੇ, ਸੰਗਤ ਵਿੱਚ ਜਾਣ ਨਹੀਂ ਦਿੰਦੇ, ਸੇਵਾ ਕਰਨ ਜਾਣ ਨਹੀਂ ਦਿੰਦੇ, ਅਤੇ ਮਾਂ ਪਿਓ ਵੀ ਇੱਕ ਬੰਧਨ ਹੀ ਆ। ਬੰਧਨ ਸੁੱਤ ਕੰਨਿਆ ਆਰ ਨਾਰ, ਸੁੱਤ ਕਹਿੰਦੇ ਹਨ ਪੁੱਤਰ, ਕੰਨਿਆ ਦਾ ਅਰਥ ਧੀ, ਆਰ ਆਰ ਦਾ ਅਰਥ ਅਤੇ ਨਾਰ ਦਾ ਅਰਥ ਘਰ ਵਾਲੀ। ਕਹਿੰਦੇ ਜੇ ਇਹ ਬੱਚਿਆਂ ਦੇ ਮੋਹ ਵਿੱਚ ਪੈ ਕੇ ਰੱਬ ਨੂੰ ਭੁੱਲ ਗਿਆ, ਪਰਮਾਤਮਾ ਨੂੰ ਵਿਸਾਰ ਦਿੱਤਾ, ਇਹ ਵੀ ਬੰਧਨ ਹੀ ਆ। ਬੰਧਨ ਕਰਮ ਧਰਮ ਹੋ ਕੀਆ। ਗੁਰੂ ਨਾਨਕ ਦੇਵ ਜੀ ਕਹਿੰਦੇ ਧਰਮ ਦੇ ਕਰਮ ਕਰਦਾ ਬੰਦਾ ਅਤੇ ਰੱਬ ਤੋਂ ਦੂਰ ਹੋ ਗਿਆ। ਮਤਲਬ ਦਾਨ ਕਰਦਾ ਪੁੰਨ ਕਰਦਾ, ਮੈਂ ਕੀਤਾ ਮੈਂ ਕੀਤਾ, ਮੈਂ ਇੰਨੀਆਂ ਮੱਸਿਆ ਨਾ ਆਇਆ, ਮੈਂ ਇੰਨਾ ਦਾਨ ਕਰ ਦਿੱਤਾ, ਮੈਂ ਇੰਨਾ ਪੁੰਨ ਕਰ ਦਿੱਤਾ। ਕਹਿੰਦੇ ਜਿਹੜਾ ਇਹ ਧਰਮ ਦੇ ਕਰਮ ਨੇ, ਹੋ ਕੀਆ, ਜਿਹੜੇ ਹੋ ਹੋ ਦੇ ਵਿੱਚ ਕਰਨੇ ਨੇ। ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਾ ਗਾਤੀ ਲੂਟੇ। ਆਪਾਂ ਪਿੰਡਾਂ ਥਾਵਾਂ ਤੋਂ ਆਏ, ਪੰਜਾਬ ਦੇਸ਼ ਤੋਂ, ਜਦੋਂ ਆਪਾਂ ਫਸਲ ਬੀਜਦੇ ਹਾਂ ਨਾ ਸਤਸੰਗੀਓ, ਕਣਕ ਬੀਜੋ ਜਾਂ ਹੋਰ ਕੋਈ ਫਸਲ ਬੀਜੋ, ਭਾਵੇਂ ਉਹਨੂੰ ਕੇਰ ਦਿਓ, ਭਾਵੇਂ ਛੱਟਾ ਦੇ ਦਿਓ, ਭਾਵੇਂ ਡਰਿੱਲ ਦੇ ਨਾਲ ਕੇਰ ਦਿਓ, ਕੇਰਨ ਤੋਂ ਬਾਅਦ ਥੋੜ੍ਹਾ ਜਿਹਾ ਉੱਤੇ ਸੁਹਾਗਾ ਮਾਰ ਦਿੰਦੇ, ਪਤਾ ਲਾ ਜਿਆ। ਕਿਉਂ ਮਾਰ ਦਿੰਦੇ ਹਾਂ? ਤਾਂ ਕਿ ਦਾਣੇ ਲੁਕ ਜਾਣ, ਪੰਛੀ ਨਾ ਖਾ ਜਾਣ। ਇੱਦਾਂ ਹੀ ਜਦੋਂ ਅਸੀਂ ਦਾਨ ਪੁੰਨ ਕਰਦੇ ਹਾਂ ਨਾ, ਦਾਨ ਪੁੰਨ ਗੁਪਤ ਕਰਨਾ ਚਾਹੀਦਾ। ਜੇ ਦਾਨ ਵਿਖਾ ਕੇ ਕਰਦੇ ਹਾਂ ਤਾਂ ਹੋਮੇ ਰੂਪੀ ਪੰਛੀ ਖਾ ਜਾਂਦੇ ਨੇ, ਮੈਂ ਆਹ ਕਰਤਾ ਮੈਂ ਉਹ ਕਰਤਾ, ਆਸਾ ਜੀ ਕੀ ਵਾਰ ਰੋਜ਼ ਸੁਣਦੇ ਹੋ। ਉਹਦੇ 'ਚ ਬਚਨ ਹਨ, ਸਤੀਆਂ ਮਨ ਸੰਤੋਖ ਉਪਜੈ, ਦੇਣੇ ਕਹਿ ਵਿਚਾਰ, ਦੇ ਮੰਗੇ ਸਹਿਸਾ ਗੂਣਾ, ਸੋ ਕਰੇ ਸੰਸਾਰ। ਚਾਰ ਤਰ੍ਹਾਂ ਦੇ ਦਾਨੀ ਮੰਨੇ ਨੇ, ਚਾਰ ਤਰ੍ਹਾਂ ਦੇ ਕਿਹੜੇ ਕਿਹੜੇ ਨੇ? ਸਤੀਆਂ ਮਨ ਸੰਤੋਖ ਉਪਜੈ, ਸਤੀਆਂ ਦਾ ਅਰਥ ਦਾਨੀ। ਪਹਿਲੇ ਤਰ੍ਹਾਂ ਦੇ ਦਾਨੀ ਉਹ ਨੇ ਜਿਨ੍ਹਾਂ ਦੇ ਮਨ 'ਚ ਸੰਤੋਖ ਪੈਦਾ ਹੁੰਦਾ, ਦਾਨ ਕਰਦੇ ਨੇ ਗੁਪਤ। ਇਸਲਾਮ ਦੇ ਵਿੱਚ ਲਿਖਿਆ ਕਿ ਸੱਜਾ ਹੱਥ ਦਾਨ ਕਰੇ, ਖੱਬੇ ਨੂੰ ਪਤਾ ਨਾ ਲੱਗੇ। ਖੱਬਾ ਦਾਨ ਕਰੇ, ਸੱਜੇ ਨੂੰ ਪਤਾ ਨਾ ਲੱਗੇ ਕਿ ਕੀ ਦਾਨ ਕਰ ਦਿੱਤਾ। ਇਸ ਲਈ ਪਹਿਲਾ ਦਾਨ ਉਹ ਹੈ ਉੱਤਮ, ਕਿ ਸਤੀਆਂ ਮਨ ਸੰਤੋਖ ਉਪਜੈ। ਕੁਝ ਗੁਰੂ ਘਰ ਸੇਵਾ ਕੀਤੀ, ਗੁਪਤ ਕਰਤੀ, ਵਾਹਿਗੁਰੂ ਜਾਣਦਾ, ਨਾਂ ਨਹੀਂ ਲੈਣਾ, ਗੁਪਤ ਕਰਤੀ, ਇਹਦਾ ਫਲ ਜਾਂਦਾ ਪਿਆਰਿਓ। ਸਤੀਆਂ ਮਨ ਸੰਤੋਖ ਉਪਜੈ, ਦੇਣੇ ਕਹਿ ਵਿਚਾਰ। ਦੂਜੇ ਨੰਬਰ ਦਾ ਦਾਨੀ ਹੁੰਦਾ ਦੇਣ ਦੀ ਵਿਚਾਰ 'ਚ ਲੱਗਾ ਰਹਿੰਦਾ, ਕਰਾਂ ਦਾਨ ਕਿ ਨਾ ਕਰਾਂ, ਕਿੰਨਾ ਕਰਾਂ ਕਿੰਨਾ ਨਾ ਕਰਾਂ, ਕਿੰਨੀ ਸੇਵਾ ਕਰਾਂ, ਫਿਰ ਮਨ ਕਹਿੰਦਾ ਨਾ ਹੀ ਕਰਾਂ। ਮਤਲਬ ਹੈ ਕਿ ਵਿਚਾਰ 'ਚ ਲੱਗੇ ਰਹਿਣਾ, ਇਹ ਦੂਸਰੇ ਤਰ੍ਹਾਂ ਦੇ ਦਾਨੀ ਨੇ। ਅਗਲਾ ਤੀਸਰੇ ਤਰ੍ਹਾਂ ਦਾ ਦਾਨੀ, ਦੇ ਮੰਗੇ ਸਹਿਸਾ ਗੂਣਾ। ਦਾਨ ਦੇ ਕੇ ਅਤੇ ਫਿਰ ਹਜ਼ਾਰ ਗੁਣਾ ਵੱਧ ਮੰਗ ਲਿਆ, ਸੇਵਾ ਥੋੜ੍ਹੀ ਮੰਗਣ ਬਹੁਤਾ, ਸੇਵਾ ਥੇਰੀ ਥੋੜ੍ਹੀ ਕੀਤੀ ਅਤੇ ਮੰਗ ਲਿਆ ਬਹੁਤਾ। ਦੇ ਕੇ ਧੇਲੀ ਅਤੇ ਮੰਗ ਲੈਂਦਾ ਹਵੇਲੀ, ਥੋੜ੍ਹਾ ਜਿਹਾ ਦਾਨ ਕੀਤਾ ਅਤੇ ਮੈਨੂੰ ਆਹ ਵੀ ਦੇ ਦਿਓ ਜੀ, ਮੈਨੂੰ ਆਹ ਵੀ ਦੇ ਦਿਓ, ਇਹ ਤੀਸਰੇ ਤਰ੍ਹਾਂ ਦੇ ਦਾਨੀ। ਚੌਥੇ ਤਰ੍ਹਾਂ ਦੇ ਦਾਨੀ ਨੇ, ਸੋਭ ਕਰੇ ਸੰਸਾਰ, ਮੈਂ ਦਾਨ ਕਰਾਂ ਅਤੇ ਮੇਰੀ ਸੋਭਾ ਸੰਸਾਰ ਕਰੇ। ਅਰਦਾਸ ਦੇ ਵਿੱਚ ਨਾਂ ਲਿਆ ਜਾਵੇ ਉੱਚੀ ਉੱਚੀ ਬੋਲ ਕੇ, ਇਹਨੇ ਆਹ ਦਾਨ ਕੀਤਾ, ਜਾਂ ਮੇਰਾ ਨਾਮ ਪੱਖੇ 'ਤੇ ਲਿਖ ਦਿਓ, ਵਾਟਰ ਕੂਲਰ 'ਤੇ ਲਿਖ ਦਿਓ, ਕਈ ਤਾਂ ਗੋਲਕ 'ਤੇ ਲਿਖਾ ਲੈਂਦੇ ਨੇ। ਇਹ ਸਾਰਾ ਕੁਝ ਜਿਹੜਾ ਹੋਮੇ ਦੀ ਨਿਸ਼ਾਨੀ ਹੈ, ਅਤੇ ਬੇਨਤੀ ਕੀਤੀ ਜਦੋਂ ਫਸਲ ਬੀਜਦੇ ਹਾਂ ਉੱਥੇ ਸੁਹਾਗਾ ਤਾਂ ਹੀ ਮਾਰਦੇ, ਪੰਛੀ ਨਾ ਚੁੱਗ ਜਾਣ।
ਇੱਦਾਂ ਪਿਆਰੇ ਦਾਨ ਕਰੀਏ ਅਤੇ ਗੁਬਤ ਕਰੀਏ ਇਹਦਾ ਫਲ ਜ਼ਿਆਦਾ। ਜੇ ਵਿਖਾਵੇ ਦਾ ਦਾਨ ਕਰਾਂਗੇ ਤਾਂ ਹੋਮੇ ਰੂਪੀ ਪੰਛੀ ਖਾ ਗਏ, ਹੰਕਾਰ ਹੋ ਗਿਆ ਨਾ ਕਿ ਮੇਰਾ ਨਾਂ ਆ ਗਿਆ, ਲੋਕ ਕਹਿਣਗੇ ਬੜਾ ਦਾਨੀ ਫਲਾਣਾ। ਇਸ ਲਈ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਬੰਧਨ ਕਰਮ ਧਰਮ ਹੋ ਕੀ ਆ। ਕੋਈ ਵੀ ਧਰਮ ਦਾ ਅਸੀਂ ਕੰਮ ਕਰਦੇ ਹਾਂ ਅਤੇ ਹੰਕਾਰ 'ਚ ਕਰਦੇ ਹਾਂ ਵੀ ਬੰਧਨੀ ਆ, ਬੰਧਨ ਪੁੱਤ ਕਲਾਤਮਨ ਬੀਆ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਮਨ ਦੇ ਵਿੱਚ ਜੇ ਦੁਆਇਸ਼ ਹੈ ਨਾ, ਮਨ ਜੇ ਹੋਰ ਬੰਨੇ ਲੱਗਾ ਫਿਰਦਾ ਗੁਰੂ ਨੂੰ ਛੱਡ ਕੇ ਪਰਮਾਤਮਾ ਨੂੰ ਛੱਡ ਕੇ, ਇਹ ਵੀ ਬੰਧਨ ਹੀ ਆ ਸਤਸੰਗੀਓ। ਬੰਧਨ ਪੁੱਤ ਕਲੱਤ, ਪੁੱਤਰ ਵੀ ਔਰ ਕਲੱਤਰ ਕਹਿੰਦੇ ਪਰਿਵਾਰ, ਇਸਤਰੀ, ਇਹ ਸਾਰਾ ਕੁਛ ਬੰਧਨ ਹੀ ਆ। ਜੇ ਸਾਡਾ ਮਨ ਹੋਰ ਬੰਨੇ ਆ, ਰੱਬ ਤੋਂ ਦੂਰ ਚਲਾ ਗਿਆ, ਵਾਹਿਗੁਰੂ ਨੂੰ ਵਿਸਾਰ ਦਿੱਤਾ, ਇਹ ਵੀ ਭਾਈ ਬੰਧਨ ਹੀ ਆ। ਬੰਧਨ ਕਿਰਖੀ ਕਰੇ ਕਿਰਸਾਨ। ਸੱਚੇ ਪਾਤਸ਼ਾਹ ਕਹਿੰਦੇ ਨੇ ਕਿਰਸਾਨ ਖੇਤੀ ਕਰਦਾ ਔਰ ਪਰਮਾਤਮਾ ਨੂੰ ਭੁੱਲ ਗਿਆ, ਕੰਮਾਂ ਦੇ ਵਿੱਚ, ਕਾਰਾਂ ਦੇ ਵਿੱਚ, ਵਿਹਾਰਾਂ ਵਿੱਚ ਲੱਗ ਗਿਆ, ਰੱਬ ਨੂੰ ਬਿਲਕੁਲ ਵਿਸਾਰ ਦਿੱਤਾ, ਇਹ ਵੀ ਬੰਧਨ ਹੀ ਆ। ਮਤਲਬ ਜੇ ਅਸੀਂ ਖੇਤੀਬਾੜੀ ਕਰਦੇ ਹਾਂ, ਵਾਹਿਗੁਰੂ ਪਰਮਾਤਮਾ ਨੂੰ ਯਾਦ ਕਰੋ, ਸਵੇਰੇ ਉੱਠੋ, ਇਸ਼ਨਾਨ ਪਾਨ, ਨਿਤਨੇਮ ਆਪਣਾ ਕਰ ਲਿਆ, ਗੁਰੂ ਘਰ ਨਮਸਕਾਰ ਕਰ ਆਏ, ਫਿਰ ਆਪਣਾ ਕੰਮ ਕਾਰ ਕਰੋ, ਨਾਲ ਦੀ ਨਾਲ ਨਿਤਨੇਮ ਸਿਮਰਨ ਕਰੋ। ਜਿਨ੍ਹਾਂ ਮਹਾਂਪੁਰਸ਼ਾਂ ਦਾ ਆਪਾਂ ਸ਼ਹੀਦੀ ਦਿਹਾੜਾ ਮਨਾਇਆ ਨਾ, ਪਿੰਡ ਖੇਤੀਬਾੜੀ ਕਰਿਆ ਕਰਦੇ ਸੀ ਅਤੇ ਖੇਤੀਬਾੜੀ ਕਰਦਿਆਂ ਹੀ ਨਿਤਨੇਮ ਆਪਣਾ ਕਰਨਾ, ਹਲ ਵਾਹੁੰਦੇ, 101 ਜਪਜੀ ਸਾਹਿਬ ਦਾ ਪਾਠ ਕਰਨਾ, ਖੇਤੀਬਾੜੀ ਕਰਦੇ ਰਹੇ ਮਹਾਂਪੁਰਸ਼, ਸਿਰ ਦੇ ਉੱਤੇ ਰੂੜੀ ਢੋਣੀ, ਸਿਰ ਦੇ ਉੱਤੇ ਸਤਸੰਗੀ, ਉਹ ਸਾਰਾ ਕੁਛ ਕੰਮ ਕਰਨੇ, ਬੜੀ ਸਖਤ ਮਿਹਨਤ ਕਰਦੇ ਰਹੇ। ਆਵੀ ਦਾ ਭਰਾ ਸੀ ਭਾਈ ਵੀਰ ਸਿੰਘ ਜੀ, ਕਿਉਂਕਿ ਸੰਤਾਂ ਦੇ ਪਿਤਾ ਜੀ ਦੇ ਦੋ ਵਿਆਹ ਸੀ, ਪਹਿਲੇ ਵਿਆਹ ਤੋਂ 5 ਬੱਚੇ ਸੀ, ਦੂਸਰੇ ਵਿਆਹ ਤੋਂ 2 ਭਰਾ ਨੇ ਸੰਤ ਮਾਤਾ ਨਿਹਾਲ ਕੌਰ ਜੀ ਦੇ। ਔਰ ਸਤਸੰਗੀ, ਉਹ ਥੋੜ੍ਹਾ ਬਹੁਤਾ ਵਿਤਕਰਾ ਪਰਿਵਾਰਾਂ 'ਚ ਹੁੰਦਾ ਹੈ। ਸੋ ਜਿਹੜੇ ਸੰਤਾਂ ਦੇ ਮਾਤਾ ਜੀ ਸੀ ਜਾਂ ਸੰਤਾਂ ਦੇ ਭਰਾ ਸੀ, ਇਹਨਾਂ ਦੇ ਹਿੱਸੇ ਜ਼ਮੀਨ ਆਦਿਕ ਥੋੜ੍ਹੀ ਲਾਈ ਗਈ, ਗੁਜ਼ਾਰਾ ਮਸਾਂ ਕਰਦੇ ਸੀ। ਸੋ ਇਸ ਲਈ ਸਤਸੰਗੀ, ਉਹ ਨਾਲ ਖੇਤੀਬਾੜੀ ਕਰਨੀ, ਨਾਲ ਸਿਮਰਨ ਬੰਦਗੀ ਭਗਤੀ ਵੀ ਕਰਨੀ, ਇਹ ਸਫਲ ਜੀਵਨ ਹੋ ਜਾਂਦਾ ਸਤਸੰਗੀ। ਜੇ ਕੰਮਾਂ ਕਾਰਾਂ 'ਚ ਪੈ ਗਏ ਅਤੇ ਵਾਹਿਗੁਰੂ ਨੂੰ ਭੁੱਲ ਗਏ ਤਾਂ ਖੇਤੀ ਵੀ ਇੱਕ ਬੰਧਨ ਹੀ ਹੈ। ਬੰਧਨ ਕਿਰਖੀ ਕਰੇ ਕਿਰਸਾਨ, ਹੋਮੇ ਡੰਨ ਸਹਿ ਰਾਜਾ ਮੰਗੈ ਦਾਨ। ਫਿਰ ਪਿਆਰੇ, ਹੋਮੇ ਦੇ 'ਚ ਡੰਨ ਸਹਾਰਦਾ, ਕਈ ਤਰ੍ਹਾਂ ਦੇ ਟੈਕਸ ਲੱਗ ਜਾਂਦੇ, ਕਈ ਤਰ੍ਹਾਂ ਦੇ ਮਾਮਲੇ ਤਾਰਨੇ ਪੈਂਦੇ ਨੇ, ਰਾਜਾ ਮੰਗੇ ਦਾਨ। ਫਿਰ ਜਿਹੜਾ ਰਾਜਾ ਹੈ ਇਹ ਵੀ ਦਾਨ ਮੰਗਦਾ ਕਿ ਇੰਨਾ ਟੈਕਸ ਦਿਓ, ਇੰਨਾ ਆ ਦਿਓ, ਖਾਦਾਂ ਦੇ ਰੇਟ ਵਧਾ ਤੇ, ਦਵਾਈਆਂ ਦੇ ਵਧਾ ਦਿੱਤੇ, ਅਨਾਜ ਦਾ ਜਿਹੜਾ ਸੀ ਭਾਅ ਇਹ ਵਧਾਇਆ ਹੀ ਨਹੀਂ। ਇਹੀ ਸਾਡਾ ਮਸਲਾ ਸੀ, ਇਸੇ ਮਸਲੇ ਨੂੰ ਲੈ ਕੇ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ। ਜਿਹੜੇ ਜਿਨਸਾਂ ਦੇ ਭਾਅ ਨੇ, ਇਹ ਜਿਵੇਂ ਜਿਵੇਂ ਖਾਦ ਦਾ ਰੇਟ ਵੱਧਦਾ, ਤੇਲ ਦਾ ਰੇਟ ਵੱਧਦਾ, ਬਿਜਲੀ ਦਾ ਰੇਟ ਵੱਧਦਾ, ਤਿਵੇਂ ਤਿਵੇਂ ਨਾਲ ਨਾਲ ਜਿਨਸ ਦਾ ਰੇਟ ਵੱਧਦਾ ਜਾਏ। ਇਹ ਸਤਸੰਗੀਓ ਅਨੰਦਪੁਰ ਦੇ ਮਤੇ ਦੇ ਵਿੱਚ ਇਹ ਵੀ ਇੱਕ ਮੰਗ ਸੀ। ਸੋ ਇਸ ਲਈ ਰਾਜਾ ਮੰਗੇ ਦਾਨ ਦਾ ਅਰਥ ਹੈ ਕਿ ਕਿਸਾਨ ਕਿਰਸਾਨੀ ਕਰਦਾ, ਖੇਤੀ ਕਰਦਾ, ਡੰਨ ਸਹਾਰਦਾ ਵਿਚਾਰਾ, ਰਾਜਾ ਜਿਹੜਾ ਇਹ ਟੈਕਸ ਆਦਿਕ ਮੰਗਦਾ। ਬੰਧਨ ਸੌਦਾ ਅਣ ਵਿਚਾਰੀ। ਫਿਰ ਕਹਿੰਦੇ ਨੇ ਜਿਹੜਾ ਵਪਾਰੀ ਬੰਦਾ ਹੈ, ਅਣ ਵਿਚਾਰੀ ਦਾ ਅਰਥ ਹੈ ਰੱਬ ਨੂੰ ਵਿਚਾਰਦਾ ਨਹੀਂ, ਪਰਮਾਤਮਾ ਦਾ ਨਾਮ ਨਹੀਂ ਜਪਦਾ, ਸੌਦਾ ਕਰਦਾ ਹੈ, ਵਪਾਰ ਕਰਦਾ ਹੈ, ਇਹ ਵੀ ਬੰਧਨ ਹੈ। ਜੇ ਰੱਬ ਨੂੰ ਭੁੱਲ ਗਏ, ਵਾਹਿਗੁਰੂ ਨੂੰ ਭੁਲਾ ਦਿੱਤਾ, ਤਿਪਤ ਨਾਹੀ ਮਾਇਆ ਮੋਹ ਪਸਾਰੀ। ਜਿਹੜਾ ਸ਼ਾਹੂਕਾਰ ਬੰਦਾ ਹੈ, ਇਹ ਮਾਇਆ ਦਾ ਪਸਾਰਾ ਪਸਾਰੀ ਜਾਂਦਾ, ਹੋਰ ਆ ਜਾਏ, ਹੋਰ ਆ ਜਾਏ ਮਾਇਆ, ਤਿਪਤ ਨਾਹੀ, ਇਹਨੂੰ ਰੱਜ ਨਹੀਂ ਆਉਂਦਾ, ਮਾਇਆ ਦਾ ਪਸਾਰਾ ਬਹੁਤ ਪਸਾਰ ਲਿਆ ਮੋਹ ਦੇ ਵਿੱਚ, ਔਰ ਰੱਜਦਾ ਹੀ ਨਹੀਂ। ਸਹਿਸ ਖੱਟੇ ਲੱਖ ਕੋ ਉੱਠਤਾ ਆਵੈ, ਤ੍ਰਿਪਤ ਨਾ ਆਵੈ ਮਾਇਆ ਪਾਸ਼ੇ ਪਾਵੈ। ਬੰਧਨ ਸਾਹ ਸੰਚੈ ਧਨ ਜਾਏ। ਫਿਰ ਸ਼ਾਹੂਕਾਰ ਜਿਹੜਾ ਹੈ ਸੰਚੇ ਦਾ ਭਾਵ ਇਕੱਠਾ ਕਰਦਾ ਹੈ, ਧਨ ਦਾ ਅਰਥ ਧਨ ਅਤੇ ਜਾਏ ਦਾ ਅਰਥ ਜਾ ਜਾ ਕੇ ਭੱਜ ਨੱਠ ਕਰਦਾ, ਸਾਰੀ ਜ਼ਿੰਦਗੀ ਬੇਅੰਤ ਮਾਇਆ ਇਕੱਠੀ ਕਰ ਲੈਂਦਾ। ਬਿਨ ਹਰ ਭਗਤ ਨਾ ਪਵਈ ਥਾਏ।
ਵਾਹਿਗੁਰੂ ਜੀ ਦੀ ਭਗਤੀ ਤੋਂ ਬਿਨਾਂ ਪਿਆਰਿਓ ਕੁਛ ਲੇਖੇ ਵਿੱਚ ਨਹੀਂ। ਜੇ ਪਰਮਾਤਮਾ ਦਾ ਨਾਮ ਨਹੀਂ ਜਪਦੇ, ਵਾਹਿਗੁਰੂ ਦੀ ਬੰਦਗੀ ਨਹੀਂ ਕਰਦੇ, ਪਰਮਾਤਮਾ ਦੀ ਭਗਤੀ ਨਹੀਂ ਕਰਦੇ, ਇਹ ਸਾਰਾ ਕੁਛ ਹੀ ਸਤਸੰਗੀਓ ਗੁਰੂ ਜੀ ਮਿਹਰ ਕਰਦੇ ਲੇਖੇ 'ਚ ਨਹੀਂ ਪੈਂਦਾ। ਬੰਧਨ ਵੇਦ ਬਾਦ ਅਹੰਕਾਰ, ਫਿਰ ਭਾਈ ਵੇਦ ਪੜ੍ਹਨੇ, ਪੜ੍ਹ ਪੜ੍ਹ ਕੇ ਚਾਰੇ ਵੇਦ ਪੜ੍ਹ ਗਿਆ, ਚਤੁਰਵੇਦੀ ਬਣ ਗਿਆ, ਤਿੰਨ ਵੇਦ ਪੜ੍ਹ ਗਿਆ ਅਤੇ ਤ੍ਰੈ ਵੇਦੀ ਬਣ ਗਿਆ ਸਤਸੰਗੀਓ। ਅਤੇ ਮਨ 'ਚ ਅਹੰਕਾਰ ਹੈ ਕਿ ਮੇਰੇ ਵਰਗਾ ਵਿਦਵਾਨ ਕੋਈ ਨਹੀਂ, ਬਾਤ ਦਾ ਅਰਥ ਝਗੜੇ ਕਰਦਾ, ਮੇਰੇ ਨਾਲ ਚਰਚਾ ਕਰੋ, ਮੇਰੇ ਨਾਲ ਗਿਆਨ ਚਰਚਾ ਕਰੋ, ਮੈਂ ਬੜੀ ਵਿੱਦਿਆ ਪੜ੍ਹਿਆ, ਇਹ ਵੀ ਇੱਕ ਅਹੰਕਾਰ ਹੀ ਹੈ, ਇਹ ਵੀ ਸਾਸੇ ਬੰਧਨੀ ਹੈ। ਹਉਮੈ ਜਿਹੜੀ ਹੈ, ਹਉਮੈ ਰੋਗ ਮਾਨੁਖ ਕੋ ਦੀਨਾ, ਹਉਮੈ ਦਾ ਰੋਗ ਜਿਹੜਾ ਇਹ ਬੰਦੇ ਨੂੰ ਦਿੱਤਾ ਵਾਹਿਗੁਰੂ ਨੇ। ਭਾਵੇਂ ਇਨਸਾਨ ਹਰੇਕ ਤਰ੍ਹਾਂ ਨਾਲ ਹਉਮੈ ਕਰਦਾ, ਜਦੋਂ ਪਹਿਲਾਂ ਜੰਗ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ ਛੇਵੇਂ ਪਾਤਸ਼ਾਹ ਦਾ ਮੁਖਲ ਸਖਾਨ 7000 ਫੌਜ ਲੈ ਕੇ ਚੜ੍ਹ ਕੇ ਆਇਆ, ਬੜਾ ਭਾਰੀ ਜੰਗ ਹੋਇਆ 'ਚ ਪੈਂਦੇ ਖਾਨ ਨੇ, ਛੋਟੀ ਉਮਰ ਸੀ ਉਦੋਂ ਇਹਦੀ, ਇਹਨੇ ਜੰਗ ਬੜਾ ਕੀਤਾ, ਬਹੁਤ ਸਾਰੇ ਨੇ ਵੈਰੀ ਮਾਰੇ, ਇੰਨੀ ਹਉਮੈ ਹੋ ਗਈ, ਜਿੱਥੇ ਬਹਿੰਦਾ ਕਹਿੰਦਾ ਜੇ ਮੈਂ ਨਾ ਹੁੰਦਾ ਤਾਂ ਜੰਗ ਜਿੱਤਿਆ ਹੀ ਨਹੀਂ ਸਜਾਣਾ। ਆਹ ਕੁਝ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ ਸਤਸੰਗੀਓ, ਜਿੱਥੇ ਬਹਿੰਦਾ ਉੱਥੇ ਕਹਿੰਦਾ ਮੇਰੇ ਤੋਂ ਬਿਨਾਂ ਜੰਗ ਜਿੱਤਿਆ ਨਹੀਂ ਜਾਣਾ। ਇਹਦਾ ਹੰਕਾਰ ਦੂਰ ਕਰਨ ਲਈ ਗੁਰੂ ਜੀ ਨੇ ਕੌਤਕ ਰਚਿਆ। ਵਡਾਲੀ ਪਿੰਡ ਤੋਂ ਮਹਾਰਾਜ ਸੱਚੇ ਪਾਤਸ਼ਾਹ ਬਾਹਰ ਸ਼ਿਕਾਰ ਖੇਡਣ ਗਏ, ਇੱਕ ਜੰਗਲੀ ਸੂਰ ਨਿਕਲਿਆ ਬੜਾ ਭਿਆਨਕ। ਸੰਗਤਾਂ ਨੇ ਸ਼ਿਕਾਇਤ ਕੀਤੀ ਸੀ ਮਹਾਰਾਜ ਸਾਡੀਆਂ ਫਸਲਾਂ ਦਾ ਉਜਾੜਾ ਕਰਦਾ, ਇੱਕ ਸੂਰ ਬੜਾ ਭਾਰੀ ਹੈ। ਅਤੇ ਛੇਵੇਂ ਪਾਤਸ਼ਾਹ ਸ਼ਿਕਾਰ ਲਈ ਚਲੇ ਗਏ ਅਤੇ ਪੈਂਦੇ ਨੂੰ ਲਲਕਾਰਿਆ, ਮਹਾਰਾਜ ਕਹਿੰਦੇ ਪੈਂਦੇ ਆ ਤਕੜਾ ਜਿਹਾ ਸੂਰ ਆ ਗਿਆ। ਜਦੋਂ ਪੈਂਦਾ ਉਹਦੇ ਵੱਲ ਘੋੜਾ ਲੈ ਕੇ ਗਿਆ, ਸੂਰ ਨੇ ਸਤਸੰਗੀ ਇੰਨਾ ਦਬੱਲਿਆ ਪੈਂਦੇ ਖਾਂ ਨੂੰ, ਖੱਡ 'ਚ ਸੁੱਟ ਦਿੱਤਾ ਅਤੇ ਸੂਰ ਉੱਤੇ ਚੜ੍ਹ ਗਿਆ। ਪੈਂਦੇ ਖਾਂ ਮਾਰੇ ਚੀਕਾਂ, ਮਾਰੇ ਬਚਾਓ ਸੱਚੇ ਪਾਤਸ਼ਾਹ, ਮੈਨੂੰ ਬਚਾਓ। ਛੇਵੇਂ ਪਾਤਸ਼ਾਹ ਨੇ ਵਾਰ ਕੀਤਾ, ਸੂਰ ਦੇ 2 ਟੋਟੇ ਕਰ ਦਿੱਤੇ, ਉਹਦੇ 'ਚੋਂ ਇੱਕ ਰੂਹ ਨਿਕਲੀ, ਪ੍ਰਕਾਸ਼ ਨਿਕਲਿਆ। ਸੱਚੇ ਪਾਤਸ਼ਾਹ, ਮੈਂ ਤੁਹਾਡਾ ਸਿੱਖ ਹਾਂ। ਜਦੋਂ ਤੁਹਾਡੇ ਮਾਤਾ ਜੀ ਬਾਬਾ ਬੁੱਢਾ ਸਾਹਿਬ ਦੇ ਕੋਲ ਗਏ ਸੀ ਨਾ, ਪਹਿਲੇ ਦਿਨ ਵਰ ਲੈਣ ਲਈ ਆਣ ਸ਼ਾਨ ਨਾਲ ਗਏ ਸੀ, ਅਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਰਾਮਦਾਸ ਪੁਰਕਿਨ ਭਾਜਰ ਪਾਈ, ਅਤੇ ਕਹਿੰਦੇ ਇਹ ਸੇਵਾਦਾਰ ਸੀ। ਮਹਾਰਾਜ, ਮੈਂ ਮਾਤਾ ਜੀ ਦੇ ਨਾਲ ਸੇਵਾਦਾਰ ਆਇਆ ਸੀ ਅਤੇ ਮੈਂ ਗੁੱਸਾ ਕਰ ਲਿਆ ਕਿ ਬਾਬਾ ਜੀ ਘਾਈ ਨੇ ਅਤੇ ਮਾਤਾ ਜੀ ਨੂੰ ਕੀ ਬੋਲ ਰਹੇ ਨੇ। ਮੈਂ ਕਹਿੰਦੇ ਮੂੰਹ 'ਚ ਬੁੜ ਬੁੜ ਕਰਨ ਲੱਗਾ, ਸਮਝਦੇ ਨਹੀਂ ਮੂੰਹ 'ਚ ਬੋਲੀ ਜਾਣਾ ਕੁਛ। ਅਤੇ ਬਾਬਾ ਬੁੱਢਾ ਜੀ ਕਹਿੰਦੇ ਤੂੰ ਵੀ ਸੂਰ ਵਾਂਗ ਘੁਰ ਘੁਰ ਕਰੀ ਜਾਂਦਾ। ਅਤੇ ਕਹਿੰਦਾ ਮਹਾਰਾਜ, ਬਾਬਾ ਜੀ ਦੇ ਬਚਨ ਕਰਨ ਦੇ ਨਾਲ ਇੱਕ ਸਾਧ ਬਚਨ ਟਲਾਦਾ, ਮੈਂ ਸੂਰ ਦੀ ਜੂਨ 'ਚ ਪੈ ਗਿਆ। ਮਹਾਰਾਜ, ਮੈਂ ਜਦੋਂ ਇਹ ਬਚਨ ਕੀਤੇ ਅਤੇ ਬਾਬਾ ਜੀ ਦੇ ਚਰਨੀ ਪੈ ਗਿਆ, ਮਹਾਰਾਜ ਮੈਨੂੰ ਬਖਸ਼ ਦਿਓ। ਕਹਿੰਦੇ ਛੇਵੇਂ ਪਾਤਸ਼ਾਹ ਤੈਨੂੰ ਬਖਸ਼ਣਗੇ। ਸੋ ਅੱਜ ਮਹਾਰਾਜ ਨੇ ਬੜੀ ਕਿਰਪਾ ਕੀਤੀ, ਮਹਾਰਾਜ ਤੁਸਾਂ ਅੱਜ ਮੈਨੂੰ ਮਾਰ ਕੇ ਮੇਰਾ ਭਲਾ ਕਰ ਦਿੱਤਾ, ਮੈਂ ਹੁਣ ਸੱਚਖੰਡ ਨੂੰ ਜਾ ਰਿਹਾ। ਉਹ ਉੱਥੇ ਗੁਰਦੁਆਰਾ ਬਣਿਆ ਸਾਸੀ ਦਮਦਮਾ ਸਾਹਿਬ, ਵਡਾਲੀ ਪਿੰਡ ਜਾਓ, ਅੰਮ੍ਰਿਤਸਰ ਦੇ ਵਿੱਚ ਹੀ ਆ ਗਿਆ, ਸਿਆਰਟੇ ਦੇ ਨੇੜੇ। ਪਿੰਡ ਤੋਂ ਬਾਹਰ ਬਾਰ ਜਾਈਏ ਅਤੇ ਉੱਥੇ ਗੁਰਦੁਆਰਾ ਸਾਹਿਬ ਦਮਦਮਾ ਸਾਹਿਬ, ਉੱਥੇ ਮਾਰਿਆ ਸੀ ਸੂਰ। ਪੈਂਦੇ ਖਾਂ ਜਿਹੜਾ ਸੀ ਸਤਸੰਗੀਓ, ਇਹਦੀ ਹਉਮੈ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਤਰੀਕੇ ਨਾਲ ਜਿਹੜੀ ਸੀ ਤੋੜੀ, ਇਹਦਾ ਮਾਣ ਮਹਾਰਾਜ ਸੱਚੇ ਪਾਤਸ਼ਾਹ ਨੇ ਤੋੜਿਆ। ਅੰਤ ਨੂੰ ਇਹ ਗੁਰੂ ਜੀ ਦੇ ਹੱਥੋਂ ਹੀ ਜੰਗ ਦੇ ਵਿੱਚ ਮਾਰਿਆ ਗਰ ਕਰਤਾਰਪੁਰ, ਉੱਥੇ ਦੀ ਇਹਦੀ ਸਮਾਧ ਬਣੀ ਉੱਥੇ ਕਬਰ। ਇਸ ਲਈ ਹੰਕਾਰ ਬੜੀ ਬੜਾ ਹੈ ਸਤਸੰਗੀਓ। ਹਉਮੈ ਦੀਰਘ ਰੋਗ ਹੈ, ਦਾਰੂ ਪੀ ਸਮਾਹੇ। ਇਹ ਗੁਰੂ ਜੀ ਕਹਿੰਦੇ 4 ਅੱਖਰ ਪੜ੍ਹ ਲਏ, ਹੰਕਾਰ ਕਰ ਲਿਆ, ਇਹ ਵੀ ਬੰਧਨੀ ਹੈ। ਬੰਧਨ ਬਿਨਸੈ ਮੋਹ ਹੋਵੇ ਕਾਰ, ਮੋਹ ਦਾ ਵਿਕਾਰ ਅਤੇ ਇਹਦੇ 'ਚ ਬੰਦਾ ਨਾਸ ਹੋ ਰਿਹਾ, ਇਹ ਵੀ ਬੰਧਨੀ ਹੈ। ਜੇ ਮੋਹ ਦੇ ਵਿੱਚ ਫਸਿਆ ਨਾ ਇਨਸਾਨ, ਪੰਕ ਜੋ ਮੋਹ ਪਾਗਨੀ ਚਾਲੈ ਹਮ ਦੇਖਾ ਤੈ ਡੂਬੀ ਹਲੇ, ਰੋਜ਼ ਪੜ੍ਹਦੇ ਹਾਂ ਆਪਾਂ, ਇਹ ਵੀ ਚਿੱਕੜੀ ਇੱਕ ਦਲਦਲੀ ਹੈ, 'ਚ ਫਸਿਆ ਹੋਇਆ ਬੰਦਾ ਨਿਕਲਦਾ ਹੀ ਨਹੀਂ, ਇਹ ਵੀ ਬੰਧਨੀ ਹੈ। ਨਾਨਕ ਰਾਮ ਨਾਮ ਸਰਣਾਈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਾਪਤੀ 'ਤੇ ਬਖਸ਼ਿਸ਼ ਕਰਦੇ ਨੇ ਕਿ ਹੇ ਵਾਹਿਗੁਰੂ, ਮੈਂ ਦਾਸ ਰਾਮ ਨਾਮ ਸਰਣਾਈ ਆਪ ਜੀ ਦੇ ਨਾਮ ਦੀ ਸਰਣ 'ਚ ਆਇਆ ਹਾਂ। ਭਾਵ ਕਿ ਵਾਹਿਗੁਰੂ, ਮੈਂ ਤੇਰਾ ਨਾਮ ਜਪਦਾ ਹਾਂ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਵਾਹਿਗੁਰੂ ਮੰਤਰ ਹਉਮੈ ਨੂੰ ਦੂਰ ਕਰਦਾ ਭਾਈ।
ਸਤਿਗੁਰ ਰਾਖੇ ਬੰਧਨ ਪਾਈ। ਭਾਈ ਜੇਕਰ ਗੁਰੂ ਕਿਰਪਾ ਕਰੇ, ਗੁਰੂ ਰੱਖਿਆ ਕਰੇ ਤੇ ਬੰਧ ਨਾ ਪਾਈ ਕਿਸੇ ਤਰ੍ਹਾਂ ਦਾ, ਜੀਵ ਨੂੰ ਬੰਧਨ ਨਹੀਂ ਪੈਂਦਾ, ਨਾ ਹੰਗਤਾ ਦਾ, ਨਾ ਮਮਤਾ ਦਾ, ਨਾ ਜਨਮ ਦਾ, ਨਾ ਮਰਨ ਦਾ, ਕਿਸੇ ਤਰ੍ਹਾਂ ਦਾ ਵੀ ਬੰਧਨ ਸਤਸੰਗੀ ਨਹੀਂ ਪੈਂਦਾ ਜੇ ਗੁਰੂ ਕਿਰਪਾ ਕਰੇ। ਇਹ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ ਹਨ, ਮਿਹਰ ਕੀਤੀ ਹੈ। ਪਵਿੱਤਰ ਸ਼ਬਦ ਵਿੱਚ ਮਹਾਰਾਜ ਨੇ ਫਰਮਾਇਆ, ਗੁਰੂ ਦੀ ਸੇਵਾ ਹੀ ਪਰਮਾਤਮਾ ਦੀ ਸੇਵਾ ਹੈ। ਗੁਰੂ ਦੇ ਸ਼ਬਦ ਨੂੰ ਪਛਾਣ ਲੈਣਾ, ਵਾਹਿਗੁਰੂ ਨੂੰ ਪਛਾਣ ਲੈਣਾ, ਦੁੱਖ ਮਿਟ ਜਾਂਦੇ ਹਨ। ਸਤਸੰਗੀਓ, ਗੁਰੂ ਦੀ ਸੇਵਾ ਕਰਕੇ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਨੇ। ਵਾਹਿਗੁਰੂ ਨੂੰ ਭੁਲਾ ਕੇ ਪਰਿਵਾਰ ਵੀ ਬੰਧਨੀ ਹੈ ਅਤੇ ਕਾਰ ਵਿਹਾਰ ਵੀ ਬੰਧਨੀ ਹੈ। ਇਸ ਲਈ ਭਾਈ ਪਰਮਾਤਮਾ ਦਾ ਨਾਮ ਜਪੀਏ, ਗੁਰੂ ਦੀ ਸਰਣ ਪਈਏ, ਗੁਰੂ ਕਿਰਪਾ ਕਰਨ। ਕੱਲ੍ਹ ਨੂੰ ਸ਼ਾਮ ਨੂੰ ਜਿਹੜਾ ਸ਼ਬਦ ਆਪਾਂ ਵਿਚਾਰ ਕਰਨਾ, ਬਹੁਤ ਹੀ ਪਿਆਰ ਵਾਲਾ ਸ਼ਬਦ ਹੈ। ਜਦੋਂ ਗੁਰੂ ਨਾਨਕ ਦੇਵ ਜੀ ਏਮਨਾਬਾਦ ਗਏ, ਬਾਬਰ ਨੇ ਹਮਲਾ ਕੀਤਾ ਨਾ ਜਦੋਂ ਏਮਨਾਬਾਦ 'ਤੇ ਬਹੁਤ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਵਿਰਾਗ ਦੇ ਸ਼ਬਦ ਉਚਾਰਨ ਕੀਤਾ ਹੈ। ਸੋ ਇਸ ਸ਼ਬਦ ਦੀ ਵਿਚਾਰ ਕੱਲ੍ਹ ਨੂੰ ਗੁਰੂ ਮਹਾਰਾਜ ਬਖਸ਼ਿਸ਼ ਕਰਨਗੇ, ਕਿਵੇਂ ਗੁਰੂ ਨਾਨਕ ਦੇਵ ਜੀ ਏਮਨਾਬਾਦ ਗਏ ਔਰ ਕਿਵੇਂ ਏਮਨਾਬਾਦ 'ਤੇ ਬਾਬਰ ਨੇ ਹਮਲਾ ਕੀਤਾ ਅਤੇ ਉੱਥੇ ਜੋ ਕਤਲੇਆਮ ਹੋਇਆ ਅਤੇ ਉਹਦਾ ਦ੍ਰਿਸ਼ ਗੁਰੂ ਨਾਨਕ ਦੇਵ ਜੀ ਇਸ ਸ਼ਬਦ ਵਿੱਚ ਕਰਨਗੇ ਕੱਲ੍ਹ ਨੂੰ। ਸੋ ਗੁਰੂ ਮਹਾਰਾਜ ਮਿਹਰ ਕਰਨ, ਇੰਨੀ ਕੁ ਸੇਵਾ ਪ੍ਰਵਾਨ ਕਰਿਓ, ਸਮਾਂ ਸਮਾਪਤ ਹੈ। ਸਤਿਗੁਰੂ ਮਿਹਰ ਕਰਨ, ਨਾਮਦਾਨ ਬਖਸ਼ਣ, ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ ਔਰ ਆਪ ਸੰਗਤਾਂ ਦੀ ਹਾਜ਼ਰੀ, ਤਿਲ ਫੁੱਲ ਭੇਟਾ, ਰਸਤਾਂ ਬਸਤਾਂ ਹਾਜ਼ਰੀ ਅੰਦਰ ਪ੍ਰਵਾਨ ਕਰਨ, ਦਰੋਂ ਘਰੋਂ ਗੁਰਸਿੱਖੀ ਸਦਕ ਭਰੋਸਾ ਬਖਸ਼ਣ। ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਅਗਲਾ ਪ੍ਰੋਗਰਾਮ ਬਹੁਤ ਪਿਆਰ ਵਾਲਾ ਹੈ, ਆਓ ਗੁਰੂ ਦੇ ਪਾਸ ਪਿਆਰਿਆਂ ਪਾਸੋਂ ਸ਼੍ਰਵਣ ਕਰਦੇ ਹਾਂ। ਸੋ ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

ਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆ ਮੇ ਧਾਏ ਸਭ ਥਾਈ ਹੋਏ ਸਹਾਏ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਬਣ ਕੇ ਛਕਿਆ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕੇ ਸਾਂ ਸਵਾਸਾਂ ਸੰਗ ਨਿਭਾਇਆ, ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਨਿਉਟਿਆਂ ਦੀ ਉੜਨ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪਦੀਆਂ ਦੇ ਹਜੂਰ ਅਰਦਾਸ ਬੇਨਤੀ ਆਪਦੀਆਂ ਨੇ ਕਿਰਪਾ ਰਹਿਮਤ ਕੀਤੀ ਆਪਦੀ ਪਾਵਨ ਹਜੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਪੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਧਰਮ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ ਭਾਈ ਅਰਜਨ ਸਿੰਘ ਅਤੇ ਤਰਨ ਸਿੰਘ ਵੱਲੋਂ ਗੁਰਸਿੱਖੀ ਦੀ ਦਾਤ ਵਾਸਤੇ ਅਰਦਾਸ ਬੇਨਤੀ ਕਿਰਪਾ ਕਰਨੀ ਜੀ ਪਿਆਰੀ ਗੁਰਸਿੱਖੀ ਬਖਸ਼ਣੀ ਚੜ੍ਹਦੀਆਂ ਕਲਾ ਬਖਸ਼ਣੀ ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਬਖਸ਼ੀਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੇ ਪਾਕਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁੱਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਆਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹਿਲਾ ਪੰਚਵਾ, ਤਾਤੀ ਵਾਵ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰਾ, ਰਾਮ ਕਾਰ ਦੁਖ ਲੱਗੈ ਨ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣਹਾਰ, ਸਭ ਵਿਆਧ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭੇ ਸਹਾਈ। ਸਲੋਕ ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅੜਾਂ ਹੋ ਅੜਾਂ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹਿਲਾ ਪੰਚਵਾ, ਮਨ ਮਹਿ ਚਿਤਵੋ, ਚਿਤਵਨੀ ਉੱਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹਿਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹ ਸੋਹਿਲਾ, ਸਿਵ ਰਹਿ ਸਿਰਜਣਹਾਰੋ।

ਹਾਉ ਵਿਸ ਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗਤ ਨਾਸਰੀ ਮਹਿਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਭੇਰੀ ਰਹਾਓ ਸਹਸ ਤਵ ਨੈਣ ਨਨ ਨੈਣ ਹੈ ਤੋਹੇ ਕਾਓ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹੇ ਆਹੀ ਪਿਆਸਾ ਕ੍ਰਿਪਾ ਜਲ ਦੇਹ ਨਾਨਕ ਸਾਰੰਕ ਹੋਏ ਜਾਤੇ ਤੇਰੈ ਨਾਏ ਬਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡੋਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੇ ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ ਜਮ ਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਭਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ

ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਹ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਔਨ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਤਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜੂਰ ਉਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀ ਦੇ ਪਾਵਨ ਸਰੂਪ ਦੇ ਸੁੱਖ ਆਸਰਾਂ ਦੀ ਸੇਵਾ

Amen.

ਤਾਂ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Guru, Vah, Guru, Vah.

Guru Wah Guru Wah Guru Wah Guru Wah

गुरु वाह गुरु वाह गुरु वाह गुरु।

गुरु गुरु।

Vaheguru, Vaheguru, Vaheguru, Vaheguru, Vaheguru.

Guru.

Guru, Guru, Guru, Guru.

Vai, guru. Vai, guru. Vai, guru. Vai, guru. Vai, guru. Vai, guru. Vai.

Hi, Guru. Hi, Guru. Hi, Guru. Hi, Guru. Hi, Guru. Hi, Guru. Hi.

guru, ah, guru, ah, guru, ah, guru, ah, guru, ah.

Vaheguru, Vaheguru, Vaheguru, Vaheguru, Vaheguru.

Vaheguru.

와 인드르 와

वाहिंद्र वाहिंद्र वाह

그래요.

Vaheguru, Vaheguru, Vaheguru, Vaheguru, Vaheguru, Vaheguru.

ਕਾਰ ਸਤਿਗੁਰ ਪ੍ਰਸਾਦ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਆਦਿ ਗੁਰਾਏ ਨਮਹਿ ਜੁਗਾਦ ਗੁਰਾਏ ਨਮਹਿ ਸਤਿਗੁਰਾਏ ਨਮਹਿ ਸ੍ਰੀ ਗੁਰੂਦੇਵੇ ਨਮਹਿ ਅਸ਼ਟਪਦੀ ਸਿਮਰਾਉ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ

ਖਿਆਰ ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕਿ ਮਹਿਮਾ ਗਨੀ ਨ ਆਵੈ ਕੰਖੀ ਇੱਕ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਬ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ

ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੇ ਮਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਅਭਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਯਾਲਾ, ਨਾਨਕ ਜਨ ਕੀ ਮੰਗੇਰ ਵਾਲਾ, ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੇ ਤਿਨ ਸਦਬਲਿਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੈ, ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤਿਨ ਆਨੰਦ ਘਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ।

ਆਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਤ ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨ ਪਾਈ ਮਨਮੋਹਾ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰੈ ਚੱਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਕਿਨ ਮਾਹੇ ਉਧਾਰੀ ਅਨਗ ਪੁਨਾ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਕ ਹਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬੰਦ ਨਾ ਪਰੈ ਹਰ ਕਾ ਨਾਮ ਜਪਤ ਨਿਸਤਰੈ।

ਕੋਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨਾ ਜਾਣੀ, ਓਧ ਪੋਜਨ ਹਰ ਸਰਾਤੇ, ਸੁਨ ਸਮਾਧ ਨਾਮ ਰਸਮਾਤੇ, ਆਠ ਪੈਰਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ

ਪੇਖੇ ਸਰਬ ਢਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸੀ ਮ੍ਰਿਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁਨ ਦਾਨ ਹਉਮੈ ਬਹੁ ਰਤਨਾ ਸਰੀਰ ਘਟਾਏ ਹਉਮੈ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਂਤੀ

ਦਾਨ ਕਨਕ ਸਭ ਹੈ ਭਰਪੂਨ ਦਾਨ ਨਿਵਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮ ਕਰ ਸਰੀਰ ਕਟਾਵੈ ਤਾਪੀ ਹੋ ਮੈਂ ਮੈਲ ਨਾ ਜਾਵੈ ਹਰਕੇ ਨਾਮ ਸੰਸਰ ਗਸ਼ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ

ਗੁਨਾ ਵਿਖਿਆ ਠਹਿਰਾਇ। ਜਲ ਧੋਵੈ ਬੋਧਿਆ ਨੀਤ, ਸੁਧ ਕਾਵੇ ਕਾਛੀ ਭੀਤ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਦਰੇ ਪਤ ਬਹੁਮੂਚ। ਬਹੁਤ ਸਿਆਨ ਜਮਕਾ ਭਾਉ ਵਿਆਪੈ, ਅਨੁਕ ਜਤਨ ਕਰ ਤ੍ਰਿਸ਼ਨ।

ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਾਨ ਨੂੰ ਆਪੇ ਆਪਨ ਸੰਗ ਆਪ ਰਵਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਨ ਸਗੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਧ ਸੰਗ ਦੁਰਮਤਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁੰਦਰ ਸੁਨਮਖਾਨੀ

ਰਾਸ਼ਟਰਪਤੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜੰਤੂ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਾਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆਉ ਪ੍ਰਸਾਖ ਸੈਨ

ਪ੍ਰੀਤ ਬਨਤਾ ਸੰਹਸਾਇ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵ ਕਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਦ ਵਸਾ ਦਿਨੇ ਹਸਤ ਪਾਮ ਕਰਨ ਰਿਤ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ ਐਸੇ ਦੋਖ ਮੁੜ ਅੰਧ ਵਿਆਪੇ ਨਾਨਕ ਕਾੜ ਲਿਓ ਪਰ ਵਿਆਪੇ ਆਦ ਅੰਤ ਜੁ ਰਾਖਨ ਹਾਰ ਤਿਸਿਓ ਪ੍ਰੀਤ ਨਾ ਕਰਾ ਗਵਾਰ ਜਾਗੀ ਸੇਵਾ ਨਵਨਿੰਦ ਪਾਵੈ ਤਾਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਭ ਸਦਾ ਹਜੂਰੇ ਤਾਗੋ ਅੰਧਾ ਜਾਨੰਦ ਦੂਰੇ ਜਾਗੀ ਟਹਿਲ ਪਾਵੇ ਦੁਰਗੇ ਮਾਨ ਦਸੇ ਬਸਾਰੇ ਮੁਗਧ ਅਜਾਨ ਸਦਾ ਸਦਾ ਏ ਭੁੱਲਣ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚਾਏ ਸਾ ਛੋੜ ਝੂਠ ਸੰਗ ਬਚਾਏ ਜੋ ਛੱਡਣਾ ਸੋ ਅਸਤਰ ਕਰ ਮਾਨੇ ਜੋ ਹੋਮਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸਰਮ ਕਰੇ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਤੋਹੇ ਗਰਦ ਪ੍ਰੀਤ ਭਸਮ ਸੰਗ ਹੋਏ ਅੰਧ ਗੁਪ ਮੈਂ ਪਤਤ ਬਿਖਰਾਲ ਨਾਨਕ ਕਾੜ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬ ਸੁਨਾਏ ਕਿਛ ਕਰੇ ਛਪਾਇਆ

ਮੇਰਾ ਸਾਹਿਬ ਤਿੜਕਰ ਮਾਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਹਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤਮੀ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੇ ਆਨ ਸੁਆਏ ਨਾਨਕ ਕਹੂ ਨਾ ਸੀਜਈ ਬਿਨ ਨਾਮ ਹੈ ਪਤ ਜਾਏ ਅਸ਼ਟਪਦੀ ਦਸ ਵਸੂ ਲੈ ਪਾਛੇ ਪਾਵੇ ਇੱਕ ਬਸਤਕਾਰ ਮਿਖੋਟ ਗਵਾਵੈ ਏਕ ਭੀਨਾ ਦੇ ਦਸ ਵੀ ਹਿਰਲੇ ਤੋਂ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ

ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ, ਮਿਥਿਆ ਰਥ ਹਸਤੀ ਅਸਵ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖਸਤਾ, ਮਿਥਿਆ ਧਰੋਹ ਮੋਹ ਅਭਿਮਾਨ, ਮਿਥਿਆ ਆਪ ਸੁਪਰਕਰਤ ਗੁਮਾਨ, ਅਸਥਿਰ ਭਗਤ ਸਾਧ ਕੀ ਸਰਨ, ਨਾਨਕ ਜਬ ਜਬ ਜੀਵ ਹਰ ਕੇ ਚਰਨ, ਮਿਥਿਆ ਸਰਵਨ ਪਰ ਨਿੰਦਾ ਸੁਨਹੇ, ਮਿਥਿਆ ਸਪਰ ਦਰਭ ਕੋ ਹਿਰੇ, ਮਿਥਿਆ ਨੇਤਰ ਪੇਖਤ ਪਰ ਤ੍ਰੇ ਰੁਪਾਦ, ਮਿਥਿਆ ਰਸਨਾ ਭੋਜਨ ਅਨੁਸਵਾਦ, ਮਿਥਿਆ ਚਰਨ ਪਰ ਵਿਕਾਰ ਗੋਧਾਵੈ, ਮਿਥਿਆ ਮਨ ਪਰ ਲੋਭ ਲੁਭਾਵੈ, ਮਿਥਿਆ ਤਰਨੀ ਪਰ ਬੁਖਾਰਾ, ਮਿਥਿਆ ਬਾਸ ਰੇਤ ਬੇਕਾਰਾ, ਮਿਨ ਬੁੱਝੇ ਮਿਥਿਆ ਸਭ ਭਏ, ਸਫਲ ਦੇ ਨਾਨਕ ਹਰ ਹਰ ਨਾਮ ਲਏ।

ਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇਂ ਤਿਸੇ ਤਿਆਗ ਕਤਬਰ ਲੁਭਾਵੇ ਜੇ ਪ੍ਰਸਾਦ ਸੁਖ ਸੇ ਜੈ ਸੋਈ ਜੈ ਮਨ ਆਠ ਪੈਰ ਤਾਕਾ ਜਸ ਗਾਵੀ ਜੈ ਜੇ ਪ੍ਰਸਾਦ ਤੂੰ ਸਭ ਕਹੋ

ਹਰ ਹਰ ਜਸ ਕਹਿਤ ਜਿਪੁਰ ਸਾਹਿਬ ਤੇਰੇ ਸਗਲ ਛਿਦਰ ਢਾ ਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾ ਕਹਿ ਜਿਪੁਰ ਸਾਹਿਬ ਤੁਝ ਗੋ ਨਾ ਪਾ ਉੱਚੇ ਮਨ ਸਾਸਾ ਸਿਮਰੋ ਪ੍ਰਭ ਉੱਚੇ ਜਿਪੁਰ ਸਾਹਿਬ ਪਾਈ ਦੁਰਲਭ ਦੇ ਨਾਨਕ ਤਾ ਕੀ ਭਗਤ ਕਰੇ ਹੈ ਜੇਪੁਰ ਸਾਹਿਬ ਦਾ ਭੁਖਨ ਬਹਿਰੀਜੈ ਮਨ ਤਿਮ ਸਥਿਤ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਵ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠ ਸਤ ਸੇ ਧਿਆਈ ਤੇ ਸੇ ਧਿਆਏ ਜੋ ਏਕ ਅਲਖੈ ਈਹਾ ਊਹਾ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁਨ ਬਹੁਦਾਨ ਮਨਾ ਆਠ ਪੈਰ ਕਰ ਤਸਗਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾ ਸਾ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ

ਹੈ। ਜੇ ਪ੍ਰਸਾਦ ਸੁਣੇ ਕਰਨਨਾਦ, ਜੇ ਪ੍ਰਸਾਦ ਵੇਖੇ ਬਿਸਮਾਦ, ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜੇ ਬਸਨਾ, ਜੇ ਪ੍ਰਸਾਦ ਹਸਤ ਕਰ ਚਲੇ, ਜੇ ਪ੍ਰਸਾਦ ਸੰਪੂਰਨ ਫਲੇ, ਜੇ ਪ੍ਰਸਾਦ ਬ੍ਰਹਮਗਤ ਪਾਵੇ, ਜੇ ਪ੍ਰਸਾਦ ਸੁਖ ਸਹਿਜ ਸਮਾਵੇ, ਐਸਾ ਪ੍ਰਭ ਤਿਆਗ ਪ੍ਰਗਤ ਲਾਗੋ, ਗੁਰਪ੍ਰਸਾਦ ਨਾਨਕ ਮਨ ਜਾਗੋ, ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲਾ ਮਨੋ ਵਿਸਾਰ।

ਤੇਰੇ ਤੂੰ ਤਾਂ ਸਿਓ ਰਾਜ ਜਪਨ ਸਾਹਿਬ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾਤੇ ਹੋਏ ਪ੍ਰਗਾਸ ਪ੍ਰਭੁ ਦਿਆਤੇ ਕਮਲ ਵਿਗਾਸ ਪ੍ਰਭ ਸੁਪ੍ਰਸੰਨ ਬਸੇ ਮਨ ਸੋਏ ਪ੍ਰਭ ਦਿਆਤੇ ਮਤ ਉੱਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨੂੰ ਲਾਇਆ

ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੈ ਸੰਗ ਆਜਾਰ ਸਾਹੇ ਸਾਧਕ ਸੰਗ ਬਸੇ ਥਾਨ ਉੱਚਾ ਸਾਧੂ ਕੈ ਸੰਗ ਮਹਿਲ ਪਹੁਚੈ ਸਾਧਕ ਸੰਗ ਦ੍ਰਿੜ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਗੁਰੂ ਉਧਾਰੈ ਸਾਧ ਸੰਗ

ਸਾਧਕ ਸੰਘ ਨਹੀਂ ਕਛਗਾਲ ਦਰਸ਼ਨ ਭੇਟ ਤੋਂ ਹੋਤ ਨਿਹਾਲ ਸਾਧਕ ਸੰਘ ਕਲੂਕਤ ਹਰਾਇ ਸਾਧਕ ਸੰਘ ਨਰਕ ਪਰ ਹਰੈ ਸਾਧਕ ਸੰਘ ਈਹਾ ਊਹਾਂ ਸੁਹੇਲਾ ਸਾਧ ਸੰਘ ਵਿਛਰਤ ਰਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧ ਸੰਘ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਧ ਵਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਧਕ ਸੰਘ ਸੁਨੋ ਹਰ ਨਾਵੋ ਸਾਧ ਸੰਘ ਹਰ ਕੇ ਗੁਣ ਗਾਵੋ

ਐਸਾ ਅਪਰਸ ਬੈਸਨੋ ਸੋਹ ਜਿਸ ਉਪਰ ਸੁਪਰਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰ ਤੋ ਬੈ ਨਿਹ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਬੂਬਲ ਕੀ ਇੱਛਾ ਨਹੀਂ ਬਾਦਸ਼ਾਹ ਕੇਵਲ ਭਗਤ ਕੀਰਤਨ ਸੰਗਰਚ ਪੰਤਰ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜੇ ਅਵਰੇ ਨਾਮ ਜਪਾਵੇ ਨਾਨਕੋ ਬੈਸਨੋ ਪਰਮ ਗਤ ਪਾਵੈ ਭਗਉਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਪੰਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਾ ਸਗਲ ਪਾਰ ਬ੍ਰਹਮ ਸਾ ਸੰਗ ਪਾਪਾ ਮਲਖ ਹੋਵੇ ਤੁਸ ਭਗਵਤੀ ਕੀ ਮਤ ਉੱਤਮ ਹੋਵੇ ਭਗਵੰਤ ਕੀ ਟਹਿਲ ਕਰਾਏ ਰਿਤ ਨੀਤ ਮੰਤਨ ਅਰਪੇ ਬਿਸ਼ਨ ਪ੍ਰੀਤ ਹਰਕੇ ਚਰਨ ਹਿਰਦੇ ਵਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਮੈਂ ਸੁਧ ਹੈ ਰਾਮ ਨਾਮ ਸਾਰਸ ਬੀਵਸ ਪੰਡਿਤ ਗੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੇ ਵਸਾਵੇ ਸੋ ਪੰਡਿਤ ਫਿਰ ਜੋ ਨਾ ਆਵੇ ਵੇਦ ਵਰਾਨ ਸਿਮਿਤ ਬੁੱਝੇ ਮੂਲ ਸੁਖਮ ਮੈਂ ਜਾਣੇ ਅਸੂਲ ਚਹਵਰਨਾ ਕੋ ਦੇ ਉਪਦੇਸ਼ ਨਾਨਕ ਸੁਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚਹਵਰਨਾ ਮੈਂ ਜਪੇ ਗਉ ਨਾਮ ਜੋ ਜੋ ਜਪੇ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਰਤਾਰੇ ਪਾਸ ਬਰੇਦ ਮੁਗਤ ਪਾਤਰ ਕੋ ਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੈ ਲਿਖਿਆ ਧੁਰ ਕਰਮ ਜਿਸਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸਕਾ ਨਾਮ ਸਤਿ ਰਾਮਦਾਸ ਆਤਮ ਰਾਮ ਦਿਸ ਨਦਰੀ ਆਇਆ ਦਾਦ ਸੰਦਰ ਭਾਏ ਦਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੇ ਪ੍ਰਮਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਝੀ ਪਰਾਏ ਸਗਲ ਸੰਘ ਆਤਮੋ ਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆ ਗਿਆ ਆਤਮ ਹਿਤਾਵੈ ਜੀਵਨ ਮੁਕਤ ਸਭ ਕਹਾਵੈ ਤੈਸਾ ਹਰਗ ਤੈਸਾ ਉਹ ਸੋਗ ਸਦਾ ਅਨੰਤ ਹੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਸੁਮਾਟੀ ਤੈਸਾ ਮਰਤ ਤੈਸੀ ਵੀ ਖਾਟੀ ਤੈਸਾ ਮਾਨ ਤੈਸਾ ਬਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾ ਏ ਸਾਈ ਜੁਗਤ ਨਾਨਕ ਉਹ ਪੁਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਕਰ ਰਾਖੈ ਤੈਸਾ ਤਿੰਨਾਉ ਆਪੇ ਕਰਨ ਗਰਾਮਨ ਜੋਗ ਪ੍ਰਭਾਵੇ ਸੁਇਫਨ ਹੋਗ ਪਸੁਰਿਆ ਪੇ ਅੰਤ ਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਾਧੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਿਨਾਸ

ਸ਼ਤਰ ਸਕਲ ਸਮੱਗਰੀ ਆਪਣੇ ਸੂਤਾਰੇ ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ ਹੈ। ਕਈ ਗੁਣ ਰਾਜਸ ਤਮ ਸਤ, ਕਈ ਗੁਣ ਵੇਦ ਪੁਰਾਣ ਸਿਮਰਤ ਰਸ਼ਾਸਤ, ਕਈ ਗੁਣ ਕੀ ਰਤਨ ਸਮੁੰਦ, ਕਈ ਗੁਣ ਨਾਨਾ ਪ੍ਰਕਾਰ ਜੰਦ, ਕਈ ਗੁੜ ਕੀਏ ਚਿਰ ਜੀਵੇ, ਕਈ ਗੁੜ ਗਿਰੀ ਮੇਰ ਸਵਰਨ ਥੀਵੇ, ਕਈ ਗੁੜ ਜਖੇ ਕਿਨਰ ਪਿਸਾਜ, ਕਈ ਗੁੜ ਭੂਤ ਵਰੇ ਸੂਕਰ ਮਿਰਗਾਛ, ਸਭ ਤੇ ਨੇਰਾ ਸਭ ਹੂੰ ਤੇ ਦੂਰ, ਨਾਨਕਾ ਅਲਿਪਤ ਰਿਆ ਭਰਪੂਰ, ਕਈ ਗੁੜ ਪਾ ਤਾਲ ਕੇ ਵਾਸੀ, ਕਈ ਗੁੜ ਨਰਕ ਸੁਰਗ ਨਿਵਾਸੀ, ਕਈ ਗੁੜ ਜਨਮੇ ਜੀਵੇ ਮਰੇ, ਕਈ ਗੁੜ ਬਹੁ ਜੂਨੀ ਫਿਰੇ, ਕਈ ਗੁੜ ਬੈਠਤ ਹੀ ਖਾਏ, ਕਈ ਗੁੜ ਘਾਲੇ ਤੱਕ ਪਾਹੇ, ਕਈ ਗੁੜ ਕੀਏ ਧਰਵੰਤ, ਕਈ ਗੁੜ ਮਾਇਆ ਮੈਂ ਚਿੰਤ, ਜੈ ਜੈ ਭਾਣਾ ਦੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਗਿਆ ਹਾਥੇ, ਕਈ ਗੁੜ ਭਏ ਬੈਰਾਗੀ ਰਾਮ ਨਾਮ ਸੰਗਤਨ ਲਿਬਲਾਗੀ, ਕਈ ਗੁੜ ਪ੍ਰਭ ਕੋ ਖੋ ਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਗੁੜ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ, ਕਈ ਗੁੜ ਮੰਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਆਪ ਸੁਪ੍ਰਸੰਨ ਨਾਨਕ ਤੇ ਜਨ ਸਦਾ ਧੰਨ ਧੰਨ।

ਕਹਿ ਸੰਗ ਜਿਉ ਜਲ ਮੈਂ ਜਲ ਆਏ ਘਟਾਨਾ ਤਿਉਂ ਜਬ ਤੁਸੀਂ ਸੰਗ ਜੋਤ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕਹਿ ਸਤਿਗੁਰਬਾਨ ਸਲੋ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਰੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਰੇ ਅਸ਼ਟਪਦੀ ਜਿਸਕੇ ਅੰਦਰ ਰਾਜ ਅਭਿਮਾਨ

ਨਾਨਕਾ ਸੰਗ ਨਾ ਜਾਵੇ। ਬਹੁ ਲਸ਼ਕਰ ਮਾਨੁਖ ਪ੍ਰਕਿਰਿਆਸ, ਪਲ ਪਿੱਤਰ ਤੱਕ ਹੋਏ ਬਿਨਾਸ਼। ਸਭ ਤੇ ਆਪ ਜਾਣੇ ਬਲਵੰਤ, ਖਿਨਵੇਂ ਹੋਏ ਜਾਏ ਬਸਵੰਤ। ਕਿਸੇ ਨਾ ਬਦੇ ਆਪ ਅਹੰਕਾਰੇ, ਧਰਮ ਰਾਏ ਤਿਸ ਕਰੇ ਖੁਆਰੀ। ਗੁਰਪ੍ਰਸਾਦ ਜਾਗਾ ਮਿਟੇ ਬਿਮਾਨ, ਸੋਜਨ ਨਾਨਕ ਦਰਗੇ ਪਰਵਾਨ। ਕੋਟ ਕਰਮ ਕਰਿਆ ਹੁਣ ਧਾਰੇ, ਸਰਮ ਪਾਵੇ ਸਗਲੇ ਬਿਰਥਾਰੇ। ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰੇ ਅਵਤਾਰ। ਅਨਕ ਯਤਨ ਕਰੇ ਆਤਮ ਨਹੀਂ ਦਰਵਾਏ, ਹਰ ਦਰਗੇ ਕੋ ਕੈਸੇ ਗਵਾਏ। ਆਪਸ ਕੋ ਜੋ ਭਲਾ ਕਹਾਵੇ, ਤਸੇ ਭਲਾਈ ਨਿਕਟ ਨਾ ਆਵੇ। ਸਰਬ ਕੀ ਰੇਨ ਜਾ ਕਾ ਮਨ ਹੋਏ, ਕਵ ਨਾਨਕ ਤਾ ਕੀ ਨਿਰਮਣ ਸੋਏ। ਜਬਲਕ ਜਾਣੇ ਮੁਝਤੇ ਕਛ ਹੋਏ, ਤਬ ਇਸਕੋ ਸੁਖ ਨਾ ਹੀ ਕੋਏ। ਜਬੇ ਜਾਣੇ ਮੈਂ ਕਿਛ ਕਰਤਾ, ਤਬਲਕ ਗਰਭ ਜੋਨ ਮੈਂ ਫਿਰਤਾ। ਜਬ ਧਾਰੇ ਕੋ ਬੈਰੀ ਬੀਤ, ਤਬਲਕ ਰੇ ਚਲ ਨਾ ਹੀ ਜੀਤ। ਜਬਲਕ ਮੋਹ ਮਗਨ ਸੰਗ ਮਾਰੇ, ਤਬਲਕ ਧਰਮ ਰਾਏ ਦੇ ਸਜਾਏ। ਪ੍ਰਭ ਕਿਰਪਾ ਤੇ ਬੰਧਨ ਛੁੱਟੈ, ਪ੍ਰਭ ਕਿਰਪਾ ਤੇ ਬੰਧਨ ਤੁੱਟੈ। ਗੁਰਪ੍ਰਸਾਦ ਨਾਨਕਾ ਛੁੱਟੈ, ਸਹਿਜ ਘਟੇ ਲੱਕ ਉੜਤਾਵੈ। ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਅਨਕ ਭੋਗ ਵਿਖਿਆ ਕੇ ਖਰੈ, ਨੈ ਤ੍ਰਿਪਤਾਵੈ ਖਬ ਖਬ ਮਰੈ। ਬਿਨਾ ਸੰਤੋਖ ਨਹੀਂ ਗਉ ਰਾਜੈ, ਸੁਭਨ ਮਨੋਰਥ ਬ੍ਰਿਥੇ ਸਭ ਕਾਜੈ। ਨਾਮ ਰੰਗ ਸਰਬ ਸੁਖ ਹੋਏ, ਬਟਭਾ

ਰਾਸ਼ਟਰਪਤੀ ਸੰਦਗੇ ਦੁਖ ਨਿਹਾਰ ਜਾ ਘਟੇ, ਸੰਦਗੇ ਦੁੱਖ ਨੂੰ ਜਮਤੇ ਨਹੀਂ ਛੁਟੇ, ਸੰਦਗੇ ਦੁੱਖ ਨੂੰ ਸੁਖ ਸਭਜਾਏ, ਸੰਦਗੇ ਦੁੱਖ ਨਰਕ ਮੈਂ ਪਾਏ, ਸੰਦਗੇ ਦੁੱਖ ਨੂੰ ਮਤ ਹੋਏ ਮਲੀਨ, ਸੰਦਗੇ ਦੁੱਖ ਨੂੰ ਸੋਭਾ ਦੇਹੀਨ, ਸੰਦਗੇ ਹੱਥੇ ਕੋ ਰੱਖੇ ਨਾ ਕੋਏ, ਸੰਦਗੇ ਦੁੱਖ ਨੂੰ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ, ਸੰਤ ਸੰਗ ਨਿੰਦਕ ਵੀ ਤਰੈ, ਸੰਦਗੇ ਦੁੱਖਨ ਤੇ ਮੁਖ ਭਵੈ, ਸੰਤਨ ਗੈ ਦੁੱਖਨ ਕਾਗ ਜੋ ਲਵੈ, ਸੰਤਨ ਗੈ ਦੁੱਖਨ ਸਰਬ ਜੋਨ ਪਾਏ, ਸੰਦਗੇ ਦੁੱਖਨ

ਆਦਮੀ ਤੇ ਟੁੱਟਾ ਹੈ, ਸੰਗਾ ਦੁਖੀ ਕਿਤੇ ਗਾਜ ਨਾ ਪਹੁੰਚਾ, ਸੰਗਾ ਦੁਖੀ ਉਦਿਆਨ ਭਰਮਾਈਏ, ਸੰਗਾ ਦੁਖੀ ਉਜੜ ਪਾਈਏ, ਸੰਗਾ ਦੁਖੀ ਅੰਦਰ ਦੇ ਤੋਥਾ, ਜੋ ਸਾਸ ਬਿਨਾ ਮਿਰਥਕ ਕੀ ਲੋਥਾ, ਸੰਗੇ ਦੁਖੀ ਕੀ ਜੜ ਕਿਛ ਨਾ ਹੈ, ਆਪਣ ਬੀਜਾ ਪੇ ਹੀ ਖਾਹੇ, ਸੰਗਾ ਦੁਖੀ ਕਬਰ ਨਾ ਰੱਖਣ ਹਾਰ, ਨਾਨਕ ਸੰਭਾਵੇ ਤਾਂ ਲਏ ਉਭਾਰ, ਸੰਗਾ ਦੁਖੀ ਇਉਂ ਬਿਲ ਲਾਏ, ਜੋ ਜਲ ਵੀ ਹੁਣ ਮਛਲੀ ਤੜ ਫੜਾਏ, ਸੰਗਾ ਦੁਖੀ ਭੁੱਖਾ ਨਹੀਂ ਰਾਜੈ, ਜੋ ਪਾਵਕ ਇੰਦਰ ਨਹੀਂ ਧਰਾਪੈ, ਸੰਗਾ ਦੁਖੀ ਛੁੱਟੇ ਅਕੇਲਾ, ਜੋ ਬਾੜ ਤਿਲ ਖੇਤ ਮਾਹੇ ਦੁਹੇਲਾ, ਸੰਗਾ ਦੁਖੀ

ਏਕ ਪਛਾਣੈ ਏਤੁਤ ਕੀਓ ਸੋਜੀ ਜਾਣੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦਿ ਆਪਣੇ ਆਪ ਸੁਜੈ ਤਿਸਕੀ ਜਾਨੋ ਤ੍ਰਿਸ਼ਨਾ ਬੁਜੈ ਸਾਧ ਸੰਗ ਹਰ ਹਰ ਜਸ ਗੈਤ ਸਰਬ ਰੋਗ ਤੇ ਹਰਜਨ ਰਹਿਤ।

ਜਿਸਕੋ ਹਰ ਪ੍ਰਮਾਨ ਚਿਤ ਆਵੈ ਸੋ ਸੰਸੋਏ ਦਾ ਨਹੀਂ ਡੁਲਾਵੈ। ਇਸ ਪਰ ਪ੍ਰਭਨਾ ਕਿਰਪਾ ਕਰਾਇ ਸੋ ਸੇਵਕੋ ਕਿਸ ਤੇ ਡਰਾਇ ਜੈਸਾ ਸਾ ਤੈਸਾ ਦ੍ਰਿਸ਼ਟਾ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਤ ਸੋਦਾ ਸੀਜਿਆ ਗੁਰਪ੍ਰਸਾਦ ਤਤ ਸਭ ਬੁਝਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਈ ਅਸੂਲ ਨਾ ਕਿ ਜਨਮੈ ਨਾ ਕਿਛ ਮਰੇ ਆਪਨ ਚਲਤ ਆਪ ਹੀ ਕਰੈ ਆਵਨ ਜਾਮਨ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਵ ਜੁਗਤ ਰਜ ਥਾਪ ਉਥਾਪ ਅਵਿਨਾਸ਼ੀ ਨਾਇਕ ਸ਼ਖੰਡ।

ਪ੍ਰਭਗੇ ਸੇਵਕ ਸਗਲ ਉਧਾਰਨ, ਪ੍ਰਭਗੇ ਸੇਵਕ ਤੂੰ ਬਿਸਾਰਨ, ਆਪੇ ਮੇਲ ਲਏ ਕਿਰਪਾਲ, ਗੁਰਗਾ ਸ਼ਬਦ ਜਪੈ ਨਿਹਾਲ, ਉਨਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੇ ਬਟ ਭਾਗੈ।

ਕਾਹੇ ਬਿਨ ਲਾਈਏ ਪ੍ਰਭ ਲਿਖੇਗਾ ਲਿਖਿਆ ਪਾਈਏ ਦੁੱਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੋਂ ਦਸੇ ਚਿਤਾਰ ਜੋ ਕਿਛ ਕਰੇ ਸੋਈ ਸੁਖਮਾਨ ਭੂਲਾ ਕਾਹੇ ਫਿਰੇ ਅਜਾਨ ਕੌਣ ਬਸਤਾ ਹੀ ਤੇਰਾ ਸੰਗ ਲਪਟ ਰਹੇ ਰਸ ਲੋਭੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਬਸ ਖੇਤੀ ਕਰ ਜਾਹੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਾ ਜਬ ਮਹ ਲਿਓ ਮਨ ਮੋਲ ਰਾਮ ਨਾਮ ਹਿਰਦੈ ਮੈਂ ਤੋਲ ਲਾਦ ਖੇਬ ਸੰਤੇ ਸੰਚਾਲ ਵਰਤਿਆਗ ਵਿਖਿਆ ਜੰਝਾਲ ਧਨ ਧਨ ਕਹੇ ਸਭ ਗੋਏ ਮੁਖ ਊਜਲ ਹਰ ਦਰਗੇ ਸੋਏ ਏ ਬਾਬਾ ਰਿਰਲਾ ਵਾਪਾਰੇ ਨਾਨਕ ਤਾਗੇ ਸਦ ਬਲਿਹਾਰੇ ਚਰਨ ਸਾਧ ਕੇ ਧੋਏ ਧੋਏ ਪੀਰਬ ਸਾਧ ਕਬਨਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉਪਰ ਜਾਈਏ ਗੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗਰ ਕੀਰਤਨ ਗਾਈਏ ਅਨਕ ਬਿਗੰਦੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਚਾਖੈ ਓਟ ਗਹੀ ਸੰਤੇਂਦਰ ਆਇਆ ਸਰਬ ਸੁਖ ਨਾਨਕ ਦੇ ਪਾਇਆ ਮ੍ਰਿਤਕ ਕੋ ਜੀ ਬਾਲਣ ਹਾਰ ਭੁੱਖੇ ਕੋ ਦੇਵਤ ਆਧਾਰ ਸਰਬ

ਕੋਈ ਹੋਰ ਹਰਨ ਭਰਨ ਜਾਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ ਅੰਦਰੂ ਮੰਗਲ ਸਤ ਜਾਗੇ ਸਰਬ ਤੋਖ ਸੁਣੀਏ ਘਰ ਥਾਂ ਕਹਿ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਾਂ ਮੈਂ ਵਿਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ।

ਰੋਈ ਆਪਣਾ ਸੂਤ ਸੁਮਤ ਗਿਆਨ ਧਿਆਨ ਜੰਦੇ ਜੰਦਾਸ ਨਾਮ ਧਿਆਵੇ ਸੇ ਤੇ ਗੁਣ ਮੈਂ ਜਾਗੋ ਪ੍ਰਭਾਏ ਜਨਮ ਮਰੈ ਫਿਰ ਆਵੇ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਬ ਹੈ ਤੈਸਾ ਨਾਨਕ ਜਾਨ।

ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਗੀ ਬਾਣੀ ਸਤ ਪੁਰਖ ਸਾਹਿਬ ਮਾਏ ਸਮਾਣੀ ਸਤ ਕਰਮ ਜਾਗੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਭਜਨ ਸਾਧੂ ਉਪਦੇਸ਼ ਸਤ ਤੇ ਜਨ ਜਾਗਾ ਹਿਰਦੈ ਪਰਵੇਸ਼ ਸਤ ਨਿਰਤ ਬੁਝਾ ਜੈ ਕੋਏ ਨਾਮ ਜਬ ਤਾਗੀ ਗਤ ਹੋਏ ਆਪ ਸਤ ਗਿਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸਕੀ ਸਠ ਸੋ ਕਰਨੇ ਹਾਰ ਔਰ ਨਾ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀਆ ਨਾਨਕ ਜੋਤ ਭਾਵੇ ਸੋ ਵਿਰਤੀਆ ਬਿਸਮੈਨ ਬਿਸਮ ਭਾਏ ਬਿਸਮਾ ਜਿਨ ਪੁੱਜਾ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੇ ਭਜਨ ਪਦਾਰਥ ਰਹੇ ਓਏ ਦਾਤੇ ਤੂੰ ਕੱਟਣ ਹਾਰ ਜਾ ਕੇ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵਡਭਾਗੀ

ਕੋ ਸੀ ਬੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭਧਾਰੀ ਆਪੇ ਗਾਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਸਤ ਜਸ ਸੁਨਤਾ ਪੂਜਨ ਹਰ ਗੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸੁਰ ਵਿਰਦੇ ਜਨ ਮਾਨਿਆ ਕਰਨ ਕਰਾਮ ਦਿਨ ਮੂਲ ਪਛਾਨਿਆ ਜਾ ਕੇ ਹਿਰਦੇ ਵਿਸ਼ਵਾਸ ਪਰ ਆਇਆ ਤਤ ਗਿਆਨ

ਗੁਰਗੋ ਸੇਵਕ ਜਾਣੇ ਸੰਗ ਪ੍ਰਭਗਾ ਸੇਵਕ ਨਾਮ ਗੈਰੰਗ ਸੇਵਕ ਪ੍ਰਭਾਲਣਹਾਰਾ ਸੇਵਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਤਿਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਧ ਸਾਧ ਸੰਭਾਰੇ ਆਪਣੇ ਜਨ

ਕਹੋ ਕੋ ਨਾ ਪਾਹੋ ਚਾਹ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਨੇ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨਿਖੀ ਕੀਰੀ ਮੈਂ ਕਲ ਰਾਖੇ ਭਸਮ ਕਰੇ ਲਸਕਰ ਵੋਟ ਲਾਖੇ ਜਿਸਕਾ ਸਾਸਨਾ ਗਾਢ ਤੇ ਆਪ ਤਾਕੋ ਰਾਖ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਂਤ ਤਿਸਕੇ ਕਰਤ ਬਿਰਥੇ ਜਾਤ ਮਾਰੇ ਨਾ ਰਾਖੇ ਅਬਰ ਨਾ ਗੋਏ ਸਰਬ ਜੀਆਂ ਕਾ ਰਾਖਾ ਸੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਬ ਨਾਨਕ ਪ੍ਰਭ ਲਾਖ ਵਿਡਾਣੀ ਬਾਰੰਗ ਬਾਰ ਬਾਰ ਪ੍ਰਭ ਜਪੀਏ ਪੀ ਅਮ੍ਰਿਤੇ ਮੰਤੰਤਰ ਪਿਆ ਨਾਮ ਰਤਨਜਨ ਗੁਰਮੁਖ ਪਾਇਆ ਤਿਸ ਕਿਸ਼ਵ ਅਰ ਨਾਹੀ ਤਿਸ ਕਿਸ਼ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਤਨ ਨਾਮ ਰੂਪ ਰੰਗ ਨਾਮ ਸੁਖਰ ਨਾਮ ਕਾ ਸੰਗ ਨਾਮ ਰਾਜੋ ਜੰਤਰ ਬਦਾਨੇ ਮੰਦਰ ਨਾਮੇ ਨਾਮ ਸਮਾਨੇ ਉਠਤ ਬੈਠ ਸੋਬਤ ਨਾਮ ਕਹੁ ਨਾਨਕ ਜਨ ਕੇ ਸਤਿਕਾਮ ਬੋਲੋ ਜਾਜੇ ਬਾਦਨ ਰਾਤ ਪ੍ਰਭਨੇ ਜਨ ਕਿੰਨੀ ਦਾਤ ਕਰੇ ਭਗਤਾਤਮ ਕਹਿ ਜਾਏ ਪ੍ਰਭਨੇ ਸਿਉ ਰਹਿ ਸਮਾਏ ਜੋ ਹੋਵਾ ਉਹ ਸੋ ਜਾਣੇ ਪ੍ਰਭਨੇ ਕਾ ਹੁਕਮ ਬਿਸ਼ਾਨੇ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਾ ਏਕ ਨਾ ਜਾਣੋ ਆੜ ਫੈਰ ਪ੍ਰਭ ਬਸੇ ਹਜ਼ੂਰੇ ਕਹੁ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟਲੇ ਮੰਤਨ ਆਪਣਾ ਤਿੰਨ ਜਨ ਦੇਹੇ ਜਿੰਜਨ ਆਪਣਾ ਪ੍ਰਭੂ ਬਿਛਾਤਾ ਸੋਜਨ ਸਰਬ

ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਮ ਤਿਸਕਾ ਸੰਗ ਸਿੱਖ ਉਦਰਾਇ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਰ ਸੇਵਕ ਗੁਰ ਸਦਾ ਦਯਾਰ ਸਿੱਖੀ ਗੁਰ ਦੁਰਮਤ ਮਲਹਿਰਾ ਗੁਰਬਚਨੀ ਹਰਨਾਮ ਚਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਿਭਾਗੀ ਹੈ ਸਤਿਗੁਰ ਸਿੱਖਾ ਹਲਤ ਬਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰ ਗੁਰਗਹਿ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਾਇ ਆਪਸ ਕੋ ਕਰ ਕਾਸ਼ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿ ਆਵੈ

ਕੀ ਗਤ ਜਾਣੈ। ਸੋ ਸਤਿਗੁਰ ਜਿਰਦੇ ਹਰ ਨਾਉ ਅਨਕ ਬਾਰ ਗੁਰੂ ਕੋ ਬਲ ਜਾਓ, ਸਰਬ ਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮੈ ਜਨ ਜਨਮੈ ਪਾਰ ਬ੍ਰਹਮ ਇੱਕ ਆਪ ਨਹੀਂ ਕਛ ਭਰਮ, ਸਹਿ ਸਿਆਨ ਬਲਿਆ ਨਾ ਜਾਈਐ, ਨਾਨਕ ਐਸਾ ਗੁਰਬਟ ਭਾਗੀ ਪਾਈਐ, ਸਫਲ ਦਰਸ਼ਨ ਬੇਖਤ ਪੁਨੀਤ, ਪ੍ਰਸਤ ਚਰਨ ਗਤ ਨਿਰਮਲ ਰੀਤ, ਭੇਟ ਸੰਗ ਰਾਮ ਗੁਣ।

ਭਰਮ ਦੁਖ ਦਾਤੇ ਨਾਸੇ ਤਬ ਤਮਾਏ ਠਾਂਡ ਬਿਰਤਾਈ ਅਣਦ ਬੈ ਦੁਖ ਨਾਠੇ ਭਾਈ ਜਨਮ ਮਰਨ ਗਏ ਮਿਟਿਆ ਦੇਸੇ ਸਾਧੂ ਗਏ ਪੂਰਨ ਵਦੇਸੇ ਭਾਉ ਚੁਗਾ ਨਿਰਭੋਏ ਬਸੇ ਸਗਲ ਬਿਆਦ ਮੰਤੇ ਖੈ ਨਸੇ ਜਿਸਕਾ ਸਾਧ ਦਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਪਾਈ ਚੁਕੇ ਭਰਮ ਗਮਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਪੀ ਹੋਈ ਕਲਾ ਧਰ ਦਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਅਰਵਿੰਦ ਦੂਜਾ ਨਾਹੀ ਗੋਏ ਸਰਬ ਨਿਰੰਤਰ ਏਕੋ ਸੋਏ ਓਧ ਬੋਧ ਰਵਿਆ ਰੂਪ ਰੰਗ ਭਏ ਪ੍ਰਕਾਸ਼ ਸਾਧ ਗਏ ਸੰਗ ਰਚ ਰਚਨਾ ਬਨੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਧਨਾ ਚਾਲੇ ਬਿਨ ਭਜਨ ਵਿਖਿਆ ਸਗਰੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕੇ ਧੰਨ ਸਾਰ ਅਸ਼ਟਪਦੀ ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਬਰ ਪਾਪ ਸਮੀਤ ਵਿਸਾਰੋ ਚਰਨ ਕਮਲ ਹਿਰਦਮੈ ਉਰਧਾਰੋ ਕਰਨ ਕਾਰਨ ਸੋ ਸਭ ਪ੍ਰਭ ਸਮਰਾਥ ਦ੍ਰਿੜਕਰ ਗਹ ਹੋ ਨਾਮ ਅਰਵਥ ਏ ਧਨ ਸੰਚੋ ਭਗਵੰਤ ਸੰਜਨਾ ਕਾ ਨਿਰਮਲ ਮੰਤ ਏਕ ਆਸਰਾ ਕੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉੱਠਤਾ ਮੇ ਸੋ ਧਨ ਹਰ ਸੇਵਾ ਤੇ ਪਾਵ ਜਿਸ ਸੁਕੁਰਦ ਬਾਂਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਬਜ ਹਰ ਕੀ ਸਰਣੀ ਅਨੁਗ ਭਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਬਖਤ ਲਾਏ ਸਰਬ ਨਿਧਾਨ ਮੇਰ ਨਾਮ ਨਿਧਾਨ ਜਬ ਨਾਨਕ ਦਰਗੇ ਪ੍ਰਮਾਨ ਮਨ ਪ੍ਰਬੁੱਧ ਵਰ ਕੇ ਨਾਏ

ਅਨੁਸਾਰ ਪ੍ਰਭ ਕੀ ਦੁਸ਼ਮਾ ਸੁਭਾਅ ਸੁਭਾਅ ਹੈ ਬਿਰਲਾ ਕੋਏ ਜਿਨ ਚਾਖਿਆ ਸੇ ਜੰਤਰ ਬਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭ ਹਰ ਪਰੇ ਪ੍ਰੇਮ ਰਸ ਰੰਗ ਬਜੇ ਚਾਓ ਸਾਧ ਗਏ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਵਰਗਾ ਸੰਦਿਲ ਬਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਰਾਮ ਰਤੇ ਸੁਖ ਹੋਏ ਸੇਵਕ ਕੀ ਬੰਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮੱਤ ਲਾਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਇਨੋ ਸਦਾ ਨਿਹਾਲ ਬੰਧਨ

ਬਿਨ ਭਗਤੀ ਤਨੋ ਸੀਸ਼ਾਰ ਸਰਬ ਕਰਿਆਨ ਸੁਖ ਨਿਤਨਾਮ ਬੁੱਢ ਜਾਤ ਪਾਏ ਬੁੱਢ ਜਾਤ ਪਾਏ ਵਿਸਰਾਮ ਸਗਲ ਦੁੱਖਾ ਬਦਨਾਸ ਨਾਨਕ ਨਾਮ ਜਪੋ ਗੁੰਥਾਸ ਉਪਜੀ ਪ੍ਰੀਤ ਪ੍ਰੇਮ ਰਸਾਉ ਮੰਤਰ ਅੰਤਰ ਇਹੀ ਸੁਭਾਉ ਨੇਤਰੋ ਪੇਗ ਦਰ ਸੁਖ ਹੋਏ ਮਾਨ ਵਿਕਸੇ ਸਾਧ ਚਰਨ ਧੋਏ ਭਗਤ

ਸਰਬਕਟ ਹਾਂ ਕਰਤ ਪ੍ਰਤਪਾਲ ਆਦਿ ਪੁਰ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਨ ਆਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਪਾਏ ਲਾਵੇ ਮਨਹੀਤ ਹਮ ਨਿਰਗੁਣੀ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਗਰਾਜ ਭੋਗ ਵਡਿਆਏ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਗਾਬਰ।

ਪਸ਼ਟਪਦੀ ਜਬ ਕਾਰੇ ਕਸ਼ਨਾ ਦ੍ਰਿਸ਼ਟੇਤਾ ਪਾਪੁਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਤ ਬੈਰ ਵਿਰੋਧ ਕੇ ਸੰਕਮਾਤ ਜਬ ਇਸਕਾ ਵਰਨ ਚਿਹਨਾ ਜਾਪਤ ਭਰਕ ਸੌ ਕਉ ਕਿਸੇ ਵਿਆਪਤ ਜਬ ਆਪਣੇ ਆਪ ਆਪਾਰ ਬ੍ਰਹਮ ਤਾ ਮੋਹ ਕਾਂਗ ਸੁਭਤ ਭ੍ਰਮ ਆਪਨ ਖੇ ਲਾਪੁਰ ਤੀਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਪਤ ਪ੍ਰਭ ਕੇਵਲ ਧਨੀ ਤਾ ਬੰਧ ਮੁਕਤ ਕਹੋ ਕਿਸ ਕੋ ਗਨੀ ਜਬ ਇੱਕ ਹਰ ਅਗਮ ਅਪਾਰ ਤਬ ਨਰਕ ਸੁਰ ਕਹੋ ਕੌਣ ਆਉਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸ਼ਗਦ ਕਹੋ ਗਿਤ ਠਾਏ ਜਬ ਆਪੇ ਆਪ ਆਪਣੀ ਜੋ ਧਰ ਤਬ ਗਮਨ ਨੇ ਡਰ ਗਮਨ ਕਤ ਡਰਾ ਆਪਨ ਜਲ ਤਾਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਭਿਨਾਸੀ ਸੁਖ ਆਪਨ ਆਸਨ ਤੈ ਜਨਮ ਮਰਨ ਕਹੋ ਕਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿ ਸੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕੇ ਸਪੂਸ਼ਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣੇ ਆਪ ਆਪੀਏ ਸਰਜਾ ਨਾਨਕ ਆਪਨ ਰੂਪ ਆਪੀਏ ਪਰਜਾ ਜੈ ਨਿਰਮਲ ਪੁਰਖ ਪੁਰਖ ਪਾ ਧੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਮਾਨ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਰ ਲਗਤ ਗਾਓ ਕੀਸ ਜੈ ਜੋ ਸੁਰਪੀ ਜੋ ਸੰਗ ਸਮਾਵੈ ਤੈ ਕਿਸੇ ਭੂਕ ਮੰਤਰ ਬਤਾਵੈ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੇ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਨਾਈ ਤਬ ਕਮਨ ਮਾਏ ਬਾਪ ਮਿੱਤਰ ਸੁਧ ਭਾਈ ਜੈ ਸਰਬ

ਸੰਕੋਚੈ ਨਾਨਕ ਇੱਕ ਹੈ। ਅਭਗਤ ਭਗਤ ਜਾਂ ਅਭਗਤ ਭਗਤ ਆਪ ਜਾਂ ਪਸਰੇ ਪਾਸਾਰ ਸੰਪ੍ਰਤਾਪ ਦੋ ਪਾਕ ਆਪੇ ਧਨੀ ਉਨਕੀ ਸੋਭਾ ਉਨਹੋ ਬਣੀ ਆਪੇ ਕਉਤਾ ਕਰੇ ਆਨੰਦ ਚੋਜ ਆਪੇ।

ਕੋ ਬਸਰਿਆ ਦੂਜਾ ਕਹਿ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥੇ ਆਪ ਸੁਣਨੇ ਹਾਰ ਆਪੇ ਕਾ ਵਿਸਥਾਰ ਜਾਤ ਸੁਭਾਵਿਤਾ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਛੁ ਆਪ ਨੂੰ ਸੂਤ ਸਭ ਸਭ ਸਭ ਜਗਤ ਪਰੋਏ ਆਪਨ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਵਾ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਵੇਤਾ ਨਾਨਕ ਸਗਲ ਸ੍ਰਿਸ਼ਟ ਕਾ ਜਿੱਤਾ ਜੀ ਜੰਤਰ ਸਭਤਾ ਕੇ ਹਾ ਦੀਨ ਦਿਆਲ ਅਨਾਥ ਗੁਨਾਥ ਜਿਸ ਰਾਕੇ ਤਿਸ ਕੋਏ ਨਾ ਮਾਰੇ ਸੋ ਮੂਹਾ ਸਿਮਨੋ ਵਿਸਾਰੇ ਤਿਸ ਤਜ ਅਬਰ ਕਾਂ ਕੋ ਜਾਏ

ਕੋ ਜਾਏ ਪਰੇ ਰਾਖਨ ਹਾਰ ਧਿਆਏ, ਨਿਰਭਉ ਜਪੈ ਸਕਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਸ ਭਵਤ ਸੁਖ। ਚਿੰਤਾ ਜਾਏ ਮਿਟੈ ਅਹੰਕਾਰ, ਤਿਜਨ ਕੋਈ ਨਾ ਪਹੁੰਚਣ ਹਾਰ, ਸਿਰ ਪਰ ਠਾਡਾ ਗੁਰਸੂਰਾ, ਨਾਨਕ ਤਾ ਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ, ਦਰਸ਼ਨ ਪੇਖ ਉਤਰ ਸ੍ਰੇਸ਼ਟ, ਚਰਨ ਕਮਲ ਜਾ ਕੇ ਅਨੂਪ ਸਫਲ, ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪ੍ਰਮਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਵਸੈ ਸੋਧ ਨਿਹਾਲ, ਤਾ ਕੇ ਨਿਕਟ ਨਾ ਆਪਦ ਕਾਲ, ਅਮਰ ਭਏ ਮਰਾਬਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ ਸਲੋਕ, ਗਿਆਨ ਅੰਜਨ ਗੁਰਦੀਆ, ਅਗਿਆਨ ਦੇਰ ਵਿਨਾਸ਼, ਹਰ ਕਿਰਪਾ ਦੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ ਅਸ਼ਟਪਦੀ, ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮਿਗਰੀ ਏਕ ਸਘਾ

ਦੇਖਿਆ ਸੀ ਆਪ ਦਿਖਾਏ ਨਾਨਕ ਤਜਨ ਸੋਝੀ ਪਾਏ ਸਵੰਦਰ ਸੋ ਬਾਹਰ ਆਨੰਦ ਘਟਗੜ ਵਿਆਪ ਰਹਿਆ ਭਗਵੰਤ ਤਰਨ ਮਾਇਆ ਗਾਸ ਪਿਆਰ ਸਭ ਲੋਕ ਪੂਰਨ ਪ੍ਰਤਪਾਲ ਬੰਦਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ ਪਾਉਣ ਬਾਣੀ ਵੈ ਸੰਤਰ ਮਾਏ ਚਾਰ ਗੁਣ ਦੇ ਤਿਸੇ ਸਮਾਏ ਤਿਸੇ ਭਿੰਨ ਠਾਓ ਗੁਰਪ੍ਰਸਾਦ ਨਾਨਕ ਸੁਭਾਵੇਦ ਪ੍ਰਾਨ ਸਿਮਰਤ ਮੈਂ ਦੇਖ ਸਸੀਅਰ।

ਨਾਨਕ ਜਾਪਾ ਵਿਤਲ ਸਮਾਏ ਇਸੇ ਸੋ ਨਾ ਹੀ ਬਰਾ ਉਰਾ ਕਹੋ ਕਨੂੰ ਕਿਨੇ ਕਿਛ ਕਰਾ ਆਪ ਭਲਾ ਕਰ ਤੂੰ ਤਤ ਨੇ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਪੋਤਾ ਆਪਣ ਸੰਗਰਾਜ ਤਾਕੀਕਤ ਮਿੰਤ ਕਹੀ ਨਾ ਜਾਏ ਦੂਸਰੋ ਤਾਂ ਸੋ ਜੀ ਪਾਏ ਇਸ ਗਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਓ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਸਿਰਦੈ ਭਗਵੰਤ ਧੰਨ ਧੰਨ ਧੰਨ ਜਨ ਆਇਆ।

ਸੁਣ ਸੁਣ ਅੰਧ ਕਰੇ ਪ੍ਰਭ ਗਾਜੈ, ਪ੍ਰਗਟੇ ਗੋਪਾਲ ਮਾਂ ਕੇ ਮਾਥੇ, ਨਾਨਕ ਉਦਰੇ ਤਨਕੇ ਸਾਥੇ, ਸਰਨ ਜੋਗ ਸੁਨ ਸਰਣੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ, ਮਿਟ ਗਏ ਬੈਰ ਭਏ ਸਬਰੇਨ, ਅੰਮ੍ਰਿਤ ਨਾਮ ਸਾਧ ਸੰਗਲੈਨ, ਸੁਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵ ਕੀ ਸੇਵ, ਆਲ ਜੰਜਾਲ ਵਿਕਾਰ ਤੇ ਰਹਿਤੇ, ਰਾਮ ਨਾਮ ਸੰਦਰਸਨਾ ਕਹਿਤੇ, ਕਰ ਪ੍ਰਸਾਦ ਦਿਆ ਪ੍ਰਭ ਧਾਰੀ, ਨਾਨਕ ਨਿਭੀ ਖੇਪ ਹਮਾਰੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਗੁਰ ਨਾਮ, ਜਿਸ ਮਨ ਵਸੇ ਸੋਤ ਨਿਧਾਨ, ਸਰਬਿੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤੇ ਊਜ ਪਾਏ ਅਸਥਾਨ, ਬਹੁਰ ਨ ਹੋਵੇ ਆਮਨ ਜਾਨ, ਹਰ ਤਨ ਖਾਟ ਚਲੇ ਜਨ ਸੋਏ, ਨਾਨਕ ਜਿਸੇ ਪ੍ਰਾਪਤ ਹੋਏ, ਕੇਮ ਸਾਂਤ ਰਿਧ ਨਵ ਰਿੱਧ, ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਪ ਯੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਕਾਸ, ਸਭ ਕੇ ਮੱਧ ਸਗਲ ਤੇ ਉਦਾਸ, ਸੁੰਦਰ ਚਤੁਰ ਤਦ ਗਵੇਤਾ, ਸਮਦਰਸੀ ਏਕ ਦ੍ਰਿਸ਼ਟੇਤਾ, ਏ ਫਲ ਤਿਸ ਜਨ ਕੈ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ, ਇਹ ਨਿਧਾਨ ਜਪੈ ਮਨ ਕੋਏ, ਸਭ ਜੁਗ ਮੈਂ ਤਾਗੀਗਤ ਹੋਏ, ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸਾਸਤਰ ਵੇਦ ਵਖਾਣੀ, ਸਗਲ ਮਤਾਂਧ ਕੇਵਲ ਹਰਨਾਮ, ਗੋਬਿੰਦ ਭਗਤ ਗਏ ਮਨ ਬਿਸਰਾਮ।

ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲੱਖ ਵਾਰ

ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀਆ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ

ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪ੍ਰਵਾਹੋ।

ਸਤਿਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ

ਅਹੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦ

ਹਥਿਆਰ ਪਾਓ ਖਲਾਗਨ ਤਪਤਾਓ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ

ਨਿਵਾਸਤੰਗ ਤ੍ਰਿਵਰਗੇ ਨਿਵਾਸਤੰਗ ਅਸਰਗੇ ਨਿਵਾਸਤੰਗ ਪ੍ਰਭੋਗੇ ਨਿਵਾਸਤੰਗ ਸਜੋਗੇ ਨਿਵਾਸਤੰਗ ਰੰਗੇ ਨਿਵਾਸਤੰਗ ਭੰਗੇ ਨਿਵਾਸਤੰਗ ਗਮੇ ਨਿਵਾਸਤਰਮੇ ਨਿਵਾਸਤੰਗ ਜਲਾਸਰੇ ਨਿਵਾਸਤੰਗ ਨਿਰਾਸਰੇ ਨਿਵਾਸਤੰਗ ਜਾਤੇ ਨਿਵਾਸਤੰਗ ਅਪਾਤੇ ਨਿਵਾਸਤੰਗ ਅਮਜਬੇ ਨਿਵਾਸਤਸਤ ਅਜਬੇ ਅਦੇਸੰਗ ਅਦੇਸੇ ਨਿਵਾਸਤੰਗ ਅਪੇਸੇ ਨਿਵਾਸਤੰਗ ਨਿਰਧਾਮੇ ਨਿਵਾਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਿਵਾਸਤਸਤ ਦੇਵੈ ਨਿਵਾਸਤੰਗ ਅਪੇਹਵੈ ਨਿਵਾਸਤੰਗ ਜਨਮੇ ਨਿਵਾਸਤੰਗ ਸੁਭਰਮੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ

ਤੇਰੋ ਜੀ ਦੇਹੰਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਿਆ ਕਿ ਸਰਬੱਤਰ ਗਾਉਣੇ ਕਿ ਸਰਬੱਤਰ ਪਾਉਣੇ ਕਿ ਸਰਬੱਤਰ ਦੇਸ ਹੈ ਕਿ ਸਰਬੱਤਰ ਭਿਸ ਹੈ ਕਿ ਸਰਬੱਤਰ ਰਾਜ ਹੈ ਕਿ ਸਰਬੱਤਰ ਸਾਜ ਹੈ ਕਿ ਸਰਬੱਤਰ ਦੀਨ ਹੈ ਕਿ ਸਰਬੱਤਰ ਲੀਨ ਹੈ ਕਿ ਸਰਬੱਤਰ ਜਾ ਹੋ ਕਿ ਸਰਬੱਤਰ ਭਾ ਹੋ ਕੇ ਸਰਬੱਤਰ ਦੇਸ ਹੈ ਕੇ ਸਰਬੱਤਰ ਭਿਸ ਹੈ ਕੇ ਸਰਬੱਤਰ ਕਾਲ ਹੈ ਕੇ ਸਰਬੱਤਰ ਪਾਲ ਹੈ ਕੇ ਸਰਬੱਤਰ ਹੰਤਾ ਕੇ ਸਰਬੱਤਰ ਗੰਤਾ ਕੇ ਸਰਬੱਤਰ ਭੇਖੀ ਕੇ ਸਰਬੱਤਰ ਭੇਖੀ

ਕੇਸਰ ਬੱਤਰ ਭੇਸ ਹੈ, ਕੇਸਰ ਬੱਤਰ ਮਾਨਿਆ ਸਦੈਵੰ ਪ੍ਰਧਾਨਿਆ, ਕੇਸਰ ਬੱਤਰ ਜਾਪਿਆ, ਕੇਸਰ ਬੱਤਰ ਥਾਪਿਆ, ਕੇਸਰ ਬੱਤਰ ਭਾਨ ਹੈ, ਕੇਸਰ ਬੱਤਰ ਮਾਨ ਹੈ, ਕੇਸਰ ਬੱਤਰ ਇੰਦਰ ਹੈ, ਕੇਸਰ ਬੱਤਰ ਚੰਦਰ ਹੈ, ਕੇ ਸਰਬੰ ਕਲੀਮ ਹੈ, ਕੇ ਪਰਮੰ ਫਹੀਮ ਹੈ, ਕੇ ਆਕਲ ਅਲਾਮ ਹੈ, ਕੇ ਸਾਹਿਬ ਕਲਾਮ ਹੈ, ਕੇ ਹੁਸਨ ਅਲ ਵਜੂ ਹੈ, ਤਮਾਮਲ ਰੁਜੂ ਹੈ, ਹਮੇਸਲ ਸਲਾਮ।

ਤੈ ਨਿਰਸਾਕੰ ਸ੍ਰੀ ਕਹਿ ਅਮਿਤ ਅਮੀਕਹਿ ਸਦੈਵੰ ਪ੍ਰਭਾਹੈ ਅਜੈ ਹੈ ਅਜਾ ਹੈ ਭਗਵਤੀ ਸ਼ਾਂਤ ਵੈ ਪ੍ਰਸਾਦ ਕੇ ਜਾਹਰ ਜਹੂਰ ਹੈ ਕੇ ਹਾਜ਼ਰ ਹਜੂਰ ਹੈ ਹਮੇਸਲ ਸਲਾਮ ਹੈ ਸਮਾਹਤਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਹੁਸਨਲ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ ਕਰਹੀਮ ਹੈ ਕੇ ਰੋਜੀ ਦਿਹਾਦ ਹੈ ਕੇ ਰਾਜ ਕਰਹਿੰਦ ਹੈ ਕਰੀਮੁਲ ਕਮਾਲ ਹੈ ਕੇ ਹੁਸਨ ਜਮਾਲ ਹੈ ਗਨੀਮੁਲ ਖਿਰਾਜ ਹੈ ਗਰੀਮੁਲ ਨਿਵਾਜ ਹੈ ਹਰੀ ਫੁਲ ਸਿਕਨ ਹੈ ਹੀਰਾਸੁਲ ਫਿਕਨ ਹੈ

ਤਵੈ ਪ੍ਰਸਾਦ ਕਰੁਣਾਲਿਆ ਹੈ ਹਰ ਕਾਲਿਆ ਹੈ ਖਲ ਖੰਡਨ ਹੈ ਮਹਿ ਮੰਡਣ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ।

ਭਖ ਅਕਾਲ ਦਿਆਲ ਅਲੇਖ ਅਪੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪ੍ਰਮਾਥੇ ਅਜੋਨੀ ਅਮੋਨੀ ਨ ਰਾਗੇ ਨ ਰੰਗੇ ਨ ਰੂਪੇ ਨ ਰੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਭਜੰਗ ਪ੍ਰਿਆਸ ਛੰਦ ਨਿਭਾਤਲ ਪ੍ਰਣਾਮੇ ਸੰਭਾਤਲ ਪ੍ਰਨਾਸੇ ਅਗੰਜਲ ਨਾਮੇ ਸੰਭਾਤਲ ਨਿਵਾਸੇ ਨਿਰਕਾਮੰ ਵਿਭੂਤੇ ਸੰਭਾਤਲ ਸਰੂਪੇ ਕੁਕਰਮੰ ਪ੍ਰਨਾਸੀ ਸੁਧਰਮੰ ਵਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਨਾਸੀ ਕਰੀਮ ਬਲ ਕੁਨਿੰਦਾ ਸੰਭਾਤਲ ਨਿਵਾਸੀ ਅਜੈ ਵਿਭੂਤੇ ਗਜੈ ਗਨੀਮੇ ਹਰੀ ਅੰ ਕਰੀ ਅੰ ਕਰੀਮ ਹੀਮੇ ਚਤਰ ਚੱਕਰਵਰਤੀ ਚਤਰ

ਬਿਪ ਹੁਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਗ ਸੁਦ ਸਮੂਹ ਸਿਧਾਨ ਕੇ ਦੇਖ ਪ੍ਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਰਕ ਸੰਤ ਸਮੂਹ ਹਰੇਕ ਮਤੀ ਕੇ

ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਿਤ ਢੋਲ ਮਿਰਦੰਗ ਨੰਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਵਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਹਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੁਸੰਜਮ ਨੇਮ ਅਨੇਕ ਵਿਸੇਖੈ ਵੇਦ ਪੁਰਾਣ ਕਤੇਵ ਕੁਰਾਨ ਜਮੀਨ ਜਬਾਨ ਸੁਬਾਨ ਕੇ ਪੇਖੈ ਪੌਣ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਰ

कित संयम धोता जाए, मन धोवो शब्द लागू हर स्यो रहो चित लाए, कहे नानक गुर प्रसादी सहज उपजाए, ਇਹ ਸਹਿ ਸਾਹਿਬ ਜਾਏ ਜੀ ਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀ ਹੋ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ।

ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਨ ਜਾਰੇ ਕਹਿ ਨਾਨਕ ਜਿਨ ਮਰ ਨਿਰਮਲ ਸਦਾ ਰਹਿ ਗੁਰ ਨਾਲੇ।

ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵੇਖਿਆ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾਹਿਰ ਲਿਆ ਮਾਇਆ ਬੋਲਣ ਪੈ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾਏ ਹੋ ਆਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਹਨੋ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੇ ਬੁਝਾਏ ਤੋੜੈ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਇੱਕ ਸਿਉ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸਾਹ ਤ੍ਰਿਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨ ਜਾਣੀ ਗੁਰੂ ਬਾਜੋ ਤੱਤੈ ਸਾਰ ਨ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ

ਦਇਆ ਪੇਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਕੇਵਲ ਦਾਤਾ ਸੋ ਕਿਉਂ ਮਨਹੋ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰ ਤੈ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾ ਗੀਤਨੀ ਵਿੱਚੇ ਮਾਇਆ ਪਾਇਆ ਹਰੇ ਆਪ ਏ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਵੇਲਾ ਐਸਾ ਸਤਿਗੁਰ ਜੇ ਮਿਲੈ ਤਿਸਨੋ ਸਰਸਾ ਪੀਏ ਵਿੱਚੋ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੇ ਮਨ ਆਏ ਹਰੇ ਆਪ ਏ ਮੁਲਕ ਹੈ ਭਾਂਗ ਤਨਾ ਕੇ ਨਾਨਕ ਜਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਮੰਜਾਰਾ ਹਰ ਰਾਸ ਮੇਰੀ ਮਨ ਮੰਜਾਰਾ ਸਤਿਗੁਰ ਤੇਰਾ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹ ਖਟਿਓ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਨ ਹਰਿ ਆਪੇ ਭਾਣਾ

ਆਏ। ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ। ਕਹਿ ਨਾਨਕ ਹੋਰ ਅਨ ਰਸਾ ਵਿਸਰੇ ਜਾਂ ਹਰ ਵਸੇ ਮਣਿਆਏ। ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ,

ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਉ ਭਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਿਹ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀ ਐ ਸੋਗ ਦੁਖ ਨਾ ਵਿਆਪੈ ਗੁਰਚਰਨ ਲਾਗੇ ਦਿਨ ਸੁਭਾਗੇ

ਸੁਣ ਨੈਣੋ ਪਠਾਏ ਹਰ ਜੀਓ ਗੁਫਾਂਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਣੀ ਇੱਕ ਨਾ ਦਸਵਾਂ ਦੁਆਰ ਦਿਖਾਇਆ

ਵਾਜਾ ਪਵਨ ਵਜਾਇਆ ਇਹੋ ਸਾਚਾ ਸੁਹਿਲਾ ਸਾਚੈ ਘਰ ਗਾਵ ਗਾਵ ਤਾਂ ਸੁਹਿਲਾ ਘਰ ਸਾਚੈ ਜਿੱਥੇ ਸਦਾ ਸੱਚ ਧਿਆਵ ਹੈ ਸਚੋ ਧਿਆਵ ਹੈ ਜਾਂ ਤੁਧ ਭਾਵ ਹੈ ਗੁਰਮੁਖ ਜਿਨਾ ਬੁਝਾਵ ਹੈ ਇਹੋ ਸਰ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵ ਹੈ ਕਹੇ ਨਾਨਕ ਸੱਚ ਸੁਹਿਲਾ ਸਚੈ ਘਰ ਗਾਵ ਹੈ ਆਨੰਦ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਧਰਮਾਂ ਦੇ ਠਾਡੇ ਦਰਬਾਰ, ਤੁਜ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀ ਜੈ ਖੋਲ ਕੇ ਵਾਰ, ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿ।

ਸਤਨਾਮ ਵਾਹਿਗੁਰੂ ਸਾਹਿਬ ਦਿਓ ਤਨਾਸਰੀ ਮਹੱਲਾ ਪੰਜਵਾਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਦੇ ਜਾਮ, ਪੰਜ ਬਾਣੀਆਂ ਦੇ ਨੇਤਰੇ ਮੱਤੇ, ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਕਿਰਪਾ ਕਾਰਨ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ, ਸਭ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ। ਸਵਾਬ ਹੁਣ ਸ੍ਰੀ ਆਸਾਈ ਦੇ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਭਾਈ ਸਰਬਜੀਤ ਸਿੰਘ ਜੀ ਲਾਡੀ ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਕੀਰਤਨ ਨਾਲ ਜੁੜਨਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਪਹਿਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋਕ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਪ੍ਰਵਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦਾ ਕਿਲਾ ਕਰੋੜ ਸਹਿਸਮਤਾਨ ਸੱਚਾ ਸਮਝੋ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੇ ਆਏ ਸੱਚ ਜੋ ਅੰਬਰ ਜੰਮੇ ਸੱਚਨ ਕਾ ਚਮਹਲਾ ਪਹਿਲਾ
1: ਵੱਡੀ ਵਡਿਆਈ ਜੇ ਵੱਡਾ ਨਾਮ ਵੱਡੀ ਵਡਿਆਈ ਜੇ ਸੱਚ ਨੇ ਵੱਡੀ ਵਡਿਆਈ

0: ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ। ਇੱਕ ਨਾ ਹੁਕਮ ਸਮਾਏ ਲੈ, ਇੱਕ ਨਾ ਹੁਕਮੇ ਕਰੇ ਵਿਨਾਸ, ਇੱਕ ਨਾ ਭਾਣੇ ਕੱਢ ਦੇ, ਇੱਕ ਨਾ ਮਾਇਆ ਵਿੱਚ ਨਿਵਾਸ। ਏ ਫੇ ਆਖਣਾ ਜਾਪੇ ਜੇ ਕਿਸੇ ਆਣੇ ਰਾਸ, ਨਾਨਕ ਹੁਕਮ ਜਾਣ
1: ਲਿਖਣਾ ਵੇ

0: ਨਾਨਕ ਪੂਜਨ ਪੂਰੇ ਪਹਾਕ ਮਹੱਲਾ ਪਹਿਲਾ
1: ਕੁਦਰਤ ਸੈਕਦ ਚੁਣੀ ਕੁਦਰਤ ਪਾਓ ਸੁਖ ਸਾਰ ਕੁਦਰਤ ਪਾਤਾਲੀ ਆਕਾਸ਼ੀ।

ਪਹਿਲਾ ਪੈ ਵਿੱਚ ਪਾਉਣ ਮਹਿ ਸਦਵਾ ਪੈ ਵਿੱਚ ਚੱਲੇ ਲੱਖ ਦਰਿਆ ਪੈ ਵਿੱਚ ਗੜਗੜੇ ਬੇਗਾਰ ਪੈ ਵਿੱਚ ਧਰਤੀ ਦੱਬੀ ਪਾਰ ਪੈ ਵਿੱਚ ਇੰਦ ਫਰਿਸਰ ਪਾਰ ਪੈ ਵਿੱਚ ਰਾਜਾ ਤਨਵਾ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲ ਤਨੰਤ

ਪਵਿੱਤਰ ਕਰੇ ਜੇ ਆਪਣੀ ਤਨ ਅਦਰੀ ਸਤਿਗੁਰ ਪਾਇਆ ਇਹ ਜੀਓ ਪੋਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਉੜਦਾ ਤਾਂ ਕੋ ਨਹੀਂ ਸਭ ਸੁਣਿਆ ਲੋਕ ਸੁਪਾਇਆ ਸਤਿਗੁਰ ਮਿਲੀ ਸੱਚ ਪਾਇਆ ਜਿਨ ਵਿੱਚ ਆਪ ਗੋ ਆਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਓਡਰਾਵਾ ਚਾਟੇ ਪਾਏ ਵੇਖੇ ਲੋਕ ਹੱਸੇ ਕਰ ਜਾਏ ਰੋਟੀਆਂ ਕਾਨ ਪੂਰੇ ਤਾਲਾ ਪਛਾੜੇ ਧਰਤੀ ਨਾਲ ਗਾਉਣ ਗੋਪੀਆਂ ਗਾਉਣ ਕਾਨ ਗਾਉਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਝਾਕਾ ਕੀਆ।

ਪੌੜੀ ਪੌੜੀ ਬਿਨ ਸਤਿਗੁਰ ਕਿਨੇ ਨਾ ਪਾਇਆ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉਤਮੇ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ।

ਪੌੜੀ ਸੱਚਾ ਸਾਹਿਬ ਵੇਖੋ ਜਿਉਂ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੇ ਸੱਚਤਾ ਤਿੰਨੀ ਸੱਚ ਕਮਾਇਆ, ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ।

0: ਜਾਨ ਮਹਿੰਦਾ ਤਲੀ ਖਾਕ ਜੇ ਮੇਰੇ ਤਮਸਤਕ ਲਾਈਐ
1: ਕੂੜਾ ਲਾਲ ਛੱਡੀਏ ਹੋਏ ਇੱਕ ਮਨ ਅਲਗ ਤਿਹਾਈਐ ਫਲ ਤੇ ਵੇਹੋ ਪਾਈਏ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਤਿਨਾ ਦੀ ਪਾਈਐ ਮਤ

ਸਾਧਨਾ ਮਾਰੀ ਹੈ ਜਿਹਾ ਕਾਲੇ ਕਾਲਣ ਤੇ ਵੇਹੋ ਨਾ ਉਪਚਾਰੀ ਹੈ ਐਸੀ ਕਲਨ ਖੇਡੀਏ ਚਿੱਤ ਦਰਗੇ ਗਿਆ ਹਾਰੀ ਹੈ ਪੜਿਆ ਤੇ ਉਮੀਆਂ ਵਿਚਾਰ ਕੇ ਵਿਚਾਰੀ ਹੈ।

0: ਸਿਖਾ ਕਣ ਚੜਾਈਆ ਗੁਰ ਬ੍ਰਹਮਥਿਆ ਓ ਮੁਆ ਉਹ ਚੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਗ ਜਾ ਰਹੀ।

ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ। ਹੁਕਮ ਮੰਨੀਏ ਹੋਵੇ ਪ੍ਰਮਾਣ ਤਾਂ ਕਸਮੇ ਕਾ ਮਹਿਲ ਪਾਏ ਸੀ। ਕਸਮੇ ਭਾਵੇਂ ਸੋ ਕਰੇ ਮਨੁੱਖ ਦਿਆ ਸੋ ਫਲ ਪਾਏ ਸੀ। ਤਾਦਰ ਗਏ ਪੈਦਾ ਜਾਏ ਸੀ, ਤਾਦਰ ਗਏ ਪੈਦਾ।

ਸਤਿਗੁਰੂ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਰੇ ਤਲ ਦੀਆਂ ਜਾਤਿ ਸਪਾਣਤਾ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਵਿੱਚੋਂ ਬਾਹਰ ਕੱਢੀਆਂ ਬੁਰਿਆਈਆਂ ਸਹਿ

ਹਾਥੀ ਜਾਈ ਸਟਿਆ ਕਿਸੇ ਲਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੋਨ ਪੰਜਵਾਂ ਪਾਇਆ ਗਿਰਤਾ ਹੋਆ ਪਾਕ ਪਵਿੱਤ ਪਾਪੀ ਸੋਤਨ ਕੱਢਿਆ ਥੁੱਕਾ ਪਈਆਂ।

0: ਤਿਤ ਸੱਚੇ ਦਰਬਾਰ ਪੌੜੀ ਸਭ ਕੋ ਆਖੇ ਆਪਣਾ
1: ਜਿਸ ਨਾ ਹੀ ਸੋਚਣ ਕੱਢੀ ਆਏ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੁਣਦੀ ਆਏ ਜਾ ਰਹਿਣਾ ਨਾ ਅੱਜ ਤੱਕ ਕਾਇਦਗਾਰ ਕੋ ਹੰਡੀ ਆਏ ਮੰਦਾ ਕਿਸੇ ਨਾ ਆਖੀਏ ਪਰ ਅਕਰ ਇਹੋ ਬੁਝੀ

0: যায়, সৌকারে যেতে সের যায়, সৌকারে
1: করে যেতে সের যায় শুধ। ওয়াহেগুরু জি কা খালসা, ওয়াহেগুরু জি কি ফতেহ।
2: গুরু প্যারী সাধ সঙ্গ জি, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਦੀ ਮੌਨ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਜੀ ਲਾਡੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ। ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਗੁਰੂ ਘਰ ਵਿਖੇ ਬੱਚਿਆਂ ਦਾ ਗੁਰਮਤਿ ਕੈਂਪ ਚੱਲ ਰਿਹਾ ਹੈ, ਸੋ ਆਪ ਜੀ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਕੈਂਪ ਵਿੱਚ ਲੈ ਕੇ ਆਇਆ ਕਰੋ ਜੀ। ਅਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਸ਼ਹੀਦੀ ਪੁਰਬ 16 ਤਰੀਕ ਨੂੰ ਆ ਰਹੇ ਹਨ, ਸੋ 14 ਤਰੀਕ ਐਤਵਾਰ ਸ਼ਾਮ ਨੂੰ ਸ੍ਰੀ ਖੰਡਪਾਤ ਸਾਹਿਬ ਆਰੰਭ ਹੋਣਗੇ। 16 ਤਰੀਕ ਨੂੰ ਸਭ ਤੋਂ ਪਹਿਲਾਂ ਸ੍ਰੀ ਖੰਡਪਾਤ ਸਾਹਿਬ ਦੀ ਸੰਪੂਰਨਤਾ ਹੋਵੇਗੀ, ਉਪਰੰਤ ਜੋ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਣਗੇ। ਸਭ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ ਦਸਤਗੀਰ ਹੋਏ ਪੰਜ ਪੀਰ, ਹਰ ਗੁਰ ਹਰ ਗੋਬਿੰਦ ਅਤੋਲਾ।

ਫਤਿਹ ਗੁਰੂ ਕੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਲਸਾ ਸਰੂਪ ਖਾਲਸਾ ਸਾਧ ਸੰਗਤ ਜੀਓ ਵਡਭਾਗੀ ਹਾਂ ਸਤਿਗੁਰਾਂ ਦੇ ਹਜ਼ੂਰ ਪਹੁੰਚ ਕੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਔਰ ਗੁਰੂ ਕੀ ਗੋਦ ਦਾ ਆਨੰਦ ਮਾਣ ਰਹੇ ਹਾਂ। ਸ੍ਰੇਸ਼ਟ ਭਾਗਾਂ ਦੀ ਪਾਈ ਨਿਸ਼ਾਨੀ ਹੈ, ਜਿਨ ਕੈ ਪੋਤੈ ਪੁੰਨ ਹੈ ਸੇ ਗੁਰਸਿੱਖ ਗੁਰੂ ਪੈ ਜਾਤੇ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਨਾਮ ਬਾਣੀ ਦੀ ਵਰਖਾ ਗੁਰੂ ਕੇ ਦਰਬਾਰ ਵਿੱਚ ਹੋ ਰਹੀ ਹੈ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਅਲਾਹੀ ਬਾਣੀ ਦਾ ਨਿਤਨੇਮ ਔਰ ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਆਪ ਜੀ ਨੇ ਸ਼੍ਰਵਣ ਕੀਤਾ ਹੈ। ਹੁਣ ਕੁਝ ਸਮਾਂ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਆਪਣੇ ਸੋਹਣੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸਰਬੱਤ ਸੰਗਤ ਲਈ ਸਾਂਝਾ ਹੁਕਮ ਫੁਰਮਾਨ ਕੀਤਾ ਮਹਾਰਾਜ ਜੀ ਨੇ, ਜੋ ਆਪ ਜੀ ਨੇ ਸ਼੍ਰਵਣ ਕੀਤਾ ਹੈ ਔਰ ਸਕਰੀਨ 'ਤੇ ਦਰਸ਼ਨ ਕਰ ਰਹੇ ਹੋ। ਸੱਚੇ ਪਾਤਸ਼ਾਹ ਮਿਹਰ ਕਰਨ, ਜਿਉਂ ਬੁਲਾਏ ਤਿਉਂ ਬੋਲੀਏ, ਜਿਉਂ ਜਾਂ ਆਪ ਬੁਲਾਏ ਸੋਏ। ਅੱਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦਾ ਗੁਰਤਾ ਗੱਦੀ 'ਤੇ ਬਿਰਾਜਣ ਦਾ ਸ਼ੁਭ ਪਵਿੱਤਰ ਦਿਹਾੜਾ ਹੈ। ਸੋ ਸੱਚੇ ਪਾਤਸ਼ਾਹ ਜੀ ਦੇ ਕੁਛ ਕੌਤਕਾਂ ਦੀ ਸਾਂਝ ਆਪ ਸੰਗਤਾਂ ਨਾਲ ਪਾਈ ਜਾਏਗੀ। ਮੇਰੀ ਅਤੇ ਆਪਣੀ ਹਾਜ਼ਰੀ ਗੁਰਚਰਨਾਂ 'ਚ ਮਨ ਕਰਕੇ ਲਵਾਈ।

ਧਨਾਸਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਰਚਣਹਾਰ ਸਤਿਗੁਰੂ ਪਰਉਪਕਾਰੀ ਸਤਿਗੁਰੂ ਜਿਨ੍ਹਾਂ ਨੇ ਸਾਡੇ 'ਤੇ ਮਹਾਨ ਤਰਸ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਰੂਪੀ ਮਹਾਨ ਜਹਾਜ਼ ਸਾਨੂੰ ਬਖਸ਼ਿਆ ਹੈ। ਦੋਹੇ ਤਾ ਬਾਣੀ ਕਾ ਬੋਹੇ ਥਾ ਸਤਿਗੁਰੂ ਜੀ, ਔਰ ਐਸਾ ਭੋਜਨ ਦਾ ਥਾਲ ਸਾਨੂੰ ਪਰੋਸਿਆ ਸੱਚੇ ਪਾਤਸ਼ਾਹ ਜੀ ਨੇ, ਜਿਸ ਵਿੱਚ ਨਾਮ ਬਾਣੀ ਸਿਮਰਨ ਭਜਨ ਬੰਦਗੀ ਸੇਵਾ ਸਿਮਰਨ ਦੇ 36 ਤਰ੍ਹਾਂ ਦੇ ਭੋਜਨ ਹਨ, ਜਿਸ ਨੂੰ ਖਾ ਕੇ ਜਿਸ ਨੂੰ ਪਚਾ ਕੇ ਅਤੇ ਅਸੀਂ ਆਤਮਕ ਆਨੰਦ ਲੈ ਸਕਦੇ ਹਾਂ। ਇਹ ਵਸਤ ਤਜੀ ਨਹਿਜਾਈ ਨਿਤ ਨਿਤ ਰਾਖੁਰ ਧਾਰੋ, ਇਹ ਐਸਾ ਭੋਜਨ ਹੈ ਜਿਹਨੂੰ ਕਦੇ ਵੀ ਤਿਆਗਿਆ ਨਹੀਂ ਜਾ ਸਕਦਾ। ਐਸੇ ਦੀਨ ਦਿਆਲ ਸਤਿਗੁਰੂ ਜੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਪੰਜਵੇਂ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਇਹ ਅੱਜ ਦਾ ਹੁਕਮਨਾਮਾ 671 ਔਰ 672 ਅੰਗ 'ਤੇ ਸੁਸ਼ੋਭਿਤ ਹੈ। ਰਹਾਉ ਦੀ ਇਸ ਪਵਿੱਤਰ ਸ਼ਬਦ ਦੀ ਪੰਕਤੀ ਹੈ, ਜੀ ਕੀ ਏਕੈ ਹੀ ਪੈਮਾਨੀ, ਜੋ ਜੀਵ ਦੀ ਅੰਤਰ ਆਤਮੇ ਦੀ ਵੇਦਨ ਹੈ, ਅਰਦਾਸ ਹੈ, ਅੰਦਰੋਂ ਦਿਲੋਂ ਜੁੜ ਕੇ ਕੀਤੀ ਅਰਦਾਸ ਹੈ, ਇੱਕ ਪਰਮਾਤਮਾ ਦੇ ਅੱਗੇ ਕੀਤੀ ਅਰਦਾਸ ਹੈ, ਉਹ ਪਰਮਾਤਮਾ ਨੇ ਮੰਨ ਲਈ। ਹੋਰ ਜਿੰਨੇ ਮਰਜ਼ੀ ਕੋਈ ਯਤਨ ਕਰ ਲਵੇ, ਜਿੰਨੇ ਮਰਜ਼ੀ ਕੋਈ ਸਾਧਨ ਕਰ ਲਵੇ, ਤਿਲ ਜਿੰਨੀ ਕੀਮਤ ਨਹੀਂ ਪੈਂਦੀ ਉਹਨਾਂ ਦੀ ਵਾਹਿਗੁਰੂ ਦੇ ਦਰ 'ਤੇ। ਜਿਸ ਕਾ ਤਨ, ਜਿਸ ਪਰਮਾਤਮਾ ਨੇ ਸਾਨੂੰ ਤਨ ਦਿੱਤਾ ਹੈ, ਇਹ ਸਰੀਰ ਦਿੱਤਾ ਸਾਨੂੰ, ਰਮਈਆ ਕੇ ਗੁਣ ਚੇਤ ਪ੍ਰਾਨੀ, ਕਮਨ ਮੂਲ ਤੇ ਕਮ ਦ੍ਰਟਾਨੀ, ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਜਿਸ ਵਾਹਿਗੁਰੂ ਨੇ ਸਾਨੂੰ ਸਾਜਿਆ ਸਵਾਰਿਆ ਬਣਾਇਆ, ਸੋਹਣੇ ਅੰਗ ਪਤੰਗ ਦਿੱਤੇ, ਕਿਸ ਮੂਲ ਤੋਂ ਸਾਡਾ ਸੋਹਣਾ ਸਰੀਰ ਬਣਾ ਦਿੱਤਾ। ਸੋ ਐਸਾ ਜਿਹੜਾ ਵਾਹਿਗੁਰੂ ਪਰਮਾਤਮਾ ਹੈ, ਉਸੇ ਨੇ ਹੀ ਸਾਨੂੰ ਜੀਵਾਂ ਨੂੰ ਤਨ ਦਿੱਤੇ ਨੇ, ਸਰੀਰ ਦਿੱਤੇ ਹਨ। ਇਹ ਆਤਮਾ ਦੇ ਰਹਿਣ ਦਾ ਇੱਕ ਘਰ ਹੈ, ਔਰ ਮਨ ਦਿੱਤਾ ਵਾਹਿਗੁਰੂ ਨੇ, ਧਨ ਦਿੱਤਾ ਪਰਮਾਤਮਾ ਨੇ, ਸਾਰਾ ਕੁਛ ਵਾਹਿਗੁਰੂ ਦਾ ਦਿੱਤਾ ਹੈ ਭਾਈ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸਾਰਾ ਧਨ ਵੀ ਉਹਦਾ ਹੀ, ਉਹ ਸਰੀਰ ਦਿੱਤਾ ਉਹਨੇ ਪਰਮਾਤਮਾ ਦੇ ਦਿੱਤੇ ਸਰੀਰ ਦੇ ਨਾਲ ਅਸੀਂ ਧਨ ਦੀ ਕਮਾਈ ਕਰਦੇ ਹਾਂ, ਸੋਚ ਕੇ ਵਿਚਾਰ ਕੇ ਕਿਹੜੀ ਚੀਜ਼ 'ਚ ਲਾਭ ਹੈ, ਕਿਹੜੀ ਚੀਜ਼ 'ਚ ਨੁਕਸਾਨ ਹੈ, ਘਾਟਾ ਵਾਧਾ ਵਿਚਾਰ ਕੇ ਫਿਰ ਅਸੀਂ ਧਨ ਕਮਾਉਂਦੇ ਹਾਂ, ਅਤੇ ਧਨ ਵੀ ਸਰੀਰ ਦੁਆਰਾ ਹੀ ਕਮਾਇਆ ਜਾਂਦਾ। ਇਹ ਸਾਰਾ ਕੁਛ ਪਰਮਾਤਮਾ ਦਾ। ਸੋਈ ਸੁਘੜਾ ਸੁਜਾਨੀ, ਸੋਈ ਦਾ ਅਰਥ ਉਹ ਵਾਹਿਗੁਰੂ ਹੀ, ਸੁਘੜ ਦਾ ਅਰਥ ਹੈ ਸ੍ਰੇਸ਼ਟ, ਘਾੜਤਾ ਨੂੰ ਘੜਨ ਵਾਲਾ, ਸੁਜਾਨੀ ਦਾ ਅਰਥ ਹੈ ਸਿਆਣਾ ਹੈ। ਪਰਮਾਤਮਾ ਨੇ ਆਦਿ ਕਾਲ ਤੋਂ ਸ੍ਰਿਸ਼ਟੀ ਸਾਜੀ ਹੈ, ਔਰ ਮਨੁੱਖ ਦੀ ਘਾੜਤ ਸਭ ਤੋਂ ਸੁੰਦਰ ਘੜੀ ਵਾਹਿਗੁਰੂ ਨੇ। ਕੁਝ ਵਿਗਿਆਨਕ ਤੱਤ ਕਹਿੰਦੇ ਨੇ ਬਾਂਦਰ ਤੋਂ ਬੰਦਾ ਬਣਿਆ, ਅਤੇ ਜੇ ਇਹ ਸੋਚ ਲਈਏ ਤਾਂ ਜਿਹੜੇ ਹੁਣ ਬਾਂਦਰ ਨੇ ਇਹ ਕਦੋਂ ਬੰਦੇ ਬਣਨੇ ਆ, ਇਹ ਗਲਤ ਹੈ। ਵਾਹਿਗੁਰੂ ਨੇ ਮਨੁੱਖ ਮਨੁੱਖ ਹੀ ਬਣਾਇਆ, ਬਾਂਦਰ ਬਾਂਦਰ ਹੀ ਬਣਾਏ, ਬਾਂਦਰ ਬਾਂਦਰ ਹੀ ਰਹਿਣਗੇ। ਇਹ ਥੋੜ੍ਹਾ ਜਿਹੜੇ ਬਾਂਦਰ ਉੱਡ ਫਿਰਦੇ ਜੰਗਲਾਂ ਦੇ ਸਜੀ ਸਜੀ ਸਜੀ ਸਜੀ ਵਿਕਾਸ ਕਰਨਗੇ ਅਤੇ ਵੀ ਬੰਦੇ ਬਣ ਜਾਣਗੇ, ਨਹੀਂ ਪਿਆਰਿਓ। ਕੁਦਰਤ ਨੇ ਜੋ ਕੁਛ ਰਚਿਆ ਹੈ ਇੱਕ ਵਾਰ ਹੀ ਰਚ ਦਿੱਤਾ ਵਾਹਿਗੁਰੂ ਨੇ, ਤਾਂ ਗੁਰੂ ਜੀ ਮਿਹਰ ਕਰਦੇ ਨੇ ਕਿ ਉਹ ਪਰਮਾਤਮਾ ਹੀ ਹੈ ਜਿਹਨੇ ਸੋਹਣੀ ਕਾੜਤ ਘੜੀ ਹੈ ਜੀਆਂ ਦੀ। ਕਿੰਨੇ ਸੋਹਣੇ ਮੋਰ ਬਣਾਏ ਨੇ, ਤੋਤੇ ਬਣਾਏ ਨੇ, ਹੋਰ ਐਸੇ ਐਸੇ ਪੰਛੀ, ਹੈਰਾਨ ਰਹਿ ਜਾਈਦਾ। ਮੀਂਹ ਪਵੇ, ਧੁੱਪ ਲੱਗੇ, ਕੁਛ ਵੀ ਹੋਵੇ, ਉਹਨਾਂ ਦਾ ਰੰਗ ਨਹੀਂ ਉੜਦਾ, ਜਿਉਂ ਦਾ ਤਿਉਂ ਰੰਗ ਉਹਨਾਂ ਦਾ ਰਹਿੰਦਾ। ਕਿੰਨੇ ਕਿੰਨੇ ਸੁੰਦਰ ਪੰਛੀ ਨੇ, ਸਾਡੇ ਸਰੀਰ ਦੀ ਕਿੰਨੀ ਸੋਹਣੀ ਘਾੜਤ ਘੜੀ ਹੈ, ਅੰਗ ਪਤੰਗ ਨੈਣ ਨਕਸ਼ ਕਿੰਨੇ ਸੁੰਦਰ ਦਿੱਤੇ ਨੇ। ਜਿੱਥੇ ਲੋੜ ਉੱਥੇ ਰੋਮ ਪੈਦਾ ਕੀਤੇ ਵਾਹਿਗੁਰੂ ਨੇ, ਜਿੱਥੇ ਨਹੀਂ ਲੋੜ ਉੱਥੇ ਨਹੀਂ ਪੈਦਾ ਕੀਤੇ ਪਿਆਰਿਓ।
ਇਨਸਾਨ ਸੋਚ ਲੈਂਦਾ ਕਿ ਪਰਮਾਤਮਾ ਨੇ ਸਹੀ ਨਹੀਂ ਕੀਤਾ। ਅਸੀਂ ਬੜੇ ਸਿਆਣੇ ਹਾਂ, ਬਿਊਟੀ ਪਾਰਲਰ ਖੋਲ ਲਏ ਗਏ, ਅਕਲ ਨਹੀਂ ਆਈ ਪਰਮਾਤਮਾ ਨੂੰ ਇੱਥੇ ਰੂਮ ਕਿਉਂ ਪੈਦਾ ਕਰ ਦਿੱਤੇ, ਇੱਥੇ ਕਿਉਂ ਨਹੀਂ ਕੀਤੇ। ਉਹਦੀ ਰਚਨਾ ਪਿਆਰੇ, ਉਹਨੇ ਜਿੱਥੇ ਜਿੱਥੇ ਜੋ ਜੋ ਕੁਛ ਬਣਾਉਣਾ ਸੀ ਪਰਮਾਤਮਾ ਨੇ ਸਹੀ ਬਣਾਇਆ। ਉਹਦੀ ਇਆਨ ਦੇ ਵਿੱਚ ਖਿਆਨਤ ਨਹੀਂ ਕਰਨੀ ਚਾਹੀਦੀ ਵਾਹਿਗੁਰੂ ਦੇ। ਇਸ ਲਈ ਸੁੱਘੜ ਦਾ ਅਰਥ ਹੈ ਸੋ ਸ੍ਰੇਸ਼ਟ, ਅਤੇ ਘਾੜ ਦਾ ਅਰਥ ਘਾੜ ਤਕੜਨੀ, ਸੋਹਣੀ ਸੋਹਣੀ ਘਾੜ ਤਕੜੀ ਵਾਹਿਗੁਰੂ ਨੇ। ਸਾਡੇ ਨੇਤਰ ਉੱਚੇ ਥਾਂ 'ਤੇ ਲਾ ਦਿੱਤੇ ਵਾਹਿਗੁਰੂ ਨੇ, ਦੂਰ ਤੱਕ ਵੇਖ ਸਕੀਏ। ਕੰਨ ਸਾਡੇ ਉੱਚੇ ਲਾ ਦਿੱਤੇ, ਦੂਰ ਤੱਕ ਸੁਣ ਸਕੀਏ। ਸਾਡਾ ਮੁੱਖ ਮੂੰਹ ਉੱਚੇ ਥਾਂ 'ਤੇ ਲਾ ਤਾ, ਆਵਾਜ਼ ਸਾਡੀ ਦੂਰ ਜਾਏ। ਨਾਸਕਾਂ ਉੱਤੇ ਲਾ ਦਿੱਤੀਆਂ ਵਾਹਿਗੁਰੂ ਨੇ ਤਾਂ ਕਿ ਘੱਟਾ ਮਿੱਟੀ ਤੋਂ ਬਚਾ ਰਹੇ, ਥੱਲਿਓਂ ਜਿਹੜੀ ਬਦਬੂ ਆਦਿਕ ਹੈ ਇਹ ਸਾਡੇ ਕੰਨ ਤੱਕ ਨੱਕ ਤੱਕ ਨਾ ਪਹੁੰਚੇ। ਸਿਰ ਕੀਨੋ ਮੇਰਾ ਬਾਣੀ 'ਚ ਲਿਖਿਆ ਹੈ, ਜਿਹੜਾ ਸਾਡਾ ਸਿਰ ਹੈ ਇਹ ਸਰੋਮਣੀ ਬਣਾ ਦਿੱਤਾ। ਮਾਲਾ ਫੇਰਦੇ ਹੋ ਅਤੇ ਮਾਲਾ ਦੇ 'ਚ ਇੱਕ ਮਣਕਾ ਹੁੰਦਾ ਹੈ ਮੇਰੂ ਮਣਕਾ, ਸਭ ਤੋਂ ਉੱਤੇ। ਇੱਦਾਂ ਸਾਡੇ ਸਰੀਰ ਦੇ ਵਿੱਚ ਪਰਮਾਤਮਾ ਨੇ ਸਾਰੇ ਅੰਗ ਪਤੰਗ ਬਣਾਏ ਨੇ, ਅਤੇ ਜਿਹੜਾ ਸਿਰ ਹੈ ਸਭ ਤੋਂ ਸਰੋਮਣੀ ਬਣਾ ਦਿੱਤਾ, ਸੁਮੇਰ ਪਰਬਤ ਵਾਂਗ। ਇਸ ਵਾਸਤੇ ਉਹਨੇ ਘਾੜਤ ਬਹੁਤ ਸੁੰਦਰ ਘੜੀ। ਪਰਮਾਤਮਾ ਨੇ ਇਸਤਰੀ ਅਤੇ ਮਰਦ ਦੇ ਵਿੱਚ ਫਰਕ ਰੱਖਿਆ, ਮੇਲ ਅਤੇ ਫੀਮੇਲ ਬਣਾਏ ਵਾਹਿਗੁਰੂ ਨੇ। ਮੋਰ ਦੀ ਸੁੰਦਰਤਾ ਆਪਣੀ ਹੈ, ਮੋਰਨੀ ਦੀ ਸੁੰਦਰਤਾ ਆਪਣੀ ਹੈ, ਸ਼ੇਰ ਦਾ ਆਪਣਾ ਰੂਪ ਹੈ, ਸ਼ੇਰਨੀ ਦਾ ਇੱਕ ਵੱਖਰਾ ਰੂਪ ਹੈ। ਇੱਦਾਂ ਪਰਮਾਤਮਾ ਨੇ ਮਰਦ ਬਣਾਏ ਨੇ, ਮਰਦ ਨੂੰ ਮਰਦ ਰਹਿਣਾ ਚਾਹੀਦਾ ਪਿਆਰਿਓ। ਸ਼ੇਰ ਕਿਤੇ ਵੇਖੇ ਜਾ ਕੇ ਨਾਈਆਂ ਦੀ ਦੁਕਾਨ 'ਤੇ ਬਹਿੰਦੇ ਹੋਣ, ਸ਼ੇਰ ਨੂੰ ਕੋਈ ਪਿਆਰੇ ਵੇਖੋ, ਜੇ ਉਹਦੇ ਕੋਈ ਵਾਲ ਆਦਿਕ ਧੋਣ ਦੇ ਕੱਟ ਦੇਵੇ ਤਾਂ ਉਹਦੀ ਕੀ ਸੋਭਾ ਰਹਿ ਗਈ, ਉਹ ਸ਼ੇਰਨੀ ਫਿਰ ਤੋਂ ਪਿਆਰਿਓ ਸ਼ੇਰਨੀ ਦਾ ਰੂਪ ਹੀ ਬਣ ਗਿਆ। ਸ਼ੇਰ ਦਾ ਰੂਪ ਵੱਖਰਾ ਪਰਮੇਸ਼ਰ ਨੇ ਬਣਾਇਆ ਹੈ, ਸ਼ੇਰਨੀ ਦਾ ਵੱਖਰਾ। ਮੋਰ ਦੇ ਸੋਹਣੇ ਪੰਖ ਬਣਾਏ ਨੇ, ਮੋਰਨੀ ਦਾ ਵੱਖਰਾ ਰੂਪ ਬਣਾਇਆ। ਜਿਨ੍ਹਾਂ ਨੂੰ ਤਾਂ ਪਰਮਾਤਮਾ ਨੇ ਦਿੱਤੇ ਸੁੰਦਰ ਦਾੜੇ, ਉਹ ਸਾਂਭ ਨਾ ਸਕੇ। ਕਦੇ ਕਦੇ ਕਦਾਚਿਤ ਕਿਸੇ ਵਿਅਕਤੀ ਨੂੰ ਦਾੜੀ ਨਹੀਂ ਆਉਂਦੀ। ਉਮਰ ਹੋ ਗਈ ਸਤਸੰਗੀਓ, 15-20-25 ਸਾਲ ਦੀ, ਦਾੜਾ ਨਹੀਂ ਆਇਆ, ਚਿੰਤਾ ਲੱਗ ਗਈ। ਫਿਰ ਉਹ ਦਵਾਈਆਂ ਦਾਲੇ ਹੋ ਜਾਂਦਾ, ਦਵਾਈਆਂ ਦਾਲੇ, ਕੋਈ ਦਵਾਈ ਮਿਲ ਜਾਏ, ਕੋਈ ਐਸੀ ਦਵਾਈ ਮਿਲ ਜਾਏ ਜਿਹਦੇ ਨਾਲ ਮੈਨੂੰ ਕੇਸ ਦਾੜਾ ਆ ਜਾਏ। ਲੋਕ ਮਖੌਲ ਕਰਦੇ ਨੇ, ਜਿਨ੍ਹਾਂ ਨੂੰ ਦਾੜੇ ਆ ਗਏ ਉਹ ਨਾਈਆਂ ਦੁਆਲੇ। ਸਤਸੰਗੀਓ, ਇਹ ਇਨਸਾਨ ਦੀ ਐਸੀ ਸੋਚ ਬਣ ਗਈ ਕਿ ਕੁਦਰਤ ਨੇ ਜੋ ਕੁਛ ਬਣਾਇਆ ਉਹਨੂੰ ਇਹ ਪ੍ਰਮਾਣ ਨਹੀਂ ਕਰ ਰਿਹਾ। ਅਤੇ ਗੁਰੂ ਜੀ ਮਿਹਰ ਕਰਦੇ ਨੇ ਕਿ ਉਹ ਸੋਹਣੀਆਂ ਕਾੜਤਾਂ ਕੱਢਣ ਵਾਲਾ, ਜਿੱਥੇ ਜਿੱਥੇ ਅੰਗ ਪਤੰਗ ਉਹਨੇ ਲਾਏ ਨੇ, ਸੋਚ ਕੇ ਲਾਏ ਵਾਹਿਗੁਰੂ ਨੇ। ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤਿੰਨ ਹੀ ਦਾ ਅਰਥ ਉਸੇ ਵਾਹਿਗੁਰੂ ਨੇ ਹੀ ਸੁਣਿਆ ਦਾ ਭਾਵ ਸੁਣ ਲਿਆ। ਦੁੱਖ, ਸਾਡੇ ਦੁੱਖ ਦੀ ਪੀੜਾ ਸੁਣਦਾ ਪਿਆਰਿਓ। ਕੋਈ ਦੁੱਖ ਆਵੇ ਤਾਂ ਵਾਹਿਗੁਰੂ ਅੱਗੇ ਅਰਦਾਸਾਂ ਕਰਦੇ ਹਾਂ, ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ। ਤਿੰਨੇ ਤਾਪਾਂ ਨੂੰ ਨਿਵਾਰਨ ਵਾਲਾ, ਦੁੱਖਾਂ ਨੂੰ ਨਾਸ ਕਰਨ ਵਾਲਾ ਸੁੱਖ ਦਾ ਦਾਤਾ ਵਾਹਿਗੁਰੂ। ਉਸ ਪਰਮਾਤਮਾ ਨੇ ਹੀ ਦੁੱਖ ਸਮੇਂ ਸਾਡੀ ਅਰਦਾਸ ਸੁਣੀ ਹੈ। ਸੁੱਖ ਅਤੇ ਸੁੱਖਾਂ ਦੇ ਵਿੱਚ ਵੀ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ, ਵਾਹਿਗੁਰੂ ਤੂੰ ਯਾਦ ਰਵੇ। ਤੋ ਬਿਦਨੀ ਕੀ ਖਟਾਨੀ, ਤੋ ਦਾ ਅਰਥ ਤਾਂ, ਬਿਦ ਦਾ ਅਰਥ ਵਿਧੀ, ਨੀਕੀ ਦਾ ਅਰਥ ਸੋਹਣੀ, ਖਟਾਨੀ ਦਾ ਅਰਥ ਜ਼ਿੰਦਗੀ ਦੀ, ਜਿਉਣ ਦੀ। ਸੋ ਜਿਹੜੀ ਮਰਿਆਦਾ ਹੈ, ਤਰੀਕਾ ਸੋਹਣਾ ਬਣ ਗਿਆ। ਜਦੋਂ ਅਸੀਂ ਵਾਹਿਗੁਰੂ ਨਾਲ ਜੁੜ ਜਾਈਏ, ਦੁੱਖ ਸੁੱਖ ਦੇ ਵੇਲੇ ਪਰਮਾਤਮਾ ਨੂੰ ਚੇਤੇ ਰੱਖੀਏ, ਅਤੇ ਸੋਹਣੀ ਵਿਧੀ ਬਣ ਗਈ ਇਸ ਜੀਵਨ ਦੀ, ਸੋਹਣਾ ਜੀਵਨ ਬਤੀਤ ਹੋ ਰਿਹਾ। ਸਤਸੰਗੀਓ, ਜੀ ਕੀ ਇੱਕੈ ਹੀ ਪੈਮਾਨੀ, ਜੀਵ ਆਤਮਾ ਦੀ ਅੰਦਰੋਂ ਜੁੜ ਕੇ ਕੀਤੀ ਹੋਈ ਅਰਦਾਸ ਇੱਕ ਪਰਮਾਤਮਾ ਦੇ ਦਰ 'ਤੇ ਪ੍ਰਮਾਣ ਹੋ ਜਾਂਦੀ। ਪਿਆਰਿਓ, ਦੇਵਤਿਆਂ ਦੀ ਸਭਾ ਲੱਗੀ ਸੀ, ਦੇਵਤਿਆਂ ਦੀ ਸਭਾ ਦੇ ਵਿੱਚ ਇੱਕ ਬੀਬੀ ਗਾਇਕ ਗਾਉਂਦੀ ਸੀ, ਸੰਗੀਤ ਦੇ ਨਾਲ ਜਿਹੜਾ ਸੀ ਇਹ ਮਨੋਰੰਜਨ ਕਰਦੀ ਸੀ ਦੇਵਤਿਆਂ ਦਾ। ਉਹਦੇ ਮਨ 'ਚ ਮਾਣ ਬੜਾ ਆ ਗਿਆ, ਮੇਰਾ ਗਲਾ ਬੜਾ ਰਸੀਲਾ, ਸੋਹਣਾ ਰੂਪ ਮੈਨੂੰ ਦਿੱਤਾ ਪਰਮਾਤਮਾ ਨੇ। ਇੱਕ ਦਿਨ ਦੇਵਤਿਆਂ ਦੇ ਗੁਰੂ ਬ੍ਰਹਿਸਪਤ ਜੀ ਆ ਗਏ, ਦੇਵਤਿਆਂ ਦੇ ਗੁਰੂ ਬ੍ਰਹਿਸਪਤ, ਦੇਵਤਿਆਂ ਦਾ ਰਾਜਾ ਇੰਦਰ।
ਦੇਵਤਿਆਂ ਦਾ ਗੁਰੂ ਬ੍ਰਹਿਸਪਤ। ਬ੍ਰਹਿਸਪਤ ਹੀ ਆਏ ਤੇ ਸਭਾ ਸਾਰੇ ਖੜੇ ਹੋ ਗਏ, ਬ੍ਰਹਮਾ ਵਿਸ਼ਨੂੰ ਸ਼ਿਵ ਇੰਦਰ ਸਾਰੇ ਖਲੋ ਗਏ। ਖਲੋਣਾ ਦਾ ਮਰਯਾਦਾ ਪਿਆਰੇ, ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆ ਹੁਣ ਆਪਾਂ ਸਾਰੇ ਖਲੋ ਜਾਂਦੇ ਹਾਂ, ਪਰ ਜਿਹੜੀ ਇਹ ਗਾਉਣ ਵਾਲੀ ਸੀ ਖਲੋਤੀ ਨਹੀਂ, ਇਹ ਬੈਠੀ ਰਹੀ। ਇਹਨੂੰ ਮਾਣ ਸੀ ਆਪਣੇ 'ਤੇ ਕਿ ਮੈਂ ਮਨੋਰੰਜਨ ਕਰਦੀ ਦੇਵਤਿਆਂ ਦਾ, ਸੋਹਣਾ ਰੂਪ ਦਿੱਤਾ ਮੈਨੂੰ, ਗਲਾ ਬੜਾ ਸੁੰਦਰ ਹੈ। ਬ੍ਰਹਿਸਪਤ ਜੀ ਨੇ ਵੇਖਿਆ ਕਿ ਬਾਕੀ ਤਾਂ ਸਾਰੇ ਖਲੋ ਗਏ, ਇਹ ਨਹੀਂ ਖੜੀ ਹੋਈ। ਪਹਿਲਾਂ ਮਨ 'ਚ ਵਿਚਾਰ ਕੀਤੀ ਕੋਈ ਨਹੀਂ, ਜੇ ਨਹੀਂ ਖਲੋਤੀ ਮੇਰਾ ਕੀ ਘੱਟ ਗਿਆ। ਹੁਣ ਪਿਆਰਿਓ ਆਪਾਂ ਗੁਰੂ ਦਾ ਸਤਿਕਾਰ ਕਰਦੇ ਹਾਂ, ਜੇ ਨਾ ਕਰਾਂਗੇ ਤਾਂ ਗੁਰੂ ਦਾ ਕੀ ਘੱਟ ਜਾਣਾ, ਘਾਟਾ ਸਾਨੂੰ ਹੈ। ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ, ਜੇ ਸਾਰੀ ਦੁਨੀਆਂ ਮਿਲ ਕੇ ਰੱਬ ਨੂੰ ਚੰਗਾ ਚੰਗਾ ਕਹਿਣ ਲੱਗ ਪਏ, ਉਹ ਕੋ ਵਧਣਾ ਨਹੀਂ। ਜੇ ਸਾਰੀ ਦੁਨੀਆਂ ਵਾਹਿਗੁਰੂ ਦੀ ਗੁਰੂ ਦੀ ਨਿੰਦਿਆ ਕਰਨ ਲੱਗ ਪਏ, ਗੁਰੂ ਦਾ ਘਟਣਾ ਕੁਛ ਨਹੀਂ, ਸਾਡਾ ਨੁਕਸਾਨ ਹੈ ਪਿਆਰਿਓ। ਹੁਣ ਬ੍ਰਹਿਸਪਤ ਜੀ ਨੇ ਵਿਚਾਰਿਆ ਕਿ ਮਰਯਾਦਾ ਵਿਗੜ ਜਾਏਗੀ, ਅੱਜ ਇਹ ਨਹੀਂ ਖਲੋਤੀ ਕੱਲ੍ਹ ਨੂੰ ਹੋਰ ਨਹੀਂ ਕੋਈ ਖਲੋਏਗਾ। ਉਹਨਾਂ ਨੇ ਬਚਨ ਕੀਤੇ, ਕਹਿੰਦੇ ਤੂੰ ਸਵਰਗ ਵਿੱਚ ਰਹਿਣ ਦੇ ਲਾਇਕ ਨਹੀਂ, ਤੈਨੂੰ ਮਾਣ ਬੜਾ ਹੰਕਾਰ ਬੜਾ, ਜਾ ਮਾਤ ਲੋਕ ਉੱਤੇ ਟੇਢੀ ਜੂਨ 'ਚ ਪਏ, ਚਰਨੀ ਟੈਪੀ ਮਾਰੇ ਮੇਰੇ ਤੋਂ ਹੋ ਗਈ ਭੁੱਲ, ਮੈਨੂੰ ਬਖਸ਼ ਦਿਓ, ਕਿਰਪਾ ਕਰ ਦਿਓ ਮੇਰੇ 'ਤੇ ਮਹਾਰਾਜ, ਬਹੁਤ ਅਵੱਗਿਆ ਹੋ ਗਈ ਭੁੱਲ ਹੋ ਗਈ। ਕਹਿਣ ਲੱਗੇ ਛੇਵੇਂ ਗੁਰੂ ਗੁਰੂ ਨਾਨਕ ਦੇਵ ਦਾ ਛੇਵਾਂ ਰੂਪ ਆਉਣਗੇ, ਤੇਰਾ ਉਦਾਰ ਕਰਨਗੇ। ਛੇਵੇਂ ਪਾਤਸ਼ਾਹ ਨੇ ਜਦੋਂ ਪ੍ਰਕਾਸ਼ ਲਿਆ ਅਤੇ ਸਰੀਕਾਂ ਦੇ ਵਿੱਚ ਚਿੰਤਾ ਵਿਆਪ ਗਈ, ਗੁਰੂ ਅਰਜਨ ਦੇਵ ਸਾਹਿਬ ਦਾ ਭਰਾਤਾ ਗੁਰੂ ਹਰਗੋਬਿੰਦ ਸਾਹਿਬ ਦਾ ਤਾਇਆ ਪ੍ਰਿਥੀ ਚੰਦ, ਉਹਦੀ ਘਰਵਾਲੀ ਕਰਮੋਂ, ਉਹ ਸੋਚਦੇ ਕਿ ਸਾਡੇ ਘਰ ਪੁੱਤ ਹੋਇਆ ਹੈ ਮਿਹਰਬਾਨ, ਅਤੇ ਗੁਰੂ ਜੀ ਮਹਾਰਾਜ ਬੜਾ ਪਿਆਰ ਕਰਦੇ, ਮਾਤਾ ਗੰਗਾ ਬੜਾ ਪਿਆਰ ਕਰਦੇ ਉਸ ਮਿਹਰਬਾਨ ਨੂੰ। ਸਤਿਗੁਰਾਂ ਦੇ ਆਨੰਦ ਕਾਰਜ ਹੋਏ ਨੂੰ ਬਹੁਤ ਸਮਾਂ ਹੋ ਗਿਆ, ਸਾਲ ਦੋ ਸਾਲ ਚਾਰ ਪੰਜ ਦਸ ਸਾਲ ਲੰਘ ਗਏ, ਕੋਈ ਔਲਾਦ ਨਹੀਂ। ਸਰੀਕ ਸੋਚਦੇ ਨੇ ਕਿ ਇਹਨਾਂ ਦੇ ਘਰ ਪੁੱਤ ਹੋਣਾ ਨਹੀਂ, ਸਾਡੇ ਪੁੱਤ ਨੂੰ ਤਾਂ ਲਾਡ ਪਿਆਰ ਕਰਦੇ ਨੇ, ਚੰਗੇ ਗਹਿਣੇ ਬਣਾ ਕੇ ਦਿੰਦੇ ਹੈ, ਕੱਪੜਾ ਲੀੜਾ ਸੋਹਣਾ ਖਾਣ ਨੂੰ ਸੋੜਾ ਦਿੰਦੇ ਹੈ, ਸਾਡੇ ਪੁੱਤ ਨੂੰ ਗੁਰਤਾ ਗੱਦੀ ਦੇਣਗੇ ਇਹ। ਪਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋ ਗਿਆ ਤਾਂ ਚਿੰਤਾ ਵਿਆਪ ਗਈ। ਕਰਮੋ ਕਹਿੰਦੀ ਕਿ ਤੂੰ ਝੂਠਾ ਗੁਰੂ ਹੈ, ਤੂੰ ਕਹਿੰਦਾ ਸੀ ਇਹਨਾਂ ਘਰ ਪੁੱਤ ਹੋਣਾ ਨਹੀਂ, ਇਹ ਤਾਂ ਹੋ ਗਿਆ। ਕਹਿੰਦਾ ਕੋਈ ਨਹੀਂ, ਜੇ ਹੋ ਗਿਆ ਤਾਂ ਆਪਾਂ ਇਲਾਜ ਕਰ ਲੈਂਦੇ ਹਾਂ। ਉਹਨੇ ਫਿਰ ਆਪਣੇ ਜਿਹੜੇ ਸੀ ਏਜੰਟ ਉਹਨਾਂ ਨੂੰ ਛੱਡਿਆ, ਭਾਈ ਪਤਾ ਕਰੋ। ਕਰਦਿਆਂ ਕਰਦੇ ਇੱਕ ਦਾਈ ਲੱਭੀ, ਦਾਈ ਜਿਹੜੀ ਬੱਚਿਆਂ ਨੂੰ ਜਨਮ ਦੇਣ ਦਾ ਕਰਮ ਕਰਦੀ ਹੈ, ਉਹ ਲੱਭੀ। ਉਹਨੂੰ ਫਿਰ ਸੱਦਿਆ ਪ੍ਰਿਥੀ ਚੰਦ ਨੇ ਅਤੇ ਉਹਨੂੰ ਪੈਸੇ ਦਿੱਤੇ ਐਡਵਾਂਸ, ਕਿ ਆਹ ਬੀਬੀ ਇੰਨੇ ਲੈ ਲਾ ਅਤੇ ਜਿੱਦਣ ਕਾਰਜ ਹੋ ਗਿਆ ਅਤੇ ਇੰਨੇ ਹੋਰ ਦੇਵਾਂਗੇ। ਇੱਕ ਜ਼ਹਿਰ ਦਿੱਤਾ ਬੜਾ ਤੇਜ਼ ਸੰਖੀ ਆ, ਇਹ ਬੀਬੀ ਕੋਲ ਰੱਖ ਲਾ ਅਤੇ ਦਾਲ ਆ ਕੇ ਅਤੇ ਸਾਡੇ ਸਰੀਕ ਗੁਰੂ ਅਰਜਨ ਦੇਵ ਦਾ ਜਿਹੜਾ ਨਵਾਂ ਬੱਚਾ ਜਨਮਿਆ ਨਾ, ਉਹ ਜੀ ਦੇਣ ਦਾ, ਉਹਨੂੰ ਖਤਮ ਕਰ ਦੇ। ਪਰ ਉਹ ਵਿਚਾਰ ਆ ਗਈ, ਆ ਕੇ ਸਤਸੰਗੀ ਉਹ ਸੰਗਤ ਦੇ ਵਿੱਚ ਬਹਿ ਗਈ। ਹੁਣ ਸੰਗਤ 'ਚ ਕੋਈ ਆ ਕੇ ਬਹਿ ਸਕਦਾ? ਉੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਮਾਰੇ ਕੁਝ ਦਿਨਾਂ ਦੇ ਨੇ, ਅਤੇ ਮਨ 'ਚ ਵਿਚਾਰ ਕੀਤੀ ਜੀਆਂ ਦਾ ਭਲਾ ਕਰਨ ਲੱਗ ਪਈ, ਇਸੇ ਕੰਮ ਨੂੰ ਆਏ ਹਾਂ, ਵਿਛੜੀਆਂ ਸਰਾਪੀਆਂ ਰੂਹਾਂ ਦਾ ਭਲਾ ਕਰਨਾ ਹੁੰਦਾ ਪੀਰਾਂ ਪੈਗੰਬਰਾਂ ਨੇ। ਸੋ ਛੇਵੇਂ ਪਾਤਸ਼ਾਹ ਨੇ ਵਿਚਾਰ ਕੀਤੀ ਕਿ ਜੀਆਂ ਦਾ ਭਲਾ ਕਰਨ ਲੱਗ ਪਈ, ਇਹ ਮਹਾਰਾਜ ਨੇ ਦੁੱਧ ਪੀਣਾ ਛੱਡਤਾ, ਮਾਤਾ ਗੰਗਾ ਜੀ ਦਾ ਦੁੱਧ ਨਹੀਂ ਲੈਂਦੇ। ਮਾਤਾ ਗੰਗਾ ਜੀ ਨੇ ਬੜੇ ਯਤਨ ਕੀਤੇ, ਦੁੱਧ ਲੈਂਦੇ ਹੀ ਨਹੀਂ, ਚਿੰਤਾ ਵਾਇਆ ਵਿਆਪ ਗਈ। ਹੁਣ ਸੁਭਾਅ ਹੁੰਦਾ ਸਾਡਾ, ਆਪਾਂ ਹਰੇਕ ਕੋਲ ਗੱਲ ਕਰਦੇ ਹਾਂ ਕਿ ਇਹ ਦੁੱਧ ਨਹੀਂ ਲੈ ਰਿਹਾ ਬੱਚਾ, ਬੀਬੀਆਂ ਦੱਸਦੀਆਂ ਫਿਰ ਕਈ ਤਰ੍ਹਾਂ ਦੇ ਉਪਾਓ ਸਿਆਣੀਆਂ ਮਾਤਾਵਾਂ। ਖਿਆਲ ਕਰਿਓ ਜੇ ਕੋਈ ਬੰਦਾ ਬਿਮਾਰ ਪੈ ਜਾਵੇ, ਵਹਿਰੂ ਤੰਦਰੁਸਤੀ ਦੇਵੇ, ਫਿਰ ਆਪਣੇ ਭੈਣ ਭਰਾ ਪਤਾ ਲੈਣ ਆਉਂਦੇ ਨੇ, ਜਿੰਨੇ ਆਉਂਦੇ ਸਾਰੇ ਡਾਕਟਰ ਵੈਦ, ਆਹ ਦੇ ਦਿਓ ਉਹ ਲੈ ਦਿਓ, ਜੇ ਆਪ ਬਿਮਾਰ ਪੈ ਜਾਵੇ ਫਿਰ ਨਹੀਂ ਕੋਈ ਸੋਚਦਾ ਹੁੰਦਾ, ਫਿਰ ਉੱਥੇ ਕੋਈ ਇਲਾਜ ਨਹੀਂ ਚੱਲਦਾ। ਫਿਰ ਉਹ ਬੀਬੀਆਂ ਕੋਈ ਦੱਸੀ ਜਾਣਾ ਇੱਦਾਂ ਕਰੋ ਇੱਦਾਂ ਕਰੋ, ਇਹਨੇ ਲਿਆਂਦੀਆਂ ਸੀ ਕੁਛ ਬੀਬੀਆਂ ਆਪਣੇ ਨਾਲ ਇਸ ਦਾਈ ਨੇ, ਉਹ ਕਹਿਣ ਲੱਗੀਆਂ ਕਿ ਆਹ ਜਿਹੜੀ ਬੀਬੀ ਨੂੰ ਵਾਰ ਹੈ, ਇੱਕ ਵਾਰ ਜਿਹੜਾ ਬੱਚਾ ਦੀ ਗੋਦ ਵਿੱਚ ਚਲਾ ਗਿਆ, ਕਰਾਂ ਇਹਦਾ ਦੁੱਧ ਮੂੰਹ ਨੂੰ ਲਾ ਲਿਆ ਅਤੇ ਉਹਨੂੰ ਫਿਰ ਭੁੱਖ ਲੱਗਣ ਲੱਗ ਪੈਂਦੀ ਹੈ। ਉਹ ਕਹਿਣ ਲੱਗ ਪਈਆਂ ਮਾਤਾ ਜੀ ਇਹਨੂੰ ਦੇ ਦਿਓ, ਚਲੋ ਸ਼ਾਇਦ ਹੋ ਸਕਦਾ ਕਿ ਇਹ ਸਾਹਿਬਜ਼ਾਦਾ ਜੀ ਦੁੱਧ ਛਕਣ ਲੱਗ ਪੈਣ। ਉਹਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਗੋਦ ਵਿੱਚ ਲੈ ਲਿਆ, ਉੱਤੋਂ ਦੀ ਲੀੜਾ ਪਾ ਲਿਆ, ਜਿੱਦਾਂ ਬੀਬੀਆਂ ਮਾਤਾਵਾਂ ਉੱਤੋਂ ਬਸਤਰ ਪਾ ਲੈਂਦੀਆਂ ਕਿ ਬੱਚਾ ਦੁੱਧ
ਗੁਪਤ ਰੂਪ ਵਿੱਚ ਛਕੇ। ਇਹ ਭੋਜਨ ਭਜਨ ਅਤੇ ਨਾਰੀ ਇਹ ਤਿੰਨੇ ਪੜਦੇ ਕੇ ਅਧਿਕਾਰੀ, ਇਹ ਤਿੰਨ ਚੀਜ਼ਾਂ ਪੜਦੇ ਦੇ ਅਧਿਕਾਰੀ ਲਿਖੀਆਂ ਗਿਆਨਵਾਨਾਂ ਨੇ, ਭੋਜਨ ਭਜਨ ਅਤੇ ਨਾਰੀ। ਇੱਕ ਤਾਂ ਭਜਨ ਕਰਨਾ ਗੁਪਤ ਕਰਨਾ ਚਾਹੀਦਾ ਪਿਆਰਿਓ, ਭੋਜਨ ਵੀ ਛਕਣਾ ਅਤੇ ਸਤਸੰਗੀ ਉਹਨੂੰ ਗੁਪਤ ਛਕੀਏ, ਆਨੰਦ ਨਾਲ ਛਕੀਏ, ਇਕੱਲੇ ਬਹਿ ਕੇ ਕਿਤੇ ਛਕ ਕੇ ਵੇਖਿਓ, ਚੌਂਕੜਾ ਮਾਰ ਕੇ ਆਨੰਦ ਵਿੱਚ ਇਕੱਲੇ ਪਰਮਾਤਮਾ ਅੱਗੇ ਅਰਦਾਸ ਕਰਕੇ ਸ਼ਾਂਤੀ ਨਾਲ ਭੋਜਨ ਛਕ ਕੇ ਵੇਖਿਓ ਕਿੰਨਾ ਆਨੰਦ ਆਉਂਦਾ। ਗੱਪਾਂ ਵੱਢੀ ਜਾਂਦੇ, ਨਾਲ ਰੋਟੀ ਖਾਈ ਜਾਂਦੇ, ਆਨੰਦ ਕੋਈ ਨਹੀਂ। ਗੁਰੂ ਘਰ ਦੇ ਵਿੱਚ ਪੰਗਤ ਸੰਗਤ ਮਾਰੇ ਨੇ ਬਣਾਈ ਹੈ, ਅਸੀਂ ਗੁਰੂ ਘਰ 'ਚ ਆ ਕੇ ਵੀ ਸਤਸੰਗੀਓ ਢਾਬਿਆਂ ਵਾਲੀ ਹੋਟਲਾਂ ਵਾਲੀ ਫੀਲਿੰਗ ਲੈਣ ਦਾ ਯਤਨ ਕਰਦੇ ਹਾਂ, ਚੰਗੇ ਭਲੇ ਹੁੰਦੇ ਹਾਂ ਅਤੇ ਟੈਬਲਾਂ ਮੇਜ਼ਾਂ 'ਤੇ ਚੜ੍ਹ ਕੇ ਛਕਣ ਦਾ ਯਤਨ ਕਰਦੇ ਹਾਂ। ਕਿਸੇ ਨੂੰ ਪ੍ਰੋਬਲਮ ਹੈ, ਕੋਈ ਬਹੁਤੀ ਦਿੱਕਤ ਹੈ, ਭਾਈ ਉਹ ਬਹਿ ਜਾਏ ਅਤੇ ਬਾਕੀ ਆਪਾਂ ਆਪਣੇ ਟੌਹਰ ਵਾਸਤੇ ਸਤਸੰਗੀਓ ਕੋਈ ਥੱਲੇ ਕੋਈ ਬਹੀਏ ਅਸੀਂ। ਨਹੀਂ ਪਿਆਰੇ, ਉਹ ਗੁਰੂ ਕੀ ਪੰਗਤ ਸੰਗਤ ਇੱਕ ਚੀਜ਼ ਹੈ। ਇਸ ਲਈ ਜਦੋਂ ਭੋਜਨ ਛਕਣਾ ਅਤੇ ਆਨੰਦ ਨਾਲ ਛਕੇ, ਗੁਪਤ ਛਕੇ, ਅਤੇ ਤੀਸਰੇ ਨੰਬਰ 'ਤੇ ਇਸਤਰੀ, ਇਹ ਵੀ ਪੜਦੇ 'ਚ ਚਾਹੀਦੀ ਹੈ। ਤੁਹਾਨੂੰ ਤਾਂ ਕੱਪੜਾ ਪਾਉਣਾ ਅਤੇ ਸਾਸੀ ਸਾਦਗੀ ਦਾ ਕੱਪੜਾ ਪਾਉਣਾ। ਗੁਰੂ ਅਮਰਦਾਸ ਜੀ ਦੇ ਕੋਲ ਰਾਣੀ ਆ ਗਈ ਸੀ, ਉਹਨੇ ਚਟਕੀਲੇ ਪਟਕੀਲੇ ਕੱਪੜੇ ਪਾਏ, ਕਮਲੀਏ ਕਿੱਦਾਂ ਆਈਦਾ, ਅਤੇ ਕਮਲੀ ਹੋ ਗਈ ਸੀ ਸਤਸੰਗੀ। ਉਹ ਗੁਰੂ ਘਰ ਆਉਣਾ ਸਾਦਗੀ ਦਾ ਵਸਤਰ, ਜਿਹੜਾ ਚੰਗਾ ਲੱਗੇ ਸੰਗਤ ਵਿੱਚ ਸਾਰਿਆਂ ਨੂੰ, ਉਹ ਵਸਤਰ ਪਾ ਕੇ ਆਈਏ। ਗੁਰੂ ਮੇਹਰ ਕਰਨ, ਉਹਨੇ ਉੱਤੇ ਪੜਦਾ ਲੈ ਲਿਆ ਅਤੇ ਦੁੱਧ ਦੇਣ ਲੱਗੀ। ਸਹੀਜੇ ਜੇ ਜਿਹੜਾ ਜ਼ਹਿਰ ਦਿੱਤਾ ਸੀ ਪਿਰਥੀ ਚੰਦ ਨੇ, ਉਹ ਆਪਣੇ ਦੁੱਧਾਂ ਨੂੰ ਲਾ ਲਿਆ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਮੂੰਹ ਵਿੱਚ ਦੁੱਧ ਪਾਉਣ ਲੱਗੀ। ਅਤੇ ਸਤਸੰਗ ਗੁਰੂ ਜੀ ਛੋਟੀ ਜਿਹੇ ਸੀ, ਕੁਛ ਹੀ ਦਿਨਾਂ ਦੇ, ਜ਼ੋਰ ਦੀ ਘੁੱਟ ਕੇ ਦੁੱਧ ਘੁੱਟ ਦਿੱਤਾ ਉਹਦਾ। ਉਹ ਜ਼ਹਿਰ ਦਾ ਅਸਰ ਆਇਆ, ਸਾਇਆ ਉਹ ਮਰ ਗਈ ਦਾਈ, ਉਹਦੇ ਪ੍ਰਾਣ ਨਿਕਲ ਗਏ। ਉਹ ਡਿੱਗ ਪਈ, ਹੈਰਾਨ ਹੋ ਗਈਆਂ ਬੀਬੀਆਂ, ਭੱਜ ਕੇ ਸੇਵਾਦਾਰਾਂ ਨੇ ਫੜਿਆ ਸਾਹਿਬਜ਼ਾਦਾ ਜੀ ਨੂੰ। ਰੂਹ ਨਿਕਲੀ, ਪ੍ਰਕਾਸ਼ ਨਿਕਲਿਆ ਉਸ ਸਰੀਰ 'ਚੋਂ। ਉਹਨੇ ਦੱਸਿਆ ਕਿ ਮੈਂ ਗਾਉਂਦੀ ਸੀ ਦੇਵਤਿਆਂ ਦੇ ਦਰਬਾਰ 'ਚ, ਮੈਨੂੰ ਸ਼ਰਾਬ ਦੇ ਦਿੱਤੇ ਬ੍ਰਹਿਸਪਤ ਨੇ, ਮੈਂ ਚਰਨੀ ਪੈ ਗਈ, ਮਾਰੇ ਮੈਨੂੰ ਬਖਸ਼ ਦਿਓ। ਕਹਿੰਦੇ ਛੇਵੇਂ ਪਾਤਸ਼ਾਹ ਬਖਸ਼ਣਗੇ, ਇਸ ਲਈ ਮੈਨੂੰ ਇਹਨਾਂ ਨੇ ਤਾਰ ਦਿੱਤਾ। ਮਾਤਾ ਜੀ, ਤੁਹਾਡੇ ਸਰੀਕ ਉਹਨਾਂ ਮੈਨੂੰ ਭੇਜਿਆ ਸੀ, ਸੁਚੇਤ ਰਹੋ। ਇਸ ਲਈ ਸਤਸੰਗੀਓ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਤਿੰਨਾਂ ਦਾ ਜਦੋਂ ਇਤਿਹਾਸ ਪੜ੍ਹਦੇ ਹਾਂ ਤਾਂ ਬੜੇ ਕੌਤਕ ਮਹਾਰਾਜ ਛੇਵੇਂ ਪਾਤਸ਼ਾਹ ਦੇ ਹੁੰਦੇ। ਛੋਟੀ ਉਮਰ ਦੇ ਵਿੱਚ ਹੀ 5 ਹਮਲੇ ਕੀਤੇ ਗਏ ਗੁਰੂ ਹਰਗੋਬਿੰਦ ਸਾਹਿਬ ਉੱਤੇ, ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਮਿੰਗਾ ਹੋਆ। ਇੱਕ ਸੱਪ ਜਿਹੜਾ ਸੀ ਯੋਗੀ ਦੇ ਕੋਲੋਂ ਛਟਾਇਆ ਗਿਆ ਸਪੇਰੇ ਕੋਲੋਂ, ਅਤੇ ਗੁਰੂ ਹਰਗੋਬਿੰਦ ਸਾਹਿਬ ਛੋਟੇ ਜਿਹੇ ਵਿਹੜੇ 'ਚ ਲਿੜਦੇ ਸੀ ਅਤੇ ਛੇਵੇਂ ਪਾਤਸ਼ਾਹ ਨੇ ਸੱਪ ਵੇਖਿਆ ਅਤੇ ਉਹ ਲੁਕਦਾ ਫਿਰੇ, ਸਰੀ ਲੁਕਾਉਂਦਾ ਫਿਰੇ, ਕਿਤੇ ਮੈਨੂੰ ਥਾਂ ਮਿਲ ਜੇ। ਸੱਪ ਦਾ ਸੁਭਾਅ ਹੁੰਦਾ ਡਰਦਾ, ਉਹ ਕਿਤੇ ਮੈਨੂੰ ਮਾਰ ਨਾ ਦੇ ਕੋਈ। ਉਹ ਲੱਭਦਾ ਫਿਰੇ ਥਾਂ ਅਤੇ ਛੇਵੇਂ ਪਾਤਸ਼ਾਹ ਨੇ ਪਕੜ ਲਿਆ, ਫੜ ਕੇ ਉਹਦੀ ਸਰੀਰ ਤੋਂ ਚੰਗੀ ਤਰ੍ਹਾਂ ਧਰਤੀ 'ਤੇ ਘਸਾਇਆ ਅਤੇ ਉਹਦੀ ਮੌਤ ਕਰ ਦਿੱਤੀ। ਫਿਰ ਪਿਆਰੇ, ਇੱਕ ਬੱਚਾ ਛੋਟਾ ਜਿਹਾ ਜਿਹੜਾ ਗੁਰੂ ਜੀ ਨਾਲ ਖੇਡਿਆ ਕਰਦਾ ਸੀ, ਉਹਦੇ ਰਾਹੀਂ ਗੁਰੂ ਜੀ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਮਿਠਾਈ ਦੇ ਰਾਹੀਂ, ਉੱਥੇ ਬਚਾਅ ਹੋਇਆ ਵਾਹਿਗੁਰੂ ਦਾ। ਇੱਕ ਖਡਾਵੇ ਰਾਹੀਂ ਜ਼ਹਿਰ ਦੇਣ ਦਾ ਯਤਨ ਕੀਤਾ ਦਹੀਂ ਵਿੱਚ ਪਾ ਕੇ, ਉਦੋਂ ਵੀ ਮਹਾਰਾਜ ਨੇ ਕਿਰਪਾ ਕੀਤੀ। ਫਿਰ ਜਦੋਂ ਗਵਾਲੀਅਰ ਦੇ ਕਿਲ੍ਹੇ ਵਿੱਚ ਗਏ, ਉੱਥੇ ਵੀ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ। ਇੱਕ ਜ਼ਹਿਰੀਲੀ ਪੁਸ਼ਾਕ ਭੇਜੀ ਚੋਲਾ ਕਿ ਸਰੀਰ ਉੱਤੇ ਪਾਉਣਗੇ ਅਤੇ ਅਸਰ ਹੋਵੇਗਾ ਅਤੇ ਸਿੱਜੇ ਸਿੱਜੇ ਖਤਮ ਹੋ ਜਾਣਗੇ। 6 ਕਰੀਬ ਹਮਲੇ ਗੁਰੂ ਹਰਗੋਬਿੰਦ ਸਾਹਿਬ 'ਤੇ ਹੋਏ ਨੇ ਜ਼ਹਿਰ ਦੇ, ਪਰ ਪਰਮਾਤਮਾ ਦੀ ਬਖਸ਼ਿਸ਼ ਰਹੀ ਹੈ। ਪਰ ਰੋਜ਼ ਸੁਖਨੀ ਸਾਹਿਬ ਪੜ੍ਹਦੇ ਹਾਂ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਉਹਨਾਂ ਰੱਬ ਦੇ ਪਿਆਰਿਆਂ ਨੂੰ ਅੰਮ੍ਰਿਤ ਅਤੇ ਜ਼ਹਿਰ ਇੱਕ ਬਰਾਬਰ ਹੁੰਦਾ ਪਿਆਰਿਓ, ਕੋਈ ਅਸਰ ਨਹੀਂ ਹੁੰਦਾ। ਐਸੇ ਦੀਨ ਦਿਆਲ ਛੇਵੇਂ ਪਾਤਸ਼ਾਹ ਜੀ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਕਰਾਂ ਗੁਰੂ ਜੀ ਦੇ ਸਰੂਪ ਦੇ ਉੱਤੇ ਬੜਾ ਤੇਜ਼ ਬੁਖਾਰ ਅਤੇ ਨਾਲ ਜਿਹੜੀ ਸੀਤਲਾ ਨਿਕਲ ਆਈ। ਨਿਕਲਣੀ ਕੀ ਸੀ ਪਿਆਰੇ, ਗੁਰੂ ਤਾਂ ਰੋਗਾਂ ਨੂੰ ਨਾਸ ਕਰਨ ਵਾਲੇ ਨੇ। ਇਹ ਕੌਤਕ ਸੀ ਗੁਰੂ ਦਾ ਕਿ ਵੇਖੋ ਭਾਈ, ਸਿੱਖ ਦੇ ਉੱਤੇ ਦੁੱਖ ਸੁੱਖ ਆਉਣਾ ਹੈ। ਆ ਪਿੰਡਾਂ ਦੇ ਵਿੱਚ ਸਰੇ ਹਾਂ ਅਤੇ ਉੱਥੇ ਆ ਚੇਚਕ ਜੀ ਨਿਕਲਾਉਣੀ ਹੈ, ਸਕਿਨ ਦਾ ਰੋਗ ਹੈ। ਫਿਰ ਬੜੇ ਕਈ ਤਰ੍ਹਾਂ ਦੇ ਉਹ ਕਰਦੇ ਨੇ ਉਪਾਓ, ਛੋਟੇ ਹੁੰਦੇ ਵਹਿੰਦੇ ਰਹੇ, ਦਾਦੀ ਮਾਂ ਨੇ ਕਹਿਣਾ ਤੜਕਾ ਨਹੀਂ ਲਾਉਣਾ, ਆਹ ਨਹੀਂ ਕਰਨਾ, ਉਹ ਨਹੀਂ ਕਰਨਾ, ਉੱਥੇ ਲਿਜਾਓ, ਇੱਥੇ ਲਿਜਾਓ। ਪਰ ਗੁਰੂ ਜੀ ਕਹਿੰਦੇ ਨਹੀਂ ਪਿਆਰਿਓ, ਵਾਹਿਗੁਰੂ ਦਾ ਨਾਮ ਤੋਂ ਵੱਡਾ ਕੁਛ ਨਹੀਂ। ਪਰਮਾਤਮਾ ਅੱਗੇ ਅਰਦਾਸ ਕੀਤੀ, ਵਾਹਿਗੁਰੂ ਨੇ ਕਿਰਪਾ ਕੀਤੀ, ਸੀਤਲਾ ਠਾਕ ਰਹਾਈ, ਵਿਘਨ ਗਏ ਹਰਨਾਈ।
ਗੁਰੂ ਗ੍ਰੰਥ ਸਾਹਿਬ 'ਚ ਫਰਮਾਨ ਹੈ, ਨੇਤਰ ਪ੍ਰਕਾਸ਼ ਕੀ ਆ ਗੁਰਦੇਵ, ਭਰਮ ਗਏ ਪੂਰਨ ਪਈ ਸੇਵ, ਨਿਤ ਸੀਤਲਾ 'ਤੇ ਰੱਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਇਹ ਗੁਰੂ ਦਾ ਕੌਤਕ ਸੀ ਕਿ ਵੇਖੋ ਪਿਆਰਿਓ, ਇਹ ਜਿਹੜੇ ਵਹਿਮ ਭਰਮ ਪਾਉਂਦੇ ਕੁਛ ਨਹੀਂ ਹੁੰਦੇ, ਵਾਹਿਗੁਰੂ ਅੱਗੇ ਅਰਦਾਸ ਕਰੋ, ਉਹਦੇ ਅੱਗੇ ਦੁੱਖ ਸੁੱਖ ਦੀ ਬੇਨਤੀ ਕਰੋ। ਜੀ ਕੀ ਏਕੈ ਹੀ ਪਹਿਮਾਨੀ, ਜਿਹੜੀ ਅੰਦਰੋਂ ਜੀਵ ਹਿਰਦੇ 'ਚੋਂ ਅਰਦਾਸ ਕੀਤੀ ਨਾ ਇੱਕ ਵਾਹਿਗੁਰੂ ਦੇ ਦਰ 'ਤੇ, ਉਹ ਪਰਮਾਤਮਾ ਮੰਨਦਾ ਹੈ ਉਹਦੇ ਗੁਰੂ ਦੇ ਦਰ 'ਤੇ, ਪ੍ਰਮਾਣ ਨਹੀਂ ਹੁੰਦੀ ਪਿਆਰਿਓ। ਅਵਰ ਯਤਨ ਕਰ ਰਹੇ ਬਹੁ ਤੇਰੇ, ਹੋਰ ਕਈ ਤਰ੍ਹਾਂ ਦੇ ਇਨਸਾਨ ਨੇ ਯਤਨ ਕੀਤੇ ਕਿ ਰੱਬ ਮੈਨੂੰ ਮਿਲ ਜਾਏ, ਕੋਈ ਜਪ ਕਰਦਾ, ਕੋਈ ਤਪ ਕਰਦਾ, ਕੋਈ ਦੇਵਤਿਆਂ ਦੇ ਮੰਤਰਾਂ, ਕੋਈ ਟੂਣੇ ਟਾਮਣ ਕਰਦਾ ਫਿਰਦਾ, ਬਥੇਰੇ ਯਤਨ ਕਰਦਾ। ਤਿੰਨ ਤਿਲ ਨਹੀਂ ਕੀਮਤ ਜਾਨੀ, ਪਰ ਵਾਹਿਗੁਰੂ ਦੇ ਦਰ 'ਤੇ ਇਹਨਾਂ ਚੀਜ਼ਾਂ ਦੀ ਤਿਲ ਜਿੰਨੀ ਕੀਮਤ ਨਹੀਂ, ਇਹਨਾਂ ਦਾ ਕੋਈ ਵੀ ਪਰਮਾਤਮਾ ਦੇ ਦਰ 'ਤੇ ਮੁੱਲ ਨਹੀਂ, ਉੱਥੇ ਨਾਮ ਦੀ ਹੀ ਕੀਮਤ ਪਏਗੀ, ਉੱਥੇ ਜਪਿਆ ਹੋਇਆ ਨਾਮ ਹੀ ਜੀਵ ਦੀ ਸਹਾਇਤਾ ਕਰੇਗਾ। ਰਹਾਓ ਵਿਸ਼ਰਾਮ ਦੇ ਕੇ ਮਿਹਰ ਕਰਦੇ ਹਨ, ਅੰਮ੍ਰਿਤ ਨਾਮ ਨਿਰਮੋਲਕ ਹੀਰਾ। ਭਾਈ ਅੰਮ੍ਰਿਤ ਜਿਹੜਾ ਸ਼ਬਦ ਹੈ ਇਹਨੂੰ ਬੋਲਣ ਲੱਗਿਆ ਐੜੇ ਨੂੰ ਟਿੱਪੀ ਬੋਲ ਕੇ ਅੰਮ੍ਰਿਤ, ਮ੍ਰਿਤ ਹੁੰਦੀ ਹੈ ਮੌਤ ਅਤੇ ਅੰਗ ਦਾ ਅਰਥ ਹੁੰਦਾ ਰਹਿਤ। ਖਿਆਲ ਕਰਿਓ ਐੜੇ ਨੂੰ ਟਿੱਪੀ ਜਿਹੜੀ ਹੈ ਇਹਦਾ ਅਰਥ ਹੁੰਦਾ ਹੈ ਰਹਿਤ, ਭਾਵ ਕਿ ਮੌਤ ਤੋਂ ਬਚਾਉਣ ਵਾਲਾ। ਅੰਮ੍ਰਿਤ, ਅੰਮ੍ਰਿਤ ਪੀਵੇ ਅਮਰ ਸੋਏ, ਰੋਜ਼ ਆਪਾਂ ਪੜ੍ਹਦੇ ਹਾਂ। ਦੂਜੀ ਬੇਨਤੀ, ਜਿਹੜਾ ਅਮਰ ਅੱਖਰ ਹੈ ਸਤਸੰਗੀਓ, ਇਹਦੇ ਦੋ ਅਰਥ ਹੁੰਦੇ ਹਨ। ਜੇ ਤਾਂ ਸੰਸਕ੍ਰਿਤ ਦਾ ਅਰਥ ਹੈ ਅੱਖਰ ਹੈ ਅਤੇ ਇਹਦਾ ਅਰਥ ਹੁੰਦਾ ਹੈ ਸਤਸੰਗੀਓ ਮੌਤ ਤੋਂ ਰਹਿਤ। ਅੰਮ੍ਰਿਤ ਪੀਵੇ ਅਮਰ ਸੋਹੋਏ, ਅਮਰ ਦਾ ਭਾਵ ਜਿਹੜਾ ਮਰੇ ਨਾ ਅਮਰ। ਜੇ ਇਹੀ ਜਿਹੜਾ ਸ਼ਬਦ ਹੈ ਇਹ ਪਰਸੀਅਨ ਦਾ ਫਾਰਸੀ ਦਾ ਆਵੇ ਤਾਂ ਉੱਥੇ ਇਹਦਾ ਅਰਥ ਬਣਦਾ ਹੁਕਮ। ਰੋਜ਼ ਹੀ ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ, ਪੜ੍ਹਨਾ ਚਾਹੀਦਾ ਪਿਆਰਿਓ। ਅਸੰਖ ਅਮਰ ਕਰ ਜਾਹੇ ਜੋਰ, ਪੜ੍ਹਦੇ ਹਾਂ ਨਾ ਪਵਿੱਤਰ ਪੌੜੀ ਅਸੰਖ ਮੂਰਖੰਦ ਘੋਰ ਵਾਲੀ, ਉਹ 'ਚ ਪੜ੍ਹਦੇ ਹਾਂ ਕਿ ਅਸੰਖ ਅਮਰ ਕਰ ਜਾਹੇ ਜੋਰ। ਅਸੰਖ ਹੀ ਐਸੇ ਦੁਨੀਆਂ 'ਤੇ ਜੀਵ ਆਏ ਜਿਹੜੇ ਹੁਕਮ ਕਰ ਕਰਕੇ ਜ਼ੋਰ ਦੁਨੀਆਂ 'ਤੇ ਧੱਕਾ ਕਰ ਕਰਕੇ ਚਲੇ ਗਏ। ਇਸ ਵਾਸਤੇ ਉੱਥੇ ਜਿਹੜਾ ਇਹਦਾ ਅਰਥ ਹੈ ਅਮਰ ਦਾ ਅਰਥ ਉੱਥੇ ਹੈ ਹੁਕਮ। ਉਹ ਪਰਸੀਅਨ ਦਾ ਸ਼ਬਦ ਹੈ, ਫਾਰਸੀ ਦਾ ਸ਼ਬਦ ਹੈ। ਇਸ ਵਾਸਤੇ ਬਾਣੀ ਨੂੰ ਗੌਰ ਨਾਲ ਪੜ੍ਹਾਂਗੇ ਅਤੇ ਇਹਦੇ ਅਰਥਾਂ ਦੀ ਵਿਚਾਰ ਕਰਾਂਗੇ ਅਤੇ ਆਨੰਦ ਆਏਗਾ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਭਾਈ ਜਿਹੜਾ ਵਾਹਿਗੁਰੂ ਦਾ ਨਾਮ ਹੈ ਨਾ ਅੰਮ੍ਰਿਤ ਹੈ, ਨਿਰਮੋਲਕ ਹੀਰਾ ਹੈ। ਰੋਜ਼ ਪੜ੍ਹਦੇ ਹਾਂ ਬਹੁਤ ਸ਼ਾਸਤਰ ਬਹੁਤ ਸਿਮਰਤੀ, ਪੇਖੇ ਸਰਵ ਢਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਹੀਰਿਆਂ ਮੋਤੀਆਂ ਦੇ ਤੁੱਲ, ਹੀਰੇ ਮੋਤੀ ਨਾਮ ਦੇ ਤੁੱਲ ਨਹੀਂ, ਪਰਮੇਸ਼ਰ ਦਾ ਨਾਮ ਇੰਨਾ ਮੋਲ ਕੇ ਇਹਦਾ ਮੁੱਲ ਹੀ ਨਹੀਂ। ਗੁਰਦੀਨੋ ਮੰਤਾਨੀ, ਗੁਰਾਂ ਨੇ ਮੈਨੂੰ ਇਹ ਮੰਤਰ ਦਿੱਤਾ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਹੀਰਾ ਪਰਮੇਸ਼ਰ ਦਾ ਨਾਮ ਹੈ। ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਕਿਰਪਾ ਕਰਕੇ ਮੈਨੂੰ ਨਾਮ ਅੰਮ੍ਰਿਤ ਦੀ ਦਾਤ ਦਿੱਤੀ ਹੈ। ਡਿੱਗੇ ਨਾ ਡੋਲ ਲੈ ਦ੍ਰਿੜ ਕਰ ਰਹਿਓ ਨਾ। ਹੁਣ ਪਿਆਰਿਓ ਅਸੀਂ ਡਿੱਗਦੇ ਹਾਂ ਨਾ ਡੋਲਦੇ, ਆਪਣੇ ਉੱਚੀ ਅਵਸਥਾ ਤੋਂ ਨਹੀਂ ਡਿੱਗਦੇ ਨਾ ਅਸੀਂ ਡੋਲਦੇ, ਦ੍ਰਿੜ ਕਰ ਰਹੇ ਹੋ, ਦ੍ਰਿੜਤਾ ਦੇ ਨਾਲ ਰਹਿੰਦੇ ਹਾਂ। ਹੁਣ ਗੁਰੂ ਅਰਜਨ ਦੇਵ ਜੀ ਦੇ ਤਾਇਆ ਜੀ ਅਤੇ ਤਾਈ ਕਰਮੋ, ਉਹਨਾਂ ਬਹੁਤ ਯਤਨ ਕੀਤੇ। ਪਹਿਲਾਂ ਤਾਂ ਸੋਚਦੇ ਰਹੇ ਸਾਡਾ ਪੁੱਤ ਗੁਰੂ ਬਣ ਜਾਏ, ਪ੍ਰਿਥੀ ਚੰਦ ਪਹਿਲਾਂ ਸੋਚਦਾ ਰਿਹਾ ਮੈਂ ਗੁਰੂ ਬਣ ਜਾਵਾਂ, ਫਿਰ ਸੋਚਦਾ ਮੇਰਾ ਪੁੱਤ ਗੁਰੂ ਬਣ ਜਾਏ। ਇਹਨੇ ਗੁਰੂ ਅਰਜਨ ਦੇਵ ਜੀ 'ਤੇ ਫੌਜਾਂ ਵੀ ਚਾੜ੍ਹੀਆਂ, ਸੁਲਭੀ ਖਾਨ ਸੁਲਹੀ ਖਾਨ ਆਏ, ਇਹਨੇ ਹੋਰ ਵੀ ਬੜੇ ਯਤਨ ਕੀਤੇ, ਸਰਕਾਰੀ ਦਰਬਾਰੇ ਵੀ ਇਹਨੇ ਪਿਆਰੇ ਬਹੁਤ ਜਾ ਕੇ ਹਾਏ ਪਾਰਿਆ ਕੀਤੀ, ਮੇਰਾ ਹੱਕ ਸੀ ਇਹ ਲੈ ਗਏ, ਕੋਈ ਵੀ ਯਤਨ ਚੱਲਿਆ ਨਹੀਂ ਸਤਸੰਗੀਓ। ਜਦੋਂ ਪ੍ਰਿਥੀ ਚੰਦ ਮਰਨ ਲੱਗਾ ਅਤੇ ਬੜਾ ਤੜਫ ਕੇ ਮਰਿਆ, ਭੋਜਨ ਖਾ ਲਿਆ ਜ਼ਿਆਦਾ ਹੈਜਾ ਹੋ ਗਿਆ, ਤੜਫ ਕੇ ਮਰਿਆ। ਕਿਉਂ ਮਰਿਆ? ਕਿਉਂਕਿ ਇਹਨੇ ਗੁਰੂ ਜੀ ਨੂੰ ਜ਼ਹਿਰ ਦੇਣ ਦਾ ਯਤਨ ਕੀਤਾ ਸੀ। ਲੰਮੀ ਸਾਖੀ ਪਿਆਰਿਓ, ਟਾਈਮ ਇੰਨਾ ਨਹੀਂ। ਬੇਨਤੀ ਕਰਦੇ ਹਾਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ, ਅੰਤ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਲਾਹੌਰ ਨੂੰ ਜਾਣ ਲੱਗੇ ਨੇ। ਅੰਤਰਜਾਮੀ ਸਤਿਗੁਰ ਨੂੰ ਪਤਾ ਹੈ ਕਿ ਸਾਡੀ ਸ਼ਹੀਦੀ ਹੋਣੀ ਹੈ, ਇੰਨੇ ਸਮੇਂ ਨੂੰ ਹੋਣੀ, ਇੰਨੇ ਚਿਰ ਨੂੰ ਹੋਣੀ ਹੈ।
ਕਈਆਂ ਨੂੰ ਇਹ ਮਾਰੇ ਸੋਝੀ ਦੇ ਦਿੰਦਾ। ਸਾਡੇ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਪਿੰਡ ਕਿੜੀਆਂ ਹਰੀਕੇ ਦੇ ਨਾਲੇ ਪਿਆਰਿਓ, ਹਰੀਕੇ ਪਿੰਡ, ਉਹਦੇ ਲਾਗੇ ਪਿੰਡ ਕਿੜੀਆਂ, ਬਿਲਕੁਲੋਂ ਹੀ ਦਰਿਆ ਦੇ ਕੰਢੇ 'ਤੇ। ਉੱਥੇ ਇੱਕ ਮਾਤਾ ਸੀ ਅਤੇ ਉਹ ਆਪਣੇ ਰਿਸ਼ਤੇਦਾਰਾਂ ਕੋਲ ਗਈ, ਸਾਰਿਆਂ ਕੋਲ ਗਈ ਮਿਲਣ। ਕਹਿੰਦੀ ਮੈਂ ਫਲਾਣੇ ਫਲਾਣੇ ਦਿਨ ਇੰਨੇ ਸਮੇਂ ਮੈਂ ਪੂਰੀ ਹੋ ਜਾਣਾ, ਮਹੀਨਾ ਪਹਿਲਾਂ ਹੀ। ਉਹ ਕਈ ਕਹਿੰਦੇ ਮਸਤਾਨੀ ਹੈ, ਕਮਲੀ ਹੈ, ਕਈ ਕਹਿੰਦੇ ਚਲੋ ਪਤਾ ਕਰ ਲਾਂਗੇ। ਠੀਕ ਉਸੇ ਦਿਨ ਉਹ ਜਿਹੜੀ ਮਾਤਾ ਸੀ, ਉਹਨੇ ਭਾਈ ਬਾਣੀ ਪੜ੍ਹੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਅਤੇ ਸਰੀਰ ਛੱਡ ਗਈ, ਮਹੀਨਾ ਪਹਿਲਾਂ ਦੱਸੀ ਗਈ। ਕਈਆਂ 'ਤੇ ਇਹ ਵਾਹਿਗੁਰੂ ਦੀ ਕਿਰਪਾ ਆਉਂਦੀ। ਹੁਣ ਗੁਰੂ ਅਰਜਨ ਦੇਵ ਜੀ ਆਪ ਪਰਮੇਸ਼ਰ ਨੇ, ਗੁਰੂ ਅਰਜਨ ਪ੍ਰਤੱਖ ਹਾਰ। ਸੋ ਪੰਜਵੇਂ ਪਾਤਸ਼ਾਹ ਜੀ ਨੂੰ ਪਤਾ ਲੱਗਿਆ ਕਿ ਹੁਣ ਅਸੀਂ ਸੰਸਾਰ ਤੋਂ ਜਾਣਾ ਹੈ। ਸਰੀਰ ਬੜੇ ਯਤਨ ਕਰਦੇ ਰਹੇ ਅਤੇ ਕਰਨਗੇ ਵੀ,

ਸਤਸੰਗੀ ਮੁਲਾਜ਼ਮ ਬਣੇ ਔਰ ਹੈਡ ਗ੍ਰੰਥੀ ਰਹੇ ਦਰਬਾਰ ਸਾਹਿਬ ਦੇ, ਬਾਅਦ ਕਾਲਤਾ ਸਾਹਿਬ ਦੇ ਜਥੇਦਾਰ ਰਹੇ ਅਤੇ ਬਾਕੀ ਤਖਤਾਂ ਦੇ ਜਥੇਦਾਰਾਂ ਨੂੰ ਸਰਕਾਰ ਨੇ ਇਕੱਠਾ ਕੀਤਾ, ਸਰਕਾਰ ਨੇ ਵਰਗਲਾਇਆ, ਡਰਾ ਕੇ ਉਹਨਾਂ ਤੋਂ ਇੱਕ ਬਿਆਨ ਪੜ੍ਹਾਇਆ ਕਿ ਸਿੱਖ ਭੜਕਣ ਨਾ। ਉਸ ਬਿਆਨ 'ਤੇ ਸ੍ਰੀ ਕੋਠਾ ਸਾਹਿਬ ਠੀਕ ਠਾਕ ਹੈ, ਉਹ ਬਿਆਨ ਅੱਜ ਵੀ ਦਰਜ ਹੈ। ਹੁਣ ਬੇਨਤੀ ਕਰਾਂ, ਕੋਠਾ ਸਾਹਿਬ ਕੀ ਹੈ? ਅੱਜ ਕੱਲ੍ਹ ਕੋਠਾ ਸਾਹਿਬ ਕਿੱਥੇ ਹੈ? ਜਦੋਂ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਸਵਾਰੀ ਆਉਂਦੀ, ਆਪਾਂ ਲਾਈਵ ਵੇਖਦੇ ਹਾਂ, ਦਰਸ਼ਨ ਕਰਦੇ ਹਾਂ, ਜਿੱਥੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚਾਲਾ ਪਾਉਂਦੇ ਨੇ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਹੋਣ ਲਈ, ਸ਼ਾਮ ਨੂੰ ਸੁੱਖ ਆਸਣ ਤੋਂ ਬਾਅਦ ਆਉਂਦੇ ਨੇ, ਜਿੱਥੇ ਬਿਰਾਜਮਾਨ ਹੁੰਦੇ ਉਹਨੂੰ ਕਹਿੰਦੇ ਕੋਠਾ ਸਾਹਿਬ। ਅਕਾਲ ਤਖਤ ਸਾਹਿਬ ਦੇ ਵਿੱਚ ਹੀ ਹੈ। ਜਦੋਂ ਆਪਾਂ ਮੱਥਾ ਟੇਕ ਕੇ ਅਕਾਲ ਤਖਤ ਸਾਹਿਬ ਨੂੰ ਪੌੜੀਆਂ ਚੜ੍ਹਦੇ ਹਾਂ, ਸਰਦਲ 'ਤੇ ਮੱਥਾ ਟੇਕ ਕੇ ਅੰਦਰ ਵੜਦੇ ਵੜਦਿਆਂ ਸਾਰ ਹੀ ਉੱਥੇ ਸੰਗਤ ਮੱਥਾ ਟੇਕ ਰਹੀ ਹੁੰਦੀ, ਆਪਾਂ ਵੀ ਟੇਕਦੇ ਹਾਂ, ਟੇਕਣਾ ਚਾਹੀਦਾ। ਉਹ ਹੈ ਕੋਠਾ ਸਾਹਿਬ। ਉੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਾਤ ਨੂੰ ਸੁੱਖ ਆਸਣ ਹੁੰਦੇ ਨੇ, ਸਵੇਰੇ ਉੱਥੋਂ ਪ੍ਰਕਾਸ਼ ਵਾਸਤੇ ਜਾਂਦੇ ਨੇ। ਇਹ ਅਸਲ ਵਿੱਚ ਗੁਰੂ ਅਰਜਨ ਦੇਵ ਜੀ ਨੇ, ਜਦੋਂ ਅਕਾਲ ਤਖ਼ਤ ਸਾਹਿਬ ਅਜੇ ਬਣਿਆ ਹੀ ਨਹੀਂ ਸੀ, ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਹਿਲਾਂ ਅਕਾਲ ਤਖ਼ਤ ਛੇਵੇਂ ਪਾਤਸ਼ਾਹ ਨੇ ਬਣਾਇਆ 1666 ਈਸਵੀ ਨੂੰ, ਬਿਕਰਮੀ ਨੂੰ, ਸੋ ਸਤਸੰਗੀ ਹੋ। ਉੱਥੇ ਇੱਕ ਕੋਠਾ ਬਣਾਇਆ ਸੀ ਗੁਰੂ ਜੀ ਨੇ, ਉਹ 'ਚ ਆਰਾਮ ਕਰਿਆ ਕਰਦੇ ਸੀ। ਬਾਅਦ 'ਚ ਤਖ਼ਤ ਬਣਾਇਆ ਗੁਰੂ ਅਰਜਨ ਦੇਵ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ, ਸਤਸੰਗੀ 5 ਜੇਠ 1663 ਬਿਕਰਮੀ, ਔਰ ਇਸੇ ਪ੍ਰਕਾਰ 1606 ਈਸਵੀ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਸਾਹਿਬ ਦੀ ਰਚਨਾ ਕੀਤੀ ਹੈ। ਇਹ ਨਾ ਸੋਚ ਲੈਣਾ ਜਿਹੜਾ ਹੁਣ ਅਕਾਲ ਤਖ਼ਤ ਸਾਹਿਬ ਜਿੱਦਾਂ ਉੱਤੇ ਕਮਰੇ ਬਣੇ, ਉੱਤੇ ਗੁੰਬਦ ਬਣੇ, ਉੱਤੇ ਸਾਰਾ ਕੁਛ ਬਣਿਆ, ਇਹ ਬਣਾਇਆ, ਨਹੀਂ ਨਹੀਂ, ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜਾ ਤਖ਼ਤ ਬਣਾਇਆ ਸੀ ਇਕੱਲਾ ਥੜਾ ਸੀ, ਥੜਾ। ਅਵਰ ਕਿਸੇ ਰਾਜ ਨੇ ਹੱਥ ਨਾ ਲਾਇਓ, ਬੁੱਢਾ ਔ ਗੁਰਦਾਸ ਬਣਾਇਓ, ਨੀਂਹ ਰੱਖੀ ਛੇਵੇਂ ਪਾਤਸ਼ਾਹ ਨੇ, ਅਤੇ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਗੁਰਦਾਸ ਜੀ ਨੇ ਆਪਣੇ ਹੱਥੀਂ ਇੱਟਾਂ ਲਾ ਕੇ ਇੱਕ ਤਖ਼ਤ ਬਣਾਇਆ ਸੀ। ਤਖ਼ਤ 7 ਫੁੱਟ ਉੱਚਾ ਸੀ ਪਿਆਰਿਓ, ਦਿੱਲੀ ਦੇ ਤਖ਼ਤ ਨਾਲ ਉੱਚਾ। ਔਰ ਜਦੋਂ 1984 ਦੇ ਵਿੱਚ ਸੇਵਾ ਕੀਤੀ ਸੀ, ਪਹਿਲਾ ਅਕਾਲ ਤਖ਼ਤ ਸਾਹਿਬ ਜਿਹੜਾ ਸਰਕਾਰ ਨੇ ਬਣਾਇਆ ਸੀ, ਉਹ ਕੌਮ ਨੇ ਪ੍ਰਮਾਣ ਨਾ ਕੀਤਾ, ਉਹਨੂੰ ਕੌਮ ਨੇ ਵਧਾ ਦਿੱਤਾ। ਅਸੀਂ ਅੱਖੀਂ ਉਹ ਸਾਰਾ ਕੁਛ ਵੇਖਿਆ, ਮੇਰੇ ਕੋਲ ਫੋਟੋਆਂ ਹੈਗੀਆਂ ਉਸ ਤਖ਼ਤ ਦੀਆਂ, ਇਕੱਲੇ ਦੀਆਂ, ਇਕੱਲਾ ਥੜਾ ਹੀ ਹੈ, ਇਕੱਲਾ ਥੜਾ ਹੀ ਹੈ ਸਤਸੰਗੀ, 8x8 ਫੁੱਟ ਦਾ ਅੱਜ ਵੀ ਹੈਗਾ ਉਹ। ਅੱਜ ਜਦੋਂ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਬਾਹਰ ਨੂੰ ਆਓ, ਜੋੜੀ ਵਿੱਚ ਦਰਸ਼ਨ ਕਰਕੇ ਅਕਾਲ ਤਖ਼ਤ ਸਾਹਿਬ ਨੂੰ ਮੂੰਹ ਕਰੋ, ਸਾਹਮਣੇ ਸਿੱਧੇ ਜਾਓਗੇ ਤਾਂ ਤੁਹਾਨੂੰ ਅਜੇ ਵੀ ਉਹ ਨਿੱਕੀ ਨਿੱਕੀ ਇੱਟ ਦਾ, ਛੋਟੀ ਇੱਟ ਦਾ ਬਣਿਆ ਹੋਇਆ ਸਾਹਮਣੇ ਸਟਰਕਚਰ ਦੀਦਾ, ਉਹ ਹੈ ਤਖ਼ਤ। ਬਾਅਦ ਵਿੱਚ ਸਿੱਖ ਸਰਦਾਰਾਂ ਨੇ ਉਹਦੇ ਉੱਤੇ ਬਿਲਡਿੰਗ ਬਣਾਈ ਸੀ ਮਰਜ਼ਾਦਾ ਚਲਾਉਣ ਲਈ, ਕਿ ਇੱਥੇ ਖੰਡ ਪਾਠ ਹੋਣ, ਇੱਥੇ ਕੀਰਤਨ ਹੋਇਆ ਕਰੇਗਾ। ਉਹ ਇਮਾਰਤ ਬਾਅਦ 'ਚ ਬਣੀ ਸੀ, ਜਿਹੜੀ 1984 ਸਰਕਾਰ ਨੇ ਢਾ ਦਿੱਤੀ ਅਤੇ ਫਿਰ ਦੁਬਾਰਾ ਕੌਮ ਨੇ ਬਣਾਈ। ਸੋ ਮਤਲਬ ਇਹ ਨਾ ਸੋਚਿਆ ਜਾਵੇ ਮਨ 'ਚ ਕਿ ਗੁਰੂ ਜੀ ਨੇ ਹਰਗੋਬਿੰਦ ਸਾਹਿਬ ਨੇ ਤਖ਼ਤ ਅਕਾਲ ਤਖ਼ਤ ਸਾਹਿਬ ਬਣਾਇਆ, ਉੱਤੇ ਗੁੰਬਦ ਬਣਾਏ, ਉੱਤੇ ਬਿਲਡਿੰਗ ਬਣਾਈ, ਬਹੁਤ ਵੱਡਾ ਬਣਾਇਆ, ਨਹੀਂ, ਸਿਰਫ ਥੜਾ। ਉਹਦੇ ਉੱਤੇ ਬੈਠ ਕੇ ਫਿਰ ਗੁਰੂ ਮਹਾਰਾਜ ਸੰਗਤਾਂ ਨੂੰ ਦਰਸ਼ਨ ਦਿਆ ਕਰਦੇ ਸੀ। ਸੋ ਦਲ ਭੰਜਨ ਗੁਰ ਸੂਰਮਾ ਬੜ ਯੋਧਾ ਬਹੁ ਪਰਉਪਕਾਰੀ। ਸੋ ਇਸ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅੱਜ ਦੇ ਸ਼ੁਭ ਦਿਹਾੜੇ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਕੋਠਾ ਸਾਹਿਬ ਦੇ ਵਿੱਚ ਲਿਜਾ ਕੇ ਔਰ ਸੱਚੇ ਪਾਤਸ਼ਾਹ ਜੀ ਨਾਲ 5 ਸਿੱਖ ਲੈ ਲਏ, ਭਾਈ ਗੁਰਦਾਸ ਜੀ, ਭਾਈ ਲੰਗਾਹਾ ਜੀ, ਭਾਈ ਬੰਨੋ ਜੀ, ਭਾਈ ਸ਼ਾਲੋ ਜੀ, ਭਾਈ ਕਲਿਆਣ ਜੀ, ਅਤੇ ਅਰਦਾਸ ਕਰਾਈ ਬਾਬਾ ਬੁੱਢਾ ਸਾਹਿਬ ਤੋਂ, ਤਿਲਕ ਲਵਾਇਆ ਬਾਬਾ ਬੁੱਢਾ ਸਾਹਿਬ ਜੀ ਤੋਂ। ਔਰ ਅੱਜ ਦੇ ਸ਼ੁਭ ਦਿਹਾੜੇ ਜੇਠ ਬਦੀ 8 ਔਰ 1663 ਬਿਕਰਮੀ, 29 ਮਈ 1603 ਈਸਵੀ ਨੂੰ ਦਿਨ ਸੀ ਐਤਵਾਰ ਦਾ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, ਲਾਹੌਰ ਜਾਣ ਤੋਂ ਪਹਿਲਾਂ ਗੁਰੂ ਜੀ ਨੇ ਗੁਰਤਾ ਗੱਦੀ ਆਪਣੇ ਹੱਥੀਂ ਦੇ ਕੇ 5 ਪੈਸੇ ਨਾਰੀਅਲ ਦਾ ਫਲ ਰੱਖ ਕੇ ਸੱਚੇ ਪਾਤਸ਼ਾਹ ਨੇ ਮੱਥਾ ਟੇਕ ਦਿੱਤਾ, 3 ਪਰਿਕਰਮਾ ਕੀਤੀਆਂ। ਗੁਰਸਿੱਖੋ, ਅੱਜ ਤੋਂ ਤੁਹਾਡੇ ਗੁਰੂ ਹਨ ਗੁਰੂ ਹਰਗੋਬਿੰਦ ਸਾਹਿਬ ਜੀ, ਉਮਰ ਸੀ 11 ਸਾਲ ਦੀ, ਕੇਵਲ 11 ਸਾਲ। ਔਰ 11 ਸਾਲ ਦੀ ਉਮਰ ਦੇ ਵਿੱਚ ਸਤਸੰਗੀਓ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਖ਼ਤ ਗੱਦੀ 'ਤੇ ਬਿਰਾਜਮਾਨ ਹੋਏ। ਤਖ਼ਤ ਬਹਿ ਤਖ਼ਤੇ ਕੀ ਲਾਇਕ, ਸੋ ਤਖ਼ਤ ਉੱਤੇ ਬਿਰਾਜਮਾਨ ਹੋਏ ਸੱਚੇ ਪਾਤਸ਼ਾਹ ਕਿਰਪਾਲੂ ਸਤਿਗੁਰੂ ਜੀ। ਇਸ ਲਈ ਸਰਬੱਤ ਸੰਗਤਾਂ ਨੂੰ ਪ੍ਰਬੰਧਕ ਵੀਰਾਂ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਦੇ

ਫੱਤਾ ਗੱਦੀ ਤੇ ਬਰਾਜਣ ਦੀਆਂ ਲੱਖ ਲੱਖ ਮੁਬਾਰਕਾਂ। ਗੁਰੂ ਮਿਹਰ ਕਰਨ, ਡਿੱਗੇ ਨਾ ਡੋਲੇ ਦ੍ਰਿੜ ਕਰ ਰਹੇ ਹੋ। ਭਾਈ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਨਾ, ਉਹ ਆਪਣੀ ਉੱਚ ਅਵਸਥਾ ਤੋਂ ਡਿੱਗਦੇ ਨਹੀਂ, ਡੋਲਦੇ ਨਹੀਂ, ਦ੍ਰਿੜਤਾ ਦੇ ਨਾਲ ਰਹਿੰਦੇ ਆ। ਪੂਰਨ ਹੋਏ ਤ੍ਰਿਪਤਾਨੀ, ਪੂਰਨ ਤੌਰ 'ਤੇ ਉਹਨਾਂ ਮਹਾਂਪੁਰਸ਼ ਰੱਬ ਦੇ ਪਿਆਰਿਆਂ ਦੀ ਨਾਮ ਜਪ ਕੇ ਸੇਵਾ ਕਰਕੇ ਤ੍ਰਿਪਤੀ ਹੋ ਜਾਂਦੀ ਹੈ। ਨਾ ਇਸ ਸੰਸਾਰ ਦਾ ਕੋਈ ਲਾਲਚ ਅਤੇ ਨਾ ਪ੍ਰਲੋਕ ਦਾ ਲਾਲਚ। ਸਵਰਗ ਮਿਲੇਗਾ, ਆ ਮਿਲੇਗਾ, ਕੋਈ ਚੀਜ਼ ਦੀ ਇੱਛਾ ਨਹੀਂ ਰੱਖਦੇ ਹੋ। ਉਹ ਇਹ ਜੋ ਬੀਚ ਹਮ ਤੁਮ ਕਸ਼ ਹੋਤੇ, ਕਹਿੰਦੇ ਗੁਰੂ ਦੀ ਕਿਰਪਾ ਤੋਂ ਪਹਿਲਾਂ ਜਿਹੜਾ ਮਨ ਦੇ 'ਚ ਮੇਲ ਤੇਲ ਸੀ, ਉਹ ਇਹ ਜੋ ਬੀਚ ਹਮ ਤੁਮ, ਬੀਜ ਦਾ ਭਾਵ ਵਿੱਚ ਸਾਡੇ ਹਿਰਦੇ ਵਿੱਚ ਮੇਲ ਤੇਲ ਹੁੰਦੀ ਆ, ਮੇਰਾ ਆ ਤੇਰਾ, ਕਹਿੰਦੇ ਖਤਮ ਹੋ ਗਈ। ਉਹ ਇਹ ਜੋ ਬੀਜ ਹਮ ਤੁਮ ਕਸ਼ ਹੋਤੇ, ਜਿਹੜੀ ਕੁਛ ਅੰਦਰ ਸਾਡੇ ਮੇਲ ਤੇਲ ਸੀ, ਤਿੰਨ ਕੀ ਬਾਤ ਬੇਲਾਨੀ, ਅਤੇ ਸੋ ਮੇਲ ਤੇਲ ਦੀ ਜਿਹੜੀ ਗੱਲ ਹੈ ਬੇਲਾਨੀ ਖਤਮ ਹੋ ਗਈ, ਉਹ ਖਤਮ ਹੋ ਗਈ। ਛੇਵੇਂ ਪਾਤਸ਼ਾਹ ਜੀ ਇੱਕ ਰਾਮ ਮਿਹਰਬਾਨ ਦੇ ਕੋਲ ਗਏ। ਸੱਚੇ ਪਾਤਸ਼ਾਹ ਕਹਿੰਦੇ ਸਾਡਾ ਭਰਾ ਹੈ ਵੱਡਾ, ਤਾਏ ਦਾ ਪੁੱਤ ਹੈ, ਤਾਏ ਦਾ ਪੁੱਤ ਭਰਾ ਹੈ। ਅਤੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਗਏ ਨਿਰਵੈਰ ਗੁਰੂ, ਦੂਰੋਂ ਵੇਖ ਲਿਆ ਮਿਹਰਬਾਨ ਨੇ ਕਿ ਆ ਰਿਹਾ, ਉਲਟ ਬੋਲਦਾ ਹੈਗਾ, ਗਲਤ ਬੋਲਦਾ ਹੈਗਾ, ਅਤੇ ਆਪਣੇ ਚੇਲਿਆਂ ਨੂੰ ਕਹਿੰਦਾ ਕਿ ਆ ਰਿਹਾ ਵਾ, ਉੱਠਿਓ ਨਾ, ਬੈਠੇ ਰਹੋ ਆਰਾਮ ਨਾਲ, ਕੋਈ ਇੱਥੇ ਲੋੜ ਨਹੀਂ ਕਿ ਕੋਈ ਲਾਗੇ ਮੂੜਾ ਕੋਈ ਚੀਜ਼ ਡਾਉਣ ਦੀ, ਆਪੇ ਚੱਲ ਜਾਏਗਾ। ਛੇਵੇਂ ਪਾਤਸ਼ਾਹ ਆਏ ਆਪਣਾ ਵੱਡਾ ਭਰਾ ਜਾਣ ਕੇ ਮਿਹਰਬਾਨ ਨੂੰ, ਸੱਚੇ ਪਾਤਸ਼ਾਹ ਨੇ ਸਤਿ ਸ੍ਰੀ ਅਕਾਲ ਬੁਲਾਈ, ਸੰਗਤ 'ਚ ਬਹਿ ਗਏ ਭੁੰਜੇ ਹੀ, ਥੱਲੇ ਬੈਠ ਕੇ ਉਹਨੇ ਮਿਹਰਬਾਨ ਨੇ ਬੁਲਾਇਆ ਵੀ ਨਹੀਂ, ਉਹਨੇ ਨਾ ਕੋਈ ਜਲ ਪਾਣੀ, ਨਾ ਕੁਛ, ਨਾ ਸਤਿ ਸ੍ਰੀ ਅਕਾਲ, ਨਾ ਕੁਛ, ਈਰਖਾ ਦਾ ਸੜਿਆ। ਕੁਛ ਸਮਾਂ ਗੁਰੂ ਹਰਗੋਬਿੰਦ ਸਾਹਿਬ ਜੀ ਬੈਠ ਕੇ ਚਲੇ ਗਏ। ਸਿੱਖਾਂ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡੇ ਮਨ 'ਚ ਖਿਆਲ ਸੀ ਕਿ ਤੁਸੀਂ ਨਾ ਜਾਓ, ਉਹਨੇ ਤੁਹਾਨੂੰ ਬੁਲਾਉਣਾ ਨਹੀਂ, ਇਨਸਲਟ ਹੋਵੇਗੀ, ਨਰਾਦਰ ਹੋਵੇ, ਕਹਿਣ ਕਿ ਨਹੀਂ ਕੋਈ ਨਹੀਂ, ਸਾਡਾ ਵੱਡਾ ਭਰਾ ਹੈ। ਇਹਦੇ ਮਨ 'ਚ ਹੋਏਗਾ ਸਾਡੇ ਮਨ 'ਚ ਈਰਖਾ ਨਹੀਂ, ਗੁਰੂ ਨਹੀਂ ਕਿਸੇ ਨਾਲ ਵੈਰ ਕਰਦਾ ਪਿਆਰਿਓ। ਅਲੰਕਾਰ ਮਿਲ ਥੈਲੀ ਹੋਈ ਹੈ ਤਾ ਤੇ ਕਣਕ ਵਖਾਨੀ, ਗਹਿਣੇ ਸਾਪਾਂ ਛੱਲੇ ਕਾਂਟੇ ਵਾਲੀਆਂ, ਇਹ ਸਾਰੀਆਂ ਪਾ ਕੇ ਸੁਨਿਆਰੇ ਨੇ ਕੁਠਾਲੀ ਦੇ ਵਿੱਚ ਪਿਘਲਾ ਦਿੱਤੀਆਂ ਅਤੇ ਇੱਕ ਡਲੀ ਬਣ ਗਈ। ਤਾਂ ਤੇ ਕਣਕ ਵਖਾਨੀ, ਫਿਰ ਉਹਨੂੰ ਸੋਨਾ ਕਹਿੰਦੇ, ਕੋਈ ਨਹੀਂ ਕਹਿੰਦਾ ਵਾਲੀਆਂ, ਛਾਲਾਂ ਛਾਪਾਂ ਛੱਲੇ ਹੈ, ਉਹ ਸਾਰੇ ਕਹਿੰਦੇ ਸੋਨਾ ਹੈ। ਇੱਦਾਂ ਹੀ ਅਸੀਂ ਜੀਵ ਹਾਂ ਵੱਖ ਵੱਖ, ਅਤੇ ਸਾਰਿਆਂ ਦੇ ਅੰਦਰ ਜੋਤ ਇੱਕ ਵਾਹਿਗੁਰੂ ਦੀ, ਜਦੋਂ ਗੁਰੂ ਦੀ ਕਿਰਪਾ ਹੋ ਜਾਏ ਫਿਰ ਸਾਰਿਆਂ ਦੇ ਵਿੱਚ ਇੱਕ ਵਾਹਿਗੁਰੂ ਦਿਸਣ ਲੱਗ ਪੈਂਦਾ। ਪ੍ਰਗਟੇ ਉਹ ਜੋਤ ਸਹਿਜ ਸੁੱਖ ਸੋਭਾ, ਅੰਦਰ ਜੋਤ ਪ੍ਰਗਟ ਹੋ ਗਈ, ਸਹਿਜ ਸੁੱਖ ਆਨੰਦ ਗਿਆਨ ਮਿਲ ਗਿਆ, ਸੁੱਖ ਮਿਲਿਆ, ਸੋਭਾ ਮਿਲੀ। ਬਾਜੇ ਅਨਾਹਤ ਬਾਣੀ, ਇੱਕ ਰਸ ਨਾਮ ਦੇ ਵਾਜੇ ਵੱਜਣ ਲੱਗ ਪਏ। ਰੋਜ਼ ਆਪਾਂ ਪੜ੍ਹਦੇ ਹਾਂ ਨਾ, ਹੁਣ ਵੀ ਪੜ੍ਹਨਾ, ਬਾਜੇ ਅਨਹਦ ਤੂਰੇ, ਤੂਰੇ ਦੇ ਇੱਕ ਰਸ ਅੰਦਰ ਗਿਆਨ ਦੇ, ਨਾਮ ਦੇ, ਸੰਗੀਤ ਦੇ ਵਾਜੇ ਵੱਜਣੇ ਅੰਦਰ। ਬਾਜੇ ਅਨਹਤ ਬਾਣੀ, ਇੱਕ ਰਸ ਅੰਦਰ ਨਾਮ ਦੀ ਬਾਣੀ, ਨਾਮ ਦੇ ਵਾਜੇ ਸੁਣਨ ਲੱਗ ਪਏ। ਕਹੋ ਨਾਨਕ ਨਿਸ਼ਚਲ ਘਰ ਵਾਧਿਓ। ਗੁਰੂ ਅਰਜਨ ਦੇਵ ਜੀ ਸਮਾਪਤੀ 'ਤੇ ਮਿਹਰ ਕਰਦੇ ਨੇ, ਨਿਸ਼ਚਲ ਘਰ ਦਾ ਅਰਥ ਜਿਹੜਾ ਕਦੇ ਵੀ ਨਾਸ ਨਹੀਂ ਹੁੰਦਾ, ਨਿਸ਼ਚਲ ਜਿਹੜਾ ਕਦੇ ਚਲਾਏ ਮਾਨ ਨਾ ਹੋਵੇ, ਸਦਾ ਕਾਇਮ ਰਹੇ, ਐਸਾ ਘਰ ਜਿਹੜਾ ਇਹ ਬੰਨ੍ਹ ਲਿਆ ਆਪਣੇ ਹਿਰਦੇ ਵਿੱਚ। ਗੁਰ ਕੀ ਉਹ ਬੰਧਾ ਨੀ, ਇਹ ਗੁਰਾਂ ਨੇ ਕਿਰਪਾ ਕੀਤੀ, ਬੰਧਨ ਬੰਧ ਤੇ ਵਿਕਾਰਾਂ ਦੇ, ਈਰਖਾ ਦੇ, ਇਹਦੇ ਵੱਲੋਂ ਬਿਲਕੁਲ ਮਹਾਰਾਜ ਨੇ ਸਾਨੂੰ ਮੋੜ ਦਿੱਤਾ, ਬੰਧਨ ਬੰਧ ਤੇ। ਇੱਕ ਜੋਤ ਵਾਹਿਗੁਰੂ ਦੀ ਸਾਰਿਆਂ 'ਚ ਦਿਸਦੀ ਹੈ, ਨਾ ਕੋ ਮੇਰਾ ਦੁਸ਼ਮਣ ਰਹੇ, ਨਾ ਹਮ ਕਿਸ ਕੇ ਬੈਰਾਈ, ਸਾਰੇ ਸਾਡੇ ਆਪਣੇ ਨੇ, ਕੋਈ ਵੈਰੀ ਨਹੀਂ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਾਈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਸੋ ਇਹ ਗੁਰਾਂ ਨੇ ਕਿਰਪਾ ਕੀਤੀ ਹੈ ਭਾਈ, ਅੱਜ ਅੰਮ੍ਰਿਤ ਵੇਲੇ ਅਲਾਹੀ ਹੁਕਮ ਫਰਮਾਇਆ ਸੱਚੇ ਪਾਤਸ਼ਾਹ ਨੇ। ਆਏ ਹੋਏ ਹੁਕਮਨਾਮੇ ਦੀ ਵਿਚਾਰ ਕਰਦੇ ਹਾਂ ਔਰ ਛੇਵੇਂ ਪਾਤਸ਼ਾਹ ਜੀ ਦੇ ਕੌਤਕਾਂ ਦੀ ਸਾਂਝ ਕਰਦੇ ਹਾਂ, ਬਿੰਦ ਭੁੱਲਾਂ ਹੋਈਆਂ। ਸੋ ਅੱਜ ਦੇ ਸ਼ੁਭ ਦਿਹਾੜੇ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ, ਗੁਰੂ ਅਰਜਨ ਦੇਵ ਸਾਹਿਬ ਜੀ ਲਾਹੌਰ ਜਾਣ ਤੋਂ ਸ਼ਹੀਦੀ ਦੇਣ ਜਾਣ ਤੋਂ ਪਹਿਲਾਂ ਆਪਣੇ ਹੱਥੀਂ ਗੁਰਤਾ ਗੱਦੀ 'ਤੇ ਬਿਰਾਜਮਾਨ ਕਰ ਗਏ। ਅਰਜਨ ਕਾਇਆ ਪਲਟਕੈ ਮੂਰਤ ਹਰਗੋਬਿੰਦ ਸਵਾਈ, ਇਸ ਵਾਸਤੇ ਗੁਰੂ ਜੀ ਦੇ ਗੁਰਤਾ ਗੱਦੀ 'ਤੇ ਬਿਰਾਜਣ ਦੀਆਂ ਆਪ ਸਰਬੱਤ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ, ਭੁੱਲਾਂ ਦੀ ਮੁਆਫ਼ੀ ਬਖਸ਼ਣੀ।
ਅਗਾਂਹ ਵਾਸਤੇ ਸਮਾਤ ਬਖਸ਼ਣੀ ਸ਼ੁਕਰ ਗੁਰੂ ਕਾ ਧੰਨਵਾਦ ਆਪ ਸੰਗਤਾਂ ਦਾ ਪ੍ਰਬੰਧਕ ਵੀਰਾਂ ਦਾ ਗੁਰੂ ਕੇ ਵਜ਼ੀਰਾਂ ਦਾ ਸੋ ਗੁਰੂ ਮਹਾਰਾਜ ਮੇਰ ਕਰ ਨਾਮ ਦਾਨ ਬਖਸ਼ਣ ਚਰਨਾਂ ਦਾ ਪਿਆਰ ਬਖਸ਼ਣ ਸ਼ਸਤਰ ਧਾਰੀ ਹੋਵੋ ਕੇਸਾ ਧਾਰੀ ਹੋਵੋ ਸਿਰ 'ਤੇ ਸੋਹਣੀ ਦਸਤਾਰ ਸਜਾਇਆ ਕਰੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਦਾਤਾਂ ਨੇ ਸਮਾਪਤੀ ਦੀਆਂ ਪੰਕਤੀਆਂ ਗਾਈਏ ਫਤਿਹ ਬੁਲਾਈਏ ਜੀ।

ਸਭਾਗੈ ਘਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰਾਂ ਨ ਹਦ ਵਾਜੇ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆ ਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡ ਕੀਤਾ ਦਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸਿੱਖੀ ਕੇ ਸਵਾਸਾ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਵ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮਿਹਰਾਂ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰ 'ਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਸਿਮਰਨ ਦਾ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨਦਾਰੇ ਬਖਸ਼ੇ ਉਮਰੰਦ ਆਪ ਜੀ ਦੀ ਹਜ਼ੂਰੀ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੋਏ ਉਪਨਾਮੇ ਦੀ ਸ਼ਬਦ ਵਿਚਾਰ ਛੇ ਪੌੜੀ ਆਨੰਦ ਸਾਹਿਬ ਜੀ ਕੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਹਾਂ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦਾ ਆਤਮਕਸ਼ਣ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਉਦਾਸਾਂ ਬਖਸ਼ਣੀਆਂ ਸਿੱਖ ਪਰਿਵਾਰ ਨੂੰ ਭਾਈ ਜਗਤਾਰ ਸਿੰਘ ਦੀ ਤੰਦਰੁਸਤੀ ਸੁੱਖ ਸ਼ਾਂਤੀ ਚੜ੍ਹਦੀ ਅਰਦਾਸ ਬੇਨਤੀ ਹੈ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜ਼ਿਲ੍ਹਾ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਦੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਵਾਲੀ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋਂ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ

ਮੇਰਾ ਤਬਿਦ ਨਿੱਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ

0: ਹੁਕਮੀ ਹੋਵਨ ਆਕਾਰ ਹੁਕਮ ਨਾ ਕਿਆ ਜਾਈ
1: ਹੁਕਮੀ ਹੋਵਨ ਜੀਅ ਹੁਕਮ ਵਲੈ ਵਡਿਆਈ
0: ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਈਐ
1: ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪਵਾਈ ਹੈ
0: ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ

0: ਸਾਖ ਚੋਰ ਹਰਾਮ ਕੋਰ
1: ਅਸੰਖ ਅਮਰ ਕਰ ਜਾਹੇ ਜੋਰ
0: ਅਸੰਖ ਗੱਲ ਵੱਧ ਹਤਿਆ ਕਮਾਈ
1: ਅਸੰਖ ਪਾਪੇ ਪਾਪ ਕਰ ਜਾਹੇ
0: ਅਸੰਖ ਕੁਰਿਆਰ ਪੁਰੇ ਫਿਰਾਏ
1: ਅਸੰਖ ਮਲੇਛ ਮਲ ਪੱਖ ਖਾਹੇ
0: ਅਸੰਖ

0: ਨਦਰੀਅਤੇ ਵਾਪ ਵੇ ਸਮੁੰਦਾ ਜਾਣੀਆ
1: ਸਮੁੰਦ ਸਾਹ ਸੁਲਤਾਨ ਗ੍ਰਹਾ ਸੇਤੀ ਮਾਲ ਧਨ
0: ਕੀਰੀ ਤੁਲਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ
1: ਅੰਤ ਨ ਸਿਫਤੇ ਕਹਿਣ ਨ ਅੰਤ
0: ਅੰਤ ਨਾ ਕਰਨੈ ਦੇਣ ਨ ਅੰਤ
1: ਅੰਤ ਨਾ ਵੇਖਣ ਸੁਣਨ ਨ ਅੰਤ
0: ਅੰਤ ਨਾ ਜਾਪੇ ਕਿਆਵਣ ਮੰਤ
1: ਅੰਤ ਨਾ

0: ਪੁਰਖ ਖਾਹੀ ਖਾਹੇ
1: ਇਤਿਆ ਦੁਖ ਭੁਖ ਸਦਮਾਰ
0: ਏਪੇ ਦਾਤ ਤੇਰੀ ਦਾਤਾਰ
1: ਮੰਦ ਖਲਾਸੀ ਪਾਣੇ ਹੋਏ
0: ਹੋਰ ਆਖ ਨ ਸਕੈ ਕੋਏ
1: ਜੇ ਕੋ ਖਾਏ ਆਖਣ ਪਾਏ
0: ਉਹ ਜਾਣੇ ਜੇ ਤੀਆਂ ਮੂੰਹ ਖਾਏ
1: ਆਪੇ ਜਾਣੇ ਆਪੇ ਦੇ
0: ਆਪੇ ਸੇਪੇ ਕਈ ਕੇ
1: ਜਿਸਨੂੰ ਬਖਸ਼ੇ ਸਿਫ਼ਤ ਸਲਾਹ
0: ਨਾਨਕ ਪਾਤਸ਼ਾਹੀ ਪਾਤਸ਼ਾਹ
1: ਅਮੁੱਲ ਗੁਣ ਮੁੱਲ ਵਪਾਰ
0: ਅਮੁੱਲ ਵਪਾਰੀ ਅਮੁੱਲ ਭੰਡਾਰ
1: ਅਮੁੱਲਾ ਵੇ ਅਮੁੱਲ ਜਾਏ
0: ਅਮੁੱਲ ਭਏ ਅਮੁੱਲਾ ਸਮਾਹੇ
1: ਅਮੁੱਲ ਧਰਮ ਅਮੁੱਲ ਦੀਵਾਨ
0: ਅਮੁੱਲ ਤੁਲ ਅਮੁੱਲ ਪਰਵਾਨ
1: ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ
0: ਅਮੁੱਲ ਕਰਮ ਅਮੁੱਲ ਫਰਮਾਨ।

0: ਪਣੀ ਵੈ ਸੰਤਰ ਕਿਤੇ ਖਾਨ ਮਹੇਸ਼
1: ਕਿਤੇ ਬਰਮੇ ਕਾੜਤ ਕੜੀਏ ਰੂਪ ਰੰਗ ਕੇ ਵੇਸਿਆ
0: ਕਰਮ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ
1: ਕਿਤੇ ਇੰਦ ਚੰਦ ਸੁਰ ਕਿਤੇ ਕਿਤੇ ਮੰਡਲ ਦੇਸ
0: ਕਿਤੇ ਸਿੱਧ ਬੋਧਨਾਥ ਕਿਤੇ ਕਿਤੇ ਦੇਵੀ ਵੇਸ
1: ਕਿਤੇ ਦੇਵ ਦਾਨ ਮੁਨ ਕਿਤੇ ਕਿਤੇ ਰਤਨ ਸਮੁੰਦ
0: ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਪਾਸ ਨਰਿੰਦ
1: ਕਿਤਿਆ ਸੁਰਤੀ ਸੇਵਕ ਕਿਤੇ ਨਾਨਕ ਅੰਤ ਨਾ ਅੰਤ
0: ਗਿਆਨ ਖੜ ਮੈਂ ਗਿਆਨ ਪਛਾਣ
1: ਨਿਤੇ ਨਾਦ ਵਿਨੋਦ ਕੋੜ ਆਨੰਦ
0: ਖੰਡ ਕੀ ਬਾਣੀ ਰੂਪ
1: ਇੱਥੇ ਕਾੜਤ ਘੜੀਏ ਬਹੁਤ ਅਨੂਪ
0: ਗੱਲਾਂ
1: ਘੜੀਏ ਸਰਾਂ ਸਦਾ ਕੀ ਸੁਧ
0: ਕਰਮ ਖੰਡ ਕੀ ਬਾਣੀ ਜੋਰ
1: ਇੱਥੇ ਹੋਰ ਨਾ ਕੋਈ ਹੋਰ
0: ਤੈ ਜੋਤ ਮਹਾਵਲ ਸੂਰ
1: ਤਿਨ ਮਹਿ ਰਾਮ ਰਿਹਾ ਭਰਪੂਰ
0: ਤੈ ਸੀਤੋ ਸੀਤਾ ਮਹਿ ਮਾਏ
1: ਤਾਂ ਕੇ ਰੂਪ ਨਾ ਕਥਨੇ ਜਾਹੇ
0: ਮਰੇ ਨਾ ਠਾਗੇ ਜਾਏ
1: ਜਿਨ ਕੇ ਰਾਮ ਵਸੈ ਮਨ ਮਾਹੇ
0: ਤੈ ਭਗਤ ਸੇ ਕੇ ਲੋ
1: ਰਹਿ ਆਨੰਦ ਸੱਚਾ ਮਨ ਸੋਏ
0: ਚਾਚ ਖੰਡ ਵੈਸੈ ਨਿਰੰਕਾਰ
1: ਕਰ ਕਰ ਵੇਖੈ ਨਦਰ ਨਿਹਾਲ
0: ਤੈ ਖੰਡ ਮੰਡਲ ਵਰਪੰਡ
1: ਜੇ ਕੋ ਕਥੈ ਤਾਂ ਅੰਤ ਨਾ ਅੰਤ
0: ਤੈ ਲੋ ਲੋ ਆਕਾਰ
1: ਜਿਵ ਜਿਵ ਹੁਕਮ ਤਵੈ ਤਿਵਕਾਰ
0: ਵੇਖੈ ਵਿਖਸੈ ਕਰ ਵਿਚਾਰ
1: ਨਾਨਕ ਕਥਨਾ ਕਰਨਾ ਸਾਰ
0: ਜਤ ਬਹਾਰਾ ਤੀਰ ਸੁਨਿਆਰ
1: ਅਹਿਰਣ ਮਤ ਵੇਦ ਹਥਿਆਰ
0: ਬੋਖਲਾ ਅਗੰਤ ਪਤਾਉ
1: ਭਾਂਡਾ ਭਾ ਅੰਮ੍ਰਿਤ ਤਟਾਲ
0: ਸਭ ਸਜੀ ਟਕਸਾਲ।

0: ਜੀ ਕੀ ਫਤਿਹ। ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ਼੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੋ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਿਹਨ ਜਿਹੇ
1: ਰੂਪ ਰੰਗ ਅਰੇਕ ਪੇਕਿਓ ਕਹਿ ਨਾ ਸਕੇ
0: ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿ ਜੈ
1: ਕੋਟ ਇੰਦਰ ਇੰਦਰਾਨ ਸਾਉ ਸਹਾਨ ਕਹਿ ਜੈ
0: ਤ੍ਰਿਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਵਣ ਤ੍ਰਿਣ ਕਹਿਤ
1: ਤੋ ਸਰਨ ਨਾਮ ਕੇਤੇ ਕਵਣ ਕਰਨ ਨਾਮ ਬਰਨਤ ਸਮਤ
0: ਭੁਜੰਗ ਪ੍ਰਿਆਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕ੍ਰਿਪਾਲੇ
1: ਨਮਸਤੰਗ ਰੂਪੇ ਨਮਸਤੰਗ ਅਨੂਪੇ
0: ਨਮਸਤੰਗ ਭੇਖੇ ਨਮਸਤੰਗ ਲੇਖੇ
1: ਨਮਸਤੰਗ ਖਾਏ ਨਮਸਤੰਗ ਜਾਏ
0: ਨਮਸਤੰਗ ਗੰਜੇ ਨਮਸਤੰਗ ਪੰਜੇ
1: ਨਮਸਤੰਗ ਨਾਮੇ ਨਮਸਤੰਗ ਠਾਮੇ
0: ਨਮਸਤੰਗ ਕਰਮੰਗ ਨਮਸਤੰਗ ਧਰਮੰਗ
1: ਨਮਸਤੰਗ ਨਾਮੰਗ ਨਮਸਤੰਗ ਧਾਮੰਗ
0: ਨਮਸਤੰਗ ਜੀਤੇ ਨਮਸਤੰਗ ਪੀਤੇ
1: ਨਮਸਤੰਗ ਪਾਤੇ।

0: ਸਤੰਗ ਸੋਭਾਨਵੇਂ
1: ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ
2: ਨਮੋ ਸਰਬ ਰੰਗੇ ਨਮੋ ਸਰਬ ਪੰਗੇ
1: ਨਮੋ ਕਾਲ ਕਾਲੇ ਨਮਸਤਸ ਦਿਆਲੇ
0: ਨਮਸਤੰ ਅਭਰਨੇ ਨਮਸਤੰ ਅਮਰਨੇ
1: ਨਮਸਤੰ ਜਰਾਰੰ ਨਮਸਤੰ ਕ੍ਰਿਤਾਰੰ
0: ਨਮੋ ਸਰਬ ਤੰਦੇ ਨਮੋ ਸਰਬ ਬੰਦੇ
1: ਨਮਸਤੰ ਨਿਰਸਾਕੇ ਨਮਸਤੰ ਨਿਰਵਾਕੇ
2: ਨਮਸਤੰ ਰਹੀਮੇ ਨਮਸਤੰ ਕਰੀਮੇ
1: ਨਮਸਤੰ ਅਨੰਤੇ ਨਮਸਤੰ ਮਹੰਤੇ

0: ਭੂਜ ਹੈ ਸੂਜ ਹੈ ਅਕਾਲ ਹੈ ਅਜਾਲ ਹੈ
1: ਅਲੀ ਹੈ ਅਜਾ ਹੈ ਨਾਂਤ ਹੈ ਮਹੰਤ ਹੈ
0: ਅਲੀਕ ਹੈ ਨਿਰਸਵੀਕ ਹੈ ਨਿਰਲੰਬ ਹੈ ਅਸੰਭ ਹੈ
1: ਅਗਮ ਹੈ ਜਮ ਹੈ ਅਪੂਤ ਹੈ ਅਛੂਤ ਹੈ
0: ਅਲੋਕ ਹੈ ਅਸ਼ੋਕ ਹੈ ਅਕਰਮ ਹੈ ਅਪਰਮ ਹੈ
1: ਅਜੀਤ ਹੈ ਅਪੀਤ ਹੈ ਅਭਾ ਹੈ ਅਗਾਹ ਹੈ
0: ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰੇਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਬ ਮਾਨੇ ਸਮਸਤੀ

0: ਭੇਖ ਹੈ ਅਟਾਹ ਹੈ ਅਗਾਹ ਹੈ
1: ਸੰਤ ਹੈ ਅਗਮ ਹੈ ਨੀਲ ਹੈ ਨਾਦ ਹੈ
0: ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰ ਪ੍ਰਛੰਦ ਤੋ ਪ੍ਰਸਾਦ ਸਰਵੰਹੰਤਾ ਸਰਵੰਗੰਤਾ
1: ਸਰਵੰਖਿਆਤਾ ਸਰਵੰਗਿਆਤਾ
0: ਸਰਵੰਹਰਤਾ ਸਰਵੰਕਰਤਾ
1: ਸਰਵੰ ਪ੍ਰਾਣੰ ਸਰਵੰ ਤ੍ਰਾਣੰ
0: ਸਰਵੰ ਕਰਮੰ ਸਰਵੰ ਧਰਮੰ
1: ਸਰਵੰ ਮੁਕਤਾ ਸਰਵੰ ਮੁਕਤਾ
0: ਸਾਵਛੰਦ ਤਵਾ ਪ੍ਰਸਾਦ ਨਮੋ ਨਾਰਕ ਨਾਸੇ ਸਦਾ ਏਵੰ ਪ੍ਰਕਾਸੇ
1: ਨਮਨ ਸਰੂਪੇ ਅਪੰਗੰ ਵਿਭੂਤੇ
0: ਪ੍ਰਮਾਥੰ ਪ੍ਰਮਾਥੇ ਸਦਾ ਸਰਵ ਸਾਥੇ
1: ਅਗਾਧ ਸਰੂਪੇ ਨਿਰਬਾਧ ਵਿਭੂਤੇ
0: ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ
1: ਨਿਰਭੰਗੀ ਸਰੂਪੇ ਨਿਰਭੰਗੀ ਅਨੂਪੇ
0: ਨਾ ਪੋਤਰੇ ਨਾ ਪਤਰੇ ਨਾ ਸਤਰੇ ਨਾ ਮਿਤਰੇ
1: ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ
0: ਨਿਰਸਾਕੰ ਸਰੀਖ ਹੈ ਕਿ ਅਮਤੋ ਅਮੀਖ ਹੈ
1: ਸਦੈਵੰ ਪ੍ਰਭਾ ਹੈ ਜੈ ਹੈ ਜਾ ਹੈ
0: ਭਗਵੰਤੀ ਛੰਦ ਤੋ ਪ੍ਰਸਾਦ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ
1: ਅਮੇਰ ਸਲਾਮ ਹੈ ਸਲਮਾ ਸਲ ਕਲਾਮ ਹੈ
0: ਕਿ ਸਾਹਿਬ ਦਿਮਾਗ ਹੈ ਕਿ ਹਿਸਨੁਲ ਦਰਾਗ ਹੈ
2: ਕਾਮਰ ਕਰੀ ਹੈ ਕਿ ਰਾਜਕ ਰਹੀਮ ਹੈ
0: ਕਿ ਰੋਜੀ ਦਹਿੰਦ ਹੈ ਕਿ ਰਾਜਕ ਰਹਿੰਦ ਹੈ
2: ਨੀਮਲ ਕਮਾਲ ਹੈ ਕਿ ਹੁਸਨੁਲ ਜਮਾਲ ਹੈ
0: ਗਨੀਮਲ ਖਿਰਾਜ ਹੈ ਗਰੀਬਲ ਨਿਵਾਜ ਹੈ
1: ਹਰੀਫਲ ਸਕਨ ਹੈ ਹਰਾਸਲ ਫਕਨ ਹੈ
0: ਗਲੰਗਨ ਪ੍ਰਣਾਸ ਹੈ ਸਮਸਲ ਨਿਵਾਸ ਹੈ
1: ਗੰਜਲ ਗਨੀਮ ਹੈ ਰਜਾਇਕ ਰਹੀਮ ਹੈ
0: ਮਸਤਲ ਜੋ ਬਾਹੇ ਕੇ ਸਾਹਿਬ ਕੇ ਰਾਹ ਹੈ
1: ਨਰਕੰ ਪ੍ਰਣਾਸ ਹੈ ਬਹਿਸਤੋ ਨਿਵਾਸ ਹੈ
0: ਕੇ ਸਰਬਲ ਗਵਨ ਹੈ ਹਮੇਸਲ ਰਵਨ ਹੈ
1: ਤਮਾਮਲ ਤਮੀਜ ਹੈ ਸਮਸਤਲ ਅਜੀਜ ਹੈ
0: ਪਰਮ ਪਰਮ ਈਸ ਹੈ ਸਮਸਤਲ ਲਦੀਸ ਹੈ
1: ਦੇਸਲ ਲੇਖ ਹੈ ਹਮੇਸਲ ਅਪੇਖ ਹੈ
0: ਜਮੀਨੁਲ ਜਮਾਨੇ ਅਮੀਕਲ ਇਮਾ ਹੈ
1: ਇਮਲ ਕਮਾਲ ਹੈ ਕਿ ਜੋਰਤ ਜਮਾਲ ਹੈ
0: ਸਲੰਗ ਪ੍ਰਕਾਸ਼ ਹੈ ਕਿ ਅਮਿਤ ਸੁਭਾਸ ਹੈ
1: ਅਜਬ ਸਰੂਪ ਹੈ ਕਿ ਅਮਿਤੋ ਵਿਭੂਤ ਹੈ
0: ਅਮਿਤੋ ਪਸਾਹ ਹੈ ਕਿ ਆਤਮ ਪ੍ਰਭਾ ਹੈ
1: ਕਿ ਅਚਲੰਗ ਅਨੰਗ ਹੈ ਕਿ ਅਮਿਤੋ ਅਪੰਗ ਹੈ
0: ਮਦ ਭਾਰ ਛੰਦ ਤਉ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮਦਾਮ ਮਨ ਗਨ ਪ੍ਰਣਾਮ ਮਨ ਮਨ ਸਲਾਮ
1: ਨਰ ਅਖੰਡ ਬਰ ਨਰ ਅਮੰਡ
0: ਮਨ ਭਵ ਅਨਾਸ ਮਨ ਮਨ ਪ੍ਰਕਾਸ
2: ਮਨ ਗਨ ਪ੍ਰਣਾਮ ਜਲ ਥਲ ਮਦਾਮ
0: ਅਨਛਿਜ ਅੰਗ ਆਸਨ ਅਪੰਗ
1: ਉਪਮਾ ਅਪਾਰ ਗਤ ਮਿਤ ਦਾਰ
0: ਜਲ ਥਲ ਅਮੰਡ ਦਿਸ ਵਿਸ ਅਪੰਡ
1: ਜਲ ਥਲ ਮਹੰਤ ਦਿਸ ਵਿਸ ਵਿਅੰਤ
0: ਮਨ ਭਵ ਅਨਾਸ ਤ੍ਰਿਤ ਤਰ ਦਰਾਸ
1: ਆ ਜਾਨ ਬਾਹੋ ਏਕੈ ਸਦਾ ਹੋ
0: ਓੰਕਾਰ ਆਦ ਕਥਨੀ ਅਨਾਦ
1: ਖਲ ਖੰਡ ਖਿਆਲ ਗੁਣ ਪ੍ਰਕਾਰ
0: ਘਰ ਘਰ ਪ੍ਰਣਾਮ ਚਿਤ ਚਰਨ ਨਾਮ
1: ਅਨਛਿਜ ਗਾਤ ਅਜਿਜ ਨ ਬਾਤ
0: ਅਨਛੰਜ ਗਾਤ ਅਨਰੰਜ ਬਾਤ
1: ਅਨਟੁੱਟ ਪੰਡਾਰ ਅਨਟੱਠ ਅਪਾਰ
0: ਆ ਡੀਠ ਧਰਮ ਅਤ ਟੀਠ ਕਰਮ
1: ਆਣ ਬਣ ਅਨੰਤ ਦਾਤਾ ਮਹੰਤ
0: ਹਰ ਬੋਲ ਮਨ ਛੰਦ ਤਵਾ ਪ੍ਰਸਾਦ ਕਰਨਾਲਿਆ ਹੈ ਅਰ ਕਾਲਿਆ ਹੈ।

ಸ್ವರೂಪೇ ಸದಾ ಸಚ್ಚಿದಾನಂದ ಸತ್ರಂಗ ಪ್ರಣಾಸಿ.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌਪੀ ਸਾਹਿਬ, ਇੱਕ ਓਅੰਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬੀਰ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦੇ।

0: ਸੰਗ
1: ਕਾਕਾ ਮੂੜ ਉਚਾਰਤ ਭੇਦਾ
0: ਚਾਕੋ ਪੇਵ ਨਾ ਪਾਵਤ ਭੇਦਾ
1: ਕਾਂਕੋ ਕਹਿਰ ਪਾਹਨ ਅਨਮਾਨਤ
0: ਮਹਾ ਮੂੜ ਕਛ ਭੇਦ ਨਾ ਜਾਣਤ
1: ਮਹਾਦੇਵ ਕੋ ਕਹਿ ਸਦਾ ਸਿਵ
0: ਨਿਰੰਕਾਰ ਕਾ ਚਿੰਤ ਨਾ ਪੈਵ
1: ਆਪ ਆਪਣੀ ਬੁੱਧ ਹੈ ਜੇਤੀ
0: ਬਣਤ ਪਿੰਡ ਪਿੰਡ ਤੋਇ ਦੇਤੀ
1: ਤੁਮਰਾ ਲਖਨ ਨਾ ਜਾਏ ਪਸਾਰਾ
0: ਕੇਵੇ ਸਜਾਵਟ ਸਭ ਸੰਸਾਰਾ
1: ਇਕੈ ਰੂਪ ਅਨੂਪ ਸਰੂਪਾ
0: ਰੰਗ ਪਿਓ ਰਾਵ ਕੇ ਪੂਪਾ
1: ਅੰਡਜ ਜੇਰਜ ਸੇਤ ਜਕੀਨੀ
0: ਉਤਵਜ ਕਾਨ ਬਹੁਰਜ ਦੀਨੀ
1: ਕਹੂੰ ਫੂ ਰਾਜਾ ਹੋਇ ਬੈਠਾ ਸਗਰੀ ਸ੍ਰਿਸ਼ਟ ਦਿਖਾਏ ਚੰਪਵ
0: ਆਜ ਜੁਗਾ ਸਰੂਪ ਸਿਆਂਪਾ
1: ਅਬ ਰਚਾ ਮੇਰੀ ਤੁਮ ਕਰੋ
0: ਸਿੱਖ ਬਾਰ ਸਿੱਖ ਸੰਗ ਕਰੋ
1: ਦੋਸਤ ਜਿੱਥੇ ਉਠਵਤ ਉਤਪ

0: ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
0: ਸਤਿਗੁਰ ਤਾਂ ਪਾਇਆ ਸਹਿਜ ਸਿੱਧੀ ਮਨ ਜਿਆ ਵਧਾਈਆਂ।

0: ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ
1: ਜੀਵ ਤੂੰ ਚਲਾਏ
0: ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਚਲਾਏ ਹੈ ਤੇ ਵਹਿ ਚੱਲੇ ਹੈ ਜਿੰਨਾ ਮਾਰਗ ਪਾਵਹੇ
1: ਹਰ ਕਿਰਪਾ ਜਿਨ ਨਾਮ ਲਾਇਆ ਸੇ ਹਰ ਹਰ ਸਦਾ ਪਤਿਆ ਵੈ
0: ਜਿਸ ਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੇ ਸੁਖ ਪਾਵਹੇ
1: ਹੈ ਨਾਨਕ ਸੱਚੇ ਸਾਹਿਬ ਜੀਓ ਪਾਵੇ ਤੇ ਵਹਿ ਚਲਾਵੇ
0: ਇਹੋ ਸੁਹੇਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹੇਲਾ ਸਤ ਗੁਰੂ ਸੁਣਾਇਆ
1: ਇਹੋ ਤਨ ਕੇ ਮਨ ਵਸਿਆ ਜਿੰਦਰੋ ਲਿਖਿਆ ਆਇਆ
0: ਇੱਕ ਫਿਰ ਹੈ ਘਨੇਰੇ

0: ਤੇ ਬੇਮੁਖ ਹੋਵੇ ਵਣ ਸਤਿਗੁਰ ਮੁਕਤ ਨਾ ਪਾਏ
1: ਆਵੇ ਮੁਕਤ ਨਾ
0: ਅਨੇਕ ਜੁਨੀ ਭਰਮ ਆਵੇ ਵਣ ਸਤਿਗੁਰ ਮੁਕਤ ਨਾ ਪਾਏ
1: ਮੁਕਤ ਪਾਏ ਨਾ ਜਾਨੀ ਸਤਿਗੁਰੂ ਸਭ ਸੁਣਾਏ
0: ਕਹਿ ਨਾਨਕ ਵਿਚਾਰ ਦੇਖੋ ਵਣ ਸਤਿਗੁਰ ਮੁਕਤ ਨਾ ਪਾਏ
1: ਆਵੋ ਸਿੱਖ ਸਤਿਗੁਰ ਕੇ ਪਿਆਰੋ ਗਾਵੋ ਸੱਚੀ ਬਾਣੀ
0: ਬਾਣੀ ਤਾ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ
1: ਕਰਮ ਹੋਵੇ ਹਿਰਦੈ ਤਿਨਾ ਸਮਾਣੀ
0: ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਗ ਪਾਣੀ
1: ਨਾਨਕ ਸਦਾ ਗਾਵੋ ਇਹੋ ਸੱਚੀ ਬਾਣੀ
0: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ

0: ਬਾਜ ਹੋਰ ਕੱਚੀ ਬਾਣੀ
1: ਸਬਦ ਰਤਨ ਹੈ ਹੀਰੇ ਜਿਤ ਜੜਾ
2: ਸਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ
1: ਸਬਦ ਸੇਤੀ ਮਨ ਲਾਇਆ ਸੱਚੇ ਲਾਇਆ ਪਾਓ
2: ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ
1: ਕਹਿ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾ
2: ਸਭ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ
1: ਹੁਕਮ ਵਰਤਾਏ ਆਪ ਵੇਖੇ ਗੁਰਮਤ ਕਿਸੇ ਬੁਝਾਏ
2: ਤੋੜਿਆ ਬੰਧਨ ਹੋਵੇ ਮੁਕਤ ਸ਼ਬਦ ਮਨ

0: ਤੱਤੈ ਸਾਰ ਨ ਜਾਣੀ,
1: ਤੱਤੈ ਸਾਰ ਨ ਜਾਣੀ, ਗੁਰੂ ਬਾਝੋ ਤੱਤੈ ਸਾਰ ਨ ਜਾਣੀ,
0: ਸੰਸਾਰ ਪਰਮ ਸੁਤਾ ਸੁਤਿਆ ਰਹਿਣ ਬਿਹਾਣੀ,
1: ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ,
0: ਆਹਾਰ ਪਹੁੰਚਾਵੇ, ਉਸ ਨੂੰ ਕਹਿ ਪੋਹ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ,
1: ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ,
0: ਕਹੇ ਨਾਨਕ ਇਹ ਵਰਦਾਤਾ ਸੋ ਕਿਉਂ ਮਨੋ ਵਸਾਰੀਐ,
1: ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ,
0: ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ,
1: ਜਾਤਿ ਸਭਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ,
0: ਲੈਬ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ,
1: ਇਹ ਮਾਇਆ ਜਿਥਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ,
0: ਕਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨ ਵਿਚੇ ਮਾਇਆ ਪਾਇਆ,
1: ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ,
0: ਮੁੱਲ ਨਾ ਪਾਇਆ ਜਾਏ ਕਿਸ ਵਿਟ ਹੋ ਰਹੇ ਲੋਕ ਮਿਲ ਲਾਏ,
1: ਐਸਾ ਸਤਿਗੁਰੂ ਜੇ ਮਿਲੈ ਤਿਸਨੋ ਸਿਰ ਸੌਂਪੀਐ ਵਿਚ ਹੋ ਆਪ ਜਾਏ,
0: ਜਿਸ ਦਾ ਜੀਉ ਤਿਸ ਮਿਲ ਰਹਾ ਹਰ ਵਸੈ ਮਨ ਆਏ,
1: ਹਰ ਆਪ ਮੁੱਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ,
0: ਹਰ ਰਾਸ ਮੇਰੀ ਮਨ ਬਣਜਾਰਾ, ਹਰ ਰਾਸ ਮੇਰੀ ਮਨ ਬਣਜਾਰਾ, ਸਤਿਗੁਰ ਤੇ ਰਾਸ ਜਾਣੀ,
1: ਹਰ ਹਰ ਨਿਤ ਜਪੇ ਹੋ ਜੀ ਹੋ ਲਾਹਾ ਖਟੇ ਹੋ ਦਿਹਾੜੀ,
0: ਇਹੋ ਤਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ,
1: ਹੈ ਨਾਨਕ ਹਰ ਰਾਸ ਮੇਰੀ ਮਨ ਹੋ ਆਉਣ ਜਾਰਾ,
0: ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ,
1: ਪਿਆਸ ਨਾ ਜਾਏ ਹੋਰ ਤਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ,
0: ਹਰ ਰਸ ਪਾਏ ਪੱਲੈ ਪੀਆ, ਹਰ ਰਸ ਬਹੁੜ ਨ ਤ੍ਰਿਸ਼ਨਾ ਲਾਗੈ ਆਏ,
1: ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ,
0: ਕਹੈ ਨਾਨਕ ਹੋਰ ਅਨਰਸਾ ਵਿਸਰੇ ਜਾਂ ਹਰ ਬਸੈ ਮਨ ਆਏ,
1: ਇਹ ਸਰੀਰਾ ਮੇਰਿਆ ਹਰ ਤੂੰ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ,
0: ਹਰ ਜੋਤ ਰੱਖੀ ਤੁਧ ਵਿਚ ਤਾ ਤੂੰ ਜਗ ਮਹਿ ਆਇਆ,
1: ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀ ਉਪਾਏ ਜਗਤ ਦਿਖਾਇਆ,
0: ਗੁਰ ਪ੍ਰਸਾਦੀ ਬੁਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ,
1: ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ,
0: ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹ ਮੰਦਰ ਬਣਿਆ,
1: ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੇ,
0: ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪਏ,
1: ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ,
0: ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ,
1: ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ,
0: ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ,
1: ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ,
0: ਗੁਰ ਪ੍ਰਸਾਦ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ,
1: ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ,
0: ਇਹ ਨੇਤਰ ਹੋ ਮੇਰੇ ਹੋ ਹਰ ਤੋਂ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ,
1: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ,
0: ਇਹੋ ਬਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ,
1: ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ,
0: ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਸਾਚਾ ਸੁਣਨੈ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ,
1: ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ,
0: ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ,
1: ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਨੈ ਨੋ ਪਠਾਏ,
0: ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵਣ ਬਜਾਇਆ,
1: ਬਜਾਇਆ ਬਾਜਾ ਪਾਉਣ ਨੋ ਦੁਆਰੇ ਪ੍ਰਗਟ ਕੀਏ ਤੁਸਾ ਗੁਪਤ ਰਖਾਇਆ,
0: ਗੁਰਦੁਆਰਾ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ,
1: ਕਹਿ ਅਨੇਕ ਰੂਪ ਨਾਉ ਨਵ ਨਿਦ ਤਿਸਦਾ ਅੰਤ ਨ ਜਾਈ ਪਾਇਆ,
0: ਕਹਿ ਨਾਨਕ ਹਰ ਪਿਆਰਾ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਵਣ ਬਜਾਇਆ,
1: ਇਹੋ ਸਾਚਾ ਸੋਹਿਲਾ ਸਾਚਾ ਕਰ ਗਾਵੋ,
0: ਗਾਵੋ ਤਾਂ ਸੋਹਿਲਾ ਘਰ ਸਾਚਾ ਜਿਥੇ ਸਦਾ ਸੱਚ ਧਿਆਵੇ,
1: ਸੱਚੋ ਧਿਆਵੇ ਜਾ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ,
0: ਇਹੋ ਸੱਚ ਸਭ ਨਾ ਕਾ ਖਸਮ ਹੈ ਜਿਸ ਬਖਸ਼ੇ ਸੋ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਪਾਤਸ਼ਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਹਿ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਨਕ ਆਵੈ ਥਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜਾਗਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਜ ਦਾ ਧਿਆਨ ਧਰ ਕੇ ਬੋਲੋ ਜੀ ਪੰਜ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹਠਿਆਂ ਜਪਿਆਂ ਤਪਿਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ ਬਣ ਬਣ ਕਟਵਾਏ ਖੋਪੜੀਆਂ ਲਹਾਈਆਂ ਚਰਖੜੀਆਂ ਦੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿਸਾਂ ਸਵਾਸਾ ਸੰਗ ਨਿਭਾਏ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਤੇਗ ਤੇਗ ਫਤਿਹ ਬੇਦ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਹੇ ਵਾਹਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸਤਿਗੁਰੂ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤਾ ਦਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਤ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਤਿਆਂ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਆਪ ਜੀ ਦੇ ਬੱਚੇ ਨੇ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਹਨ ਬਾਣੀ ਪੜ੍ਹਦੀਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਨੇ ਆਪ ਅਣਜਾਣ ਬੱਚੇ ਸਮਝ ਕੇ ਮਾਫ ਕਰ ਦੇਣਾ ਜੀ ਅੱਗੇ ਤੋਂ ਸਮਰਤ ਬਖਸ਼ਣੀ ਜੀ ਕੈਂਪ ਦੀ ਚੌਥੀ ਦਿਨ ਦੀ ਅਰਦਾਸ ਆਖਰ ਵਾਡਾ ਘਾਟਾ ਭੋਜਕ ਮਾਫ ਕਰਨੀ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦੀ ਦੇਖ ਸਜਾ ਕੇ ਹਾਜ਼ਰ ਹੈ ਕਰੀ ਪਕਸਾ ਸੋਚ ਪਵਿੱਤਰਾ ਹੁਣ ਲਾਵੋ ਭੋਖ ਰਾਏ ਆਪ ਜੀ ਦਾ ਭੋਗ ਲੱਗਿਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਜੋ ਛਕੇ ਸੋ ਆਪ ਜੀ ਦੇ ਪਵਿੱਤਰ ਨਾਮ ਜਪੇ ਹੁਣ ਆਪਣਾ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਸਰਬ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਰੇ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਚੜ੍ਹਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

शुरू प्यारे बच्चे हो, इन्नी देर देखभाल हो रही है, यदा मतलब यह नहीं होंगे उस वे गल कर लग पई है। सो देख वर्ताव हो रही होंगी है, नाल जाप हो रहा हों, तो मेरा जाप करना नाल बाद देख सकनी है। आप कैंप लाने का यही मतलब होंगे है कि असी गुरु को आके बैठना किमें है। ध्यान मेरे वाले सारे का ध्यान थोड़ा फिर भी उधर देख रहे हो सारे जने बच्चे हो। अपना अज कैंप का चौथा दिन है, हम तुसी अपने आप विच अपने बिहेवियर तो किन्नी चेंज आई है, बदल को बदलाव कोई आया कि नहीं आया। तो ते फायदा सानू कैंप च आने का कि साढ़े को चेंज आ गई चौं दिन दे विच। कल नू पहला हफ्ता साडा पूरा हो जाना, तो तुसी सारे ने आप नू बेनती करते आ रहे हैं कि जिंदगी नू सफल किवें करना। हुण कैंप का अपना थीम भी है, नाम जपो किरत करो ते वंड छको। हुण अरदास होई है, अरदास जो बच्ची अरदास कर रहे सी, उस अरदास दे विच कुछ बचन आउंदे ने, ध्यान नाल जे असीं सुणदे आं तां तां सानूं समझ आउंदी है। जिन्हां भी गुरमुख सज्जणां ने रल बैठ के अरदास बनाई सी, उन्होंने लिखिया जिन्हां तेरा नाम जपिया वंड छकिया, जिन्हां तेरा नाम जपिया वंड छकिया। मैं सोचने लग पाया भी इहदे च इह नहीं लिखिया जिन्हां ने किरत कीती उन्हां दा ध्यान धर के बोलो जी वाहिगुरु। असीं किरत ते ज़्यादा जोर ला रहे हैं, आपां बार बार गल करदे हां, असीं 24 घंटिआं विचों असीं मेरा ख्याल 23-24 घंटे दा किरत ते ही ला दिंदे हां। आपां कल विचार कीता रैण गवाई सोए कै जिस गवाया खाए, यही कुछ करी जाने असीं। साडा जिहड़ा मेन मकसद वा वह सतगुरु ने दस्या है, इत्थे आके वाहिगुरु नूं ध्यान च बसाउणा, उहदे नाल जुड़ना। तो एक देखो किड्डी वड्डी गल है, मैं एक बार बहुत साल पहले कैंप च यह बेनती की सी बच्चों नूं कि देखो जे असी नाम जपांगे, जे असी नाम जपांगे सानू सारे संसार में साडी अरदास होवेगी, सारे संसार दे विच। आप पढ़ आप कहने ना जिन्हें ने तेरा नाम पिया वंड के छकिया, देख चलाई तेग वह देख के अनिठ किया, तेना प्यारियां सियारियां की कमाई का ध्यान धर के, जिन्हें ने जपया उन्हां दी कमाई का ध्यान धरते हैं असी, तो असी जपांगे साडी अरदास भी हर जगह होवेगी, साडी अरदास दरबार साहब भी होवेगी। पर जे असी उस लाइन में लगांगे तो जिस गल्लां करनियां आ, जे असी उही संसारी काम करने हैं फिर नहीं। तो अवें जिमें असी हौली हौली रल मिल के जुगतियां भी सीखी जाने, सिक आप गल सीखी सी जिन्हें पहली बार सुन रहे जो बच्चे नहीं आते सवेर न, असी यह कहा कि घट तो घट मैं कह रहा ए यू हैव टू डू इट, घट तो घट जिनी थोड़ी उम्र हो गई है 19 मिनट तुम बह के जाप करना भीड़े, जो 10 साल दें 10 मिनट बह के करना जाप चौकड़ा मार के बैठ के, बाकी दिन तो करी जाना उस टाइम। जो तुम 60 साल दे 60 मिनट जाप करना दिहाड़ी का, जो तुम 70 साल दे 70 मिनट जाप करना है, जिनी साड़ी उम्र 19 मिनट बैठ के जाप करना है बैठ के, बाकी दे चलद फिरद करी जाना है। उन्ना टाइम असी बैठ के चौकड़ा मार के तो कोशिश करनी है। एक होर बेनती, जो बैठ के करना है घर दे विच सिर्फ एक ही जगह बैठ के करना, उस जगह पर। उसका कारण की है, तुसी अपने देखो विचार करो कि अलू जो किसी सानू देखो साड़े जिहड़ी बुद्धि विच जां साड़ी जिहड़ी चेते दे विच बहुत गल्लां पईआं, बहुत गल्लां पईआं सानू याद नहीं हैगीआं, सानू याद नहीं हो पर पईआं हैगीआं चेते दे विच, साडे माइंड विच पईआं होईआं गल्लां। ओह हुण कई वार की हुंदा है असी किसी जगह पर जाने, असं ड्राइव कर रहे हैं कोई एक मोड़ आया कोई कटिया, जां असी पंजाब गए हो किसी धरती गए उत्थे जा सानू वह गल उस वेले याद आ जाती है, वह सानू गल उस वेले याद आ जाती, वाह ये गल पता नहीं बीती 30 साल हो गए या मैनू पहले याद नहीं सी, अज उस जगह पर आगे याद आ गई। यह मतलब जगह के वाइब्रेशन जो बोलों दी उगियां, थोड़ी सोच दी उगियां। हुण जे असी
ਕੁਦਰਤੀ ਹੋਵੇਗਾ ਜਦੋਂ ਅਸੀਂ ਘਰ ਦੇ ਵਿੱਚ ਉਸ ਜਗ੍ਹਾ ਬੈਠਾਂਗੇ ਬਹਿੰਦਿਆਂ ਸਾਰੇ ਸਾਡੇ ਅੰਦਰ ਕੀ ਹੋਣਾ ਹੈਗਾ ਆ ਉਹ ਨਾਮ ਦਾ ਜਿਹੜਾ ਵਾਹਿਗੁਰੂ ਜਾਪ ਸ਼ੁਰੂ ਹੋ ਜਾਣਾ ਹੈ। ਕੋਈ ਜਗ੍ਹਾ ਇਹੋ ਜਿਹੀ ਬਣ ਜਾਣੀ ਹੈਗੀ ਆ ਕਿ ਉਸ ਜਗ੍ਹਾ ਦੇ ਵਿੱਚ ਇੱਕ ਔਰਾ ਕਹਿੰਦੇ ਜਿਹਨੂੰ ਅਸੀਂ ਬਣ ਜਾਣਾ ਆ ਅਤੇ ਅਸੀਂ ਉੱਥੇ ਸਾਡਾ ਜਿਹੜਾ ਮਨ ਜਲਦੀ ਟਿਕਣਾ ਸ਼ੁਰੂ ਹੋ ਜਾਣਾ ਆ। ਸੋ ਦੋ ਗੱਲਾਂ ਯਾਦ ਰੱਖਣੀਆਂ ਹੁਣ ਬੱਚਿਓ ਇੱਧਰ ਪੇ ਅਟੈਂਸ਼ਨ ਪਲੀਜ਼। ਇੱਕ ਤਾਂ ਘੱਟ ਤੋਂ ਘੱਟ ਜਿੰਨੇ ਤੁਸੀਂ ਓਲਡ ਹੈਗੇ ਉਨੇ ਮਿੰਟ ਬੈਠਣਾ ਬੈਠਣਾ ਭੀੜੇ ਜਦੋਂ ਮਰਜ਼ੀ ਬੈਠੋ ਜਦੋਂ ਤੁਹਾਡਾ ਸਮਾਂ ਲੱਗਦਾ ਆ। ਦੂਸਰਾ ਆ ਇੱਕ ਜਗ੍ਹਾ ਬੈਠ ਕੇ ਕੋਸ਼ਿਸ਼ ਕਰਨੀ ਇਹ ਵੀ ਇਹ ਨਹੀਂ ਹੈਗਾ ਬਈ ਪਿੱਛੇ ਸਿਰਹਾਣਾ ਰੱਖ ਲਿਆ ਪਿੱਛੇ ਉਹ ਰੱਖ ਲਿਆ ਜੇ ਪਿੱਛੇ ਕੰਧ ਨਾਲ ਢੋਲਾ ਲਈ ਆ ਇਹ ਹੁਣ ਤੋਂ ਆਦਤ ਬਣਾਓ ਨਹੀਂ ਤਾਂ ਫਿਰ ਪਤਾ ਹੀ ਹੋਣਾ ਆ। ਉਹ ਜਿੱਦਾਂ ਨਾ ਮੇਰੇ ਭੈਣਾਂ ਭਰਾ ਨੂੰ ਬਹਿਣਾ ਪੈਂਦਾ ਬੈਂਚਾਂ 'ਤੇ ਫਿਰ ਸਾਰੇ ਗੁਰਦੁਆਰੇ ਬੈਂਚੇ ਲਾਉਣੇ ਬਣੇ ਤੁਹਾਡੇ ਵਾਸਤੇ ਇੱਥੇ ਤੁਹਾਡੇ ਕੋਲ ਬਹਿ ਨਹੀਂ ਹੋਣਾ ਇੱਥੇ ਆ ਕੇ ਜੇ ਬੈਠੇ ਰਹਾਂਗੇ ਆਦਤ ਬਣਾਈ ਰੱਖਾਂਗੇ ਫਿਰ ਸਾਰੀ ਉਮਰ ਚੱਲੀ ਜਾਣੀ ਹੈ ਇਹ ਫਿਰ ਏਜ ਦਾ ਕੋਈ ਫਰਕ ਨਹੀਂ ਹੈਗਾ। ਸੋ ਇਹ ਤੁਹਾਡਾ ਹੋਮਵਰਕ ਕਹਿ ਲਓ ਕੁਛ ਕਹਿ ਲਓ ਅਤੇ ਇਹ ਤੁਸੀਂ ਪਲੀਜ਼ ਕਿਰਪਾ ਕਰਕੇ ਇਹ ਜਾਰੀ ਰੱਖਣਾ ਆ ਅਤੇ ਕੱਲ੍ਹ ਨੂੰ ਅਸੀਂ ਸਵੇਰ ਨੂੰ ਫਿਰ ਮਿਲਾਂਗੇ 8 ਵਜੇ। ਅੱਜ ਵੀ ਬੱਚੇ ਸਵੇਰੇ 8 ਵਜੇ ਸਿਰਫ 9-10 ਬੱਚੇ ਆਏ ਸੀ ਸਵੇਰੇ ਅਤੇ ਸੋਰੀ ਜੋ ਹੱਥ ਖੜੇ ਕਰੋ ਜਿਹੜੇ ਨਹੀਂ ਆਏ ਸੀ ਸਵੇਰੇ 8 ਵਜੇ ਸਵੇਰੇ ਸਮਾਗਮ ਨਹੀਂ ਆਇਆ ਸਵੇਰੇ 8-9 ਵਜੇ ਹੱਥ ਰੇਜ਼ ਯੂਰ ਹੈਂਡ ਖੜੇ ਹੋ ਜਾਓ ਜਿਹੜੇ ਨਹੀਂ ਆਏ ਸੀ ਸਵੇਰੇ ਖੜੇ ਹੋ ਪਲੀਜ਼ ਸਟੈਂਡ ਅਪ। ਤੁਸੀਂ ਬਹੁਤ ਆਏ ਸੀ ਤੁਸੀਂ ਬਹਿ ਜਾਓ। ਔਰ ਮਹਾਰਾਜ ਦੇਖੋ ਇਹਨਾਂ ਜਿਹੜੇ ਆਏ ਨਹੀਂ ਹੈਗੇ ਇਹਨਾਂ ਦੇ ਮਹਾਰਾਜ ਕਿਰਪਾ ਬਹੁਤ ਕੀਤੀ ਹੋਈ ਹੈ ਵੈਸੇ ਇਹਨਾਂ ਦੇ ਅਤੇ ਬਾਣੇ ਸਾਰੇ ਪਾਏ ਆ ਗੁਰੂ ਦੇ ਕਿੰਨੇ ਸੋਹਣੇ ਸਿੰਘ ਸਜਦੇ ਸਿੰਘ ਨਹੀਂ ਸਜਦੇ ਰਾਈਟ। ਤੋ ਆਪਾਂ ਪਤਾ ਬਾਣੇ ਦੇ ਨਾਲ ਬਾਣੀ ਵੀ ਆਪਣੇ ਅੰਦਰ ਧਾਰਨ ਕਰਨੀ ਹੈ ਅਤੇ ਜਾਪ ਜਿਹੜਾ ਵਾਹਿਗੁਰੂ ਦਾ ਉਹ ਜ਼ਰੂਰ ਕਰਨਾ ਰਾਈਟ। ਬੈਜਤ ਥੈਂਕ ਯੂ ਵੈਰੀ ਮੱਚ ਸ਼ਾਬਾਸ਼ ਤੁਹਾਡੇ। ਸੋ ਕੱਲ੍ਹ ਨੂੰ 8 ਵਜੇ ਆਪਾਂ ਆਉਣਾ ਸਾਰਿਆਂ ਨੇ ਤਾਂ ਬਰਾਲ ਮਿਲ ਕੇ ਜਿਹਨੇ ਮਹਾਰਾਜ ਸਾਨੂੰ ਕਿਰਪਾ ਕਰਨਗੇ ਅਸੀਂ ਉਹਨਾਂ ਨੂੰ ਯਾਦ ਕਰਾਂਗੇ ਅਤੇ ਕੋਸ਼ਿਸ਼ ਕਰਾਂਗੇ। ਹੁਣ ਤੁਸੀਂ ਅੱਜ ਚਲੋ ਤੁਹਾਨੂੰ ਬੋਨਸ ਦੇ ਦਿੰਦੇ ਹਾਂ ਤੁਹਾਨੂੰ ਐਕਸਟਰਾ 5 ਮਿੰਟ ਦੇ ਦਿੰਦੇ ਹਾਂ। ਸੋ ਅੱਜ 5 ਮਿੰਟ ਐਕਸਟਰਾ ਹੈਗੇ ਅੱਜ ਬ੍ਰੇਕ ਵਾਸਤੇ। ਸੋ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਪੂਰੇ 11 ਵਜੇ ਆਪਾਂ ਤਾਂ 10:55 'ਤੇ ਕੁਛ ਆਪਣੇ ਕਲਾਸ ਵਿੱਚ ਪਹੁੰਚਣਾ ਸਾਰਿਆਂ ਨੇ। ਵੱਡੇ ਬੱਚੇ ਮੇਰੇ ਵੀ ਗੱਲ ਸੁਣਨ ਪਲੀਜ਼ ਕਿਰਪਾ ਕਰਕੇ। ਤੁਹਾਡੇ ਟੀਚਰ ਦੇਖ ਲਓ ਤੁਹਾਡੇ ਵਾਸਤੇ ਸਪੈਸ਼ਲ ਆਉਂਦੇ ਆ ਔਰ ਜਿਹੜੀ ਉਹ ਸੇਵਾ ਕਰਦੇ ਗੁਰਬਾਣੀ ਸਿਖਾਉਣ ਦੀ ਉਹ ਬਹੁਤ ਮਹਿੰਗੀ ਸੇਵਾ ਹੈ ਵੈਸੇ ਜਿਹੜੀ ਉਹ ਗੁਰਬਾਣੀ ਸਿਖਾਉਣੀ ਆ। ਪਹਿਲੀ ਗੱਲ ਆਪ ਗੁਰਬਾਣੀ ਆਉਣੀ ਚਾਹੀਦੀ ਉਚਾਰਨ ਆਉਣਾ ਚਾਹੀਦਾ ਵਿਸ਼ਰਾਮ ਆਉਣੀ ਚਾਹੀਦੀ ਹੈਗਾ ਸ਼ੁੱਧ ਉਚਾਰਨ ਆਉਣਾ ਚਾਹੀਦਾ ਤਾਂ ਹੀ ਉਹ ਸਿਖਾ ਸਕਦਾ ਕਿਸੇ ਨੂੰ। ਸੋ ਤੁਸੀਂ ਉਹ ਜਿਹੜਾ ਹੁੰਦਾ ਪਹਿਲੇ ਹੱਥ ਧੋ ਗਏ ਇਹ ਨਹੀਂ ਉੱਥੇ ਜਾ ਕੇ ਤੁਹਾਨੂੰ ਕਮਰੇ 'ਚ ਕਹਿਣਾ ਬੰਦਾ ਹੱਥ ਧੋ ਕੇ ਆਓ ਜੀ ਫਿਰ ਪੋਥੀ ਲਓ ਜੀ ਜੋ ਥੱਲਿਓਂ ਜਾਂਦੇ ਉੱਪਰ ਨੂੰ ਹੱਥ ਧੋ ਕੇ ਅਤੇ ਕੋਸ਼ਿਸ਼ ਕਰੋ ਜਿਹੜੇ ਹੈ ਨਾ ਮਤਲਬ ਜੇ ਤੁਹਾਡੇ ਕੋਲ ਹਜੂਰੀ ਲੈ ਕੇ ਆਇਆ ਕਰੋ ਆਪਣੇ ਘਰੋਂ ਹਜੂਰੀ ਗੱਲ 'ਚ ਪਾ ਕੇ ਲੈ ਕੇ ਆਇਆ ਕਰੋ ਤਾਂ ਜੋ ਕਿ ਸੰਥਿਆ ਲੈਣ ਵੇਲੇ ਤੁਹਾਨੂੰ ਜਿਹੜੇ ਆ ਤੁਹਾਡੇ ਕੋਲ ਹਜੂਰੀਆ ਹੋਵੇ ਗੱਲ ਦੇ ਵਿੱਚ ਅਤੇ ਤੁਸੀਂ ਹੱਥ ਧੋ ਕੇ ਉੱਪਰ ਜਾਣਾ ਸਾਰੇ ਨੱਜ ਇਹ ਨਹੀਂ ਉੱਥੇ ਹੱਥ ਧੋਣੇ ਪੈਣੇ ਆ। ਫਿਰ ਕੀ ਕਰਦੇ ਤੁਸੀਂ ਹੱਥ ਧੋਣ ਜਾਂਦੇ ਆ ਕੱਲ੍ਹ ਮੈਂ ਮਤਲਬ ਕਾਫੀ ਆਵਾਜ਼ ਮੈਨੂੰ ਨਾ ਇੱਥੇ ਥੱਲੇ ਆ ਵੀ ਜਾਏ ਮੈਂ ਕਿਹਾ ਉੱਪਰ ਰੌਲਾ ਕਹਿੰਦਾ ਪੈ ਰਿਹਾ ਮੈਨੂੰ ਰੌਲਾ ਨਹੀਂ ਪੈ ਰਿਹਾ ਸੀ ਵੈਸੇ ਗੱਲਬਾਤ ਹੋਈ ਰਹੀ ਸੀ ਜਾ ਕੇ ਦੇਖਿਆ ਸਾਰੇ ਬੱਚੇ ਹੱਥ ਧੋਂਦੇ ਸੀ ਨਾਲ ਇੰਨਾ ਰੌਲਾ ਪਾਇਆ ਸੀ ਪਤਾ ਨਹੀਂ ਹੱਥ ਧੋਣ ਦਾ ਰੌਲਾ ਕੱਲ੍ਹ ਅੱਜ ਪਾਇਆ ਸੀ ਇਹਨਾਂ ਨੇ। ਸੋ ਕਿਰਪਾ ਕਰਕੇ ਅੱਜ ਹੱਥ ਧੋ ਕੇ ਪਹਿਲੇ ਉੱਪਰ ਚੜ੍ਹਿਓ ਜਦੋਂ ਜਾਣਾ ਹੈਗਾ ਠੀਕ ਹੈ ਜੀ। ਹੁਣ ਆਰਾਮ ਦੇ ਨਾਲ ਇਕੱਲੇ ਇਕੱਲੇ ਨੂੰ ਉੱਥੋਂ ਜਾਣਾ ਹੈਗਾ ਆ ਇਕੱਲੇ ਇਕੱਲੇ ਨਹੀਂ ਆਰਾਮ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਰੱਖ ਜੂ ਨੇ ਉਪਾਈ ਰਿਜਕ ਦਿਆ ਸਭ ਹੂੰ ਕੋ ਤਦ ਕਾ ਸੇਵਕੇ ਭਰਪੂਰ ਯੁਗ ਯੁਗ ਵਾਹਿਗੁਰੂ ਤੇਰਾ ਸਭ ਸਦਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਮਾਰੇ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਾਂ ਬਾਰਕ ਤੁਮਰੇ ਥਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਾਂ ਬਾਰਕ ਤੁਮਰੇ ਥਾਰੇ ਜਿਹਵਾ ਏਕ ਕਵਣ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤਰਵਾਤਨ ਕਿਨਹੀ ਲਈਐ ਰਾਵ ਕੋਟ ਬਰਾਦ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਲਪਮਤ ਤੋਰੀ ਤੁਮ ਆਪਨ ਬਿਰਦ ਰਖਾਵੋ ਤੁਮਰੀ

ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਦੇਖੀ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਧੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸਬਦ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਘਰ ਸਭ ਸਵਾਰਣਾ ਸਵਰਨਾ ਗੱਲਾਂ ਸਮਰਸ ਅਮੇ ਸੁਖ ਮਨੋ ਵਿਸਾਰੇ ਕਹੇ ਨਾਨਕ ਮਨ ਮੈਂ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਆਗਿਆ ਨਹੀਂ ਕਰਦੇ ਰੇ ਕਰਤਾ ਤੇਰੇ ਸਭ ਕਿੱਛਿਆ ਜਿਸ ਦੇਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਾਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਪ੍ਰਸ਼ਾਂਤ ਸੁੱਖ ਮਨ ਆਹੇ ਵਸਿਆ ਜਿਨੇ ਝਾਂਸਾ ਪਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿੱਚੋਂ ਜਿਹਦੀਆਂ ਇਹ ਵੜਿਆਈਆਂ ਕਾਹੇ ਨਾਨਕ ਸੁਣੋ ਸੰਤੋ ਸਵਤਰ ਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪਾਂਚ ਸਬਦ ਕਰ ਸੁਭਾਗੇ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪਾਂਜ ਦੋਤ ਦਵਸ ਕੀਤੇ ਕਾਲ ਕੰਟਕ ਹਮਾਰਿਆ ਪਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਾਰ ਕੇ ਲਾਗੇ ਕਾਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨਸੁਣ

ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸੁਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਧਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਓ ਕੀ ਜਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਤ ਦਾ

ਸਿੱਕਾ ਵੰਡ ਕੇ ਛਕਿਆ, ਦਿਗ ਚਲਾਈ ਤੇ ਗਵਾਹੀ ਤਿਗ ਸੁਣ ਕੇ ਨਡਿੱਠ ਕੀਤਾ। ਇਹਨਾਂ ਪਿਆਰਿਆਂ ਸੁਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚੜਖੜੀਆਂ ਤੇ ਚੜੇ, ਆਰਿਆਂ ਨਾਲ ਚੜਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ, ਇਹਨਾਂ ਸਮੂਹ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ, ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਹਾ ਹੈ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਸਾਹਿਬ ਦਾਨ, ਭਰੋਸਾ ਦਾਨ, ਦਾਨਾ ਕੇਸਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ, ਮਤ ਉੱਚੀ ਮਤ ਪਾਤੇ ਰਾਖੇ, ਆਵੇ ਗੁਰੂ ਹੈ ਆਪਣੇ ਪੰਥ ਦੇ ਸਦਾ ਸੁਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਆਪ ਜੀ ਦੇ ਪੰਥ ਖਾਲਸਾ ਜੀ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਮਾਣਿਓ ਕੇ ਮਾਣ ਸਤਿਗੁਰੂ, ਨੇ ਤਾਣਿਓ ਕੇ ਤਾਣ ਸਤਿਗੁਰੂ, ਨੇ ਓਟਿਓ ਕੀ ਓਟ ਸਤਿਗੁਰੂ, ਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਸਮੂਹ ਸਾਧ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਹੈ। ਆਪ ਜੀ ਦੀ ਗੁਰਬਾਣੀ ਦਾ ਮੁੱਖ ਵਾਕ ਹੈ, ਉੱਦਮ ਮਤ ਪ੍ਰਭ ਅੰਤਰ ਜਾਮੀ।

ਗੁਰਾਂ ਵਾਕਾਂ ਅਨੁਸਾਰ ਆਪ ਜੀ ਦੀਆਂ ਸਮੂਹ ਸਾਧ ਸੰਗਤ ਵੱਲੋਂ, ਸਮੂਹ ਪਰਿਵਾਰਾਂ ਵੱਲੋਂ ਸੱਚੇ ਪਾਤਸ਼ਾਹ ਜੀ ਇਕੱਤਰਤਾ ਸਹਿਤ ਘਰ ਪਰਿਵਾਰਾਂ ਦੀ ਚੜ੍ਹਦੀ ਕਲਾ ਵਾਸਤੇ, ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਸੱਚੇ ਪਾਤਸ਼ਾਹ ਜੀ ਕਮਾਈਆਂ ਨੂੰ ਸਫਲ ਕਰਦੇ ਆ। ਆਪ ਜੀ ਦੇ ਦਰ ਤੇ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਦੇ ਅਖੰਡ ਪਾਠ ਸਾਹਿਬ ਆਰੰਭ ਹੋਣ ਲੱਗੇ। ਸੱਚੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕਰਨੀ, ਜਿਨ੍ਹਾਂ ਮਨੋਕਾਮਨਾ ਕਰਕੇ ਆਪ ਜੀ ਦਾ ਸੇਵਕ ਪਰਿਵਾਰ ਆਪ ਜੀ ਦਾ ਓਟ ਆਸਰਾ ਲੈ ਰਹੇ, ਸੱਚੇ ਪਾਤਸ਼ਾਹ ਜੀ ਆਪ ਜੀ ਦੇ ਨਾਮ ਦੀ ਆਰਾਧਨਾ ਕਰਵਾਉਣ ਲੱਗੇ, ਸੇਵਕਾਂ ਦੀਆਂ ਭਾਵਨਾਵਾਂ ਨੂੰ ਭਾਗ ਲਾਉਣੇ, ਘਰ ਪਰਿਵਾਰਾਂ ਵਿੱਚ ਏਕਤਾ ਦੇ ਦਾਨ ਬਖਸ਼ਣੇ, ਆਪਸੀ ਮਿਲ ਮਿਲਾਪ ਪਿਆਰ ਬਖਸ਼ਣਾ, ਕੱਤਰਤਾਵਾਂ ਬਖਸ਼ਣੀਆਂ, ਦੇਸ਼ ਵਿਦੇਸ਼ ਹਰਮਦਾਂ ਦੇ ਫਤਿਹ ਬਖਸ਼ਣੀ, ਕਮਾਈਆਂ ਸਫਲ ਕਰਨੀਆਂ, ਕਮਾਈਆਂ 'ਚ ਬਰਕਤਾਂ ਪਾਉਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ, ਬੱਚਿਆਂ ਦੀ ਲੰਮੀ ਲੰਮੀ ਆਰਜੂ ਬਖਸ਼ਣੀ, ਉੱਚ ਵਿੱਦਿਆ ਦੀ ਦਾਨ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨਾ ਸੱਚੇ ਪਾਤਸ਼ਾਹ ਜੀ। ਇਸ ਵੇਲੇ ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਅਖੰਡ ਪਾਠ ਸਾਹਿਬ ਦੀ ਆਰੰਭ ਦੀ ਖੁਸ਼ੀ ਵਿੱਚ ਸਭ ਸਮੱਗਰੀਆਂ ਹਾਜ਼ਰ ਦਰ ਤੇ ਪ੍ਰਵਾਨ ਕਰਨੇ, ਗ੍ਰੰਥੀ ਸਿੰਘ ਹਾਜ਼ਰ ਗ੍ਰੰਥੀ ਸਿੰਘਾਂ ਤੋਂ ਸ਼ੁੱਧ ਗੁਰਬਾਣੀ ਪੜ੍ਹਾਉਣੀ, ਸੰਪੂਰਨ ਭੋਗ ਪਾਉਣ ਦੀ ਸਮਰੱਥਾ ਬਖਸ਼ਣੀ ਸੱਚੇ ਪਾਤਸ਼ਾਹ ਜੀ। ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ, ਸੇਵਾਦਾਰਾਂ ਤੋਂ ਆਪ ਜੀ ਦੇ ਦਰ ਘਰ ਦੀਆਂ ਸੇਵਾਵਾਂ ਲੈਣੀਆਂ ਮਹਾਰਾਜ। ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਆਪ ਜੀ ਦੀ ਹਜ਼ੂਰੀ ਵਿੱਚ ਅਖੰਡ ਪਾਠ ਸਾਹਿਬ ਦੀ ਆਰੰਭ ਦੀ ਖੁਸ਼ੀ ਵਿੱਚ ਦਸਾਂ ਨੌਵਾਂ ਦੀ ਕਿਰਤ ਕਮਾਈ ਚੋਂ ਅੰਮ੍ਰਿਤਮਈ ਕੜਾਹ ਪ੍ਰਸ਼ਾਦ ਦੀ ਦਿੱਖ ਸੱਜ ਕੇ ਹਾਜ਼ਰ ਆਪ ਜੀ ਕੇ ਦਰ ਪ੍ਰਵਾਨ ਹੋਵੇ। ਪ੍ਰਵਾਨ ਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ, ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ। ਆਪ ਜੀ ਦੀ ਗੁਰਬਾਣੀ ਦਾ ਮੁੱਖ ਵਾਕ ਇਹ ਬਿਨ ਬੋਲਿਆ ਸਭ ਕਿਸ ਜਾਣਦਾ, ਇਸ ਆਗੇ ਕੀਤੇ ਅਰਦਾਸ ਆਪ ਜੀ ਨੇ ਕਿਰਪਾ ਕਰਨੀ, ਸੇਵਕਾਂ ਦੀਆਂ ਭਾਵਨਾਵਾਂ ਨੂੰ ਭਾਗ ਲਾਉਣੇ, ਹਰ ਪ੍ਰਕਾਰ ਸਹਾਇਤਾ ਕਰਨੀ, ਦੇਸ਼ ਵਿਦੇਸ਼ ਹਰਮਦਾਂ ਨੇ ਫਤਿਹ ਬਖਸ਼ਣੀ, ਕਿਰਪਾ ਕਰੋ ਹੁਕਮਨਾਮੇ ਬਖਸ਼ਿਸ਼ ਕਰਕੇ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ੋ। ਆਪ ਜੀ ਦੇ ਦਰ ਤੇ ਜੋ ਜੀ ਆਵੇ ਸੋ ਰਾਜੀ ਜਾਵੇ, ਸੁੱਖ ਹੋਵੇ ਨਾਮ ਚਿੱਤ ਆਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਆਜੂਨੀ ਸੈਭੰ ਗੁਰਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕੋ ਸੀ ਭੀ ਸੱਚ, ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖਵਾਰ, ਛੁਪੈ ਚੁੱਪ ਨਾ ਹੋਵੈ ਜੇ ਲਾਏ ਰਹਾ ਲਵਤਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣਪਾਂ ਲੱਖ ਹੋਇ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈਏ ਕਿਵ ਕੂੜੇ ਤੁੱਟੇ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿ ਜਾਈ, ਹੁਕਮੀ ਹੋਵਨ ਜੀਆ ਹੁਕਮ ਲੈ ਵਡਿਆਈ, ਹੁਕਮੀ ਉਤਮ ਨੀਚਾ ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸੀਸ ਆ ਇੱਕ ਹੁਕਮੀ ਸਦਾ ਭਵਾਈਐ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਏ, ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸਾਨ, ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖੋ ਵਿਚਾਰ, ਗਾਵੇ ਕੋ ਸਾਜ ਕਰੇ ਤਨ ਖੇਹੇ, ਗਾਵੇ ਕੋ ਜੀ ਲੈ ਫਿਰਦੇਹ, ਗਾਵੇ ਕੋ ਜਾਪੇ ਦਿਸੇ ਦੂਰ, ਗਾਵੇ ਕੋ ਵੇਖੇ ਆਦਰਾ ਹਦੂਰ, ਕਥਨਾ ਕਥੀ ਨ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦਿਨ ਦਾਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਖਸੇ ਵੇ ਪਰਵਾਹੋ, ਸਾਚਾ ਸਾਹਿਬ ਸੱਚ ਨਾਏ ਭਾਖਿਆ ਭਾਉ ਅਪਾਰ, ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਏ ਜਦ ਦਿਸੇ ਦਰਬਾਰ, ਮਹੁ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ, ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਏ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸੁਮਾਈ, ਗੋਰੀ ਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ, ਜੇ ਹੋਂ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਣਾ ਜਾਈ, ਤੀਰਥ ਨਾਵਾਂ ਜੇ ਤਿਸ ਭਾਵਾ, ਵਿਨ ਭਾਣੇ ਕੇ ਨਾਈ ਕਰੀ ਜੇ ਤੀਸਰ ਠਿਉ ਪਾਈ, ਵੇਖਾ ਵਿਨ ਕਰਮਾ ਕੇ ਮਿਲੇ ਲਈ, ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜੇ ਜੁਗ ਚਾਰੇ ਆਰ ਜਾ ਹੋਰਦ ਸੋਹਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ, ਚੰਗਾ ਨਾ ਉਰਖਾਏ ਕਹੇ ਜਸ ਕੀਰਤ ਜਾਗਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਕੀਟਾਂ ਅੰਦਰ ਕੀਟ ਕਰ, ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ, ਤਿਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੈ, ਸੁਣਿਆ ਏ ਸਿੱਧ ਪੀਰ ਸੁਰਨਾਥ, ਸੁਣਿਆ ਏ ਧਰਤਵਲੇ ਆਕਾਸ਼, ਸੁਣਿਆ ਏ ਦੀਪਲੋ ਪਾਤਾਲ, ਸੁਣਿਆ ਏ ਪੋਏ ਨਾ ਸਕੇ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਏ ਦੁਖ ਭਾਵ ਕਾ ਨਾਸ, ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੁਖ ਸੁਲਾਹਨ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁਖ ਭਾਵ ਕਾ ਨਾਸ, ਸੁਣੈ ਸਾਸਨ ਤੋਂ ਗਿਆਨ, ਸੁਣੈ ਸਰਕਾਰ ਸੁਨਾਨ, ਸੁਣਿਆ ਪੜ ਪੜ ਪਾਵੇ ਮਾਨ, ਸੁਣਿਆ ਲਾਗੇ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਭਾਵ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸਿੱਖ ਪੀਰ ਪਾਤ ਸਾਹ, ਸੁਣਿਆ ਅੰਧੇ ਪਾਵੇ ਰਾਹ, ਸੁਣਿਆ ਹੱਥ ਵੇ ਸੁਗਾਹ,

ਲਿਖੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੇ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨਾਏ ਸੁਰਤ ਹੋਵੇ ਮਨ ਬੁੱਧ, ਮੰਨਾਏ ਸਗਲ ਭਵਨ ਕੀ ਸੋਧ, ਮੰਨਾਏ ਮੋਹ ਚੋਟਾ ਨਾ ਖਾਏ, ਮੰਨਾਏ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨਾਏ ਮਾਰਗ ਠਾਕ ਨਾ ਪਾਏ, ਮੰਨਾਏ ਪਤ ਸਿਉ ਪ੍ਰਗਟ ਜਾਏ, ਮੰਨਾਏ ਮਗ ਨ ਚੱਲੈ ਪੰਥ, ਮੰਨਾਏ ਧਰਮ ਸਥਿਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਪਾਵੇ ਮੁਖ ਦੁਆਰ, ਮੰਨੈ ਪਰਵਾਰੇ ਸਾਧਾਰ, ਮੰਨੈ ਤਰੇ ਤਾਰੇ ਗੁਰਸਿੱਖ, ਮੰਨੈ ਨਾਨਕ ਭਵੇ ਨਾ ਭੇਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵੇ ਦਰਗੈ ਮਾਨ, ਪੰਚ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰੇਕ ਧਿਆਨ, ਜੇ ਕੋ ਕਹੇ ਕਰੇ ਵਿਚਾਰ, ਕਰਦੇ ਕੇ ਕਰਨੇ ਨਾਹੀ ਸੁਮਾਰ, ਧੌਲ ਧਰਮ ਦਇਆ ਕਾਪੂਤ, ਸੰਤੋਖ ਥਾਪ ਰੱਖਿਆ ਜਨਸੂਤ, ਜੇ ਕੋ ਬੁੱਝੈ ਹੋਵੇ ਸਚਿਆਰ, ਧਵਲੇ ਉੱਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰਤ ਲੈ ਕਮਣ ਜੋਰ, ਜੀ ਜਾਤ ਰੰਗਾਂ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲਿਖਾ ਲਿਖ ਜਾਣੇ ਕੋਏ, ਲਿਖਾ ਲਿਖਿਆ ਕੇਤਾ ਹੋਏ, ਕੇਤਾ ਤਾਣ ਸਵਾਲ ਰੂਪ ਕੇਤੀ ਦਰ ਜਾਣੇ ਕੌਣ ਕੂਤ, ਕੀਤਾ ਪਸਾਓ ਇੱਕੋ ਕਵਾਓ, ਤਿਸਤੇ ਹੋਏ ਲੱਖ ਦਰੀਆ, ਕੁਦਰਤ

ਨਿਰੰਕਾਰ ਅਸੰਖ ਜਾਪਾ ਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੁਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮ ਭਖ ਸਾਰ ਅਸੰਖ ਮੁਣ ਲਿਵ ਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਅਲਵੜ ਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜੇ ਆਰ ਕੂੜੇ ਫੇਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਅਸਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਨਾਵ ਅਸੰਖ ਥਾ

ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਰ ਸੰਯੋਗ ਬਖਾਣ ਜਿਹਨੇ ਲਿਖਿਆ ਤਿਵ ਸਰਣਾਏ ਜਿਵ ਫਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾ ਹੋ ਵਰਣਾਵੇ ਨਾਹੀ ਕੋਥਾ ਕੁਦਰਤ ਕਵਣ ਕਹ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹੇ ਪਾਣੀ ਧੋਤੇ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਹੋ ਧੋਏ ਭਰੀਏ ਮਤ ਪਾਪਾ ਕਹਿ ਸੰਗ ਤੂੰ ਪੈਦਾ ਵੈ ਕਹਿ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਘੁਮੀ ਆਵੋ ਜਾਹੋ ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰਤੀ ਮਾਹੋ ਕਵਣ ਜਿਤ ਹੋਆ ਕਾਰ ਵੇਲਨਾ ਪਾਈਆ ਪੰਡਤੀ ਜੇ ਹੋਵੇ ਲਿਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲਿਖ ਕੁਰਾਨ ਥਿਤ ਵਾਰ ਨਾ ਜੋਗੀ ਜਾਣ ਹੇ ਰੁਤ ਵਾਹੋ ਨਾ ਕੋਈ

ਮਾਏ ਕਿਤੇ ਮੰਗੇ ਜੋਧੇ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਬ ਟੁੱਟੇ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖਾਹੀ ਖਾਹੇ ਕਿਤਿਆਂ ਦੂਪ ਉਸਦ ਮਾਰੇ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਰੱਖ ਨਾ ਸਕੇ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੇ ਜੇਤੀਆਂ ਮੋਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕੇਈ ਕੇ ਜਿਸਨੂੰ ਬਖਸ਼ੇ ਸਿਵਤ ਸੁਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲ ਆਵਹਿ ਮੁੱਲ ਲੈ ਜਾਹੇ ਅਮੁੱਲ ਭਾਏ ਮੁੱਲਾਂ ਸੰਵਾਹੇ ਅਮੁੱਲ ਧਰਮੇ ਅਮੁੱਲ ਦੀਵਾਨ ਅਮੁੱਲ ਤੁਲੇ ਅਮੁੱਲ ਪਰਵਾਨ ਅਮੁੱਲ ਬਗਸੀਸੇ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖ ਹੈ ਵੇਦ ਪਾਠ ਪੁਰਾਣ ਹੋ ਆਖ ਹੈ ਬੜੇ ਕਰੇ ਵਖਿਆਣ ਹੋ ਆਖ ਹੈ ਬ੍ਰਹਮ ਆਖ ਹੈ ਇੰਦ ਆਖ ਹੈ ਗੋਪੀ ਤਾਏ ਗੋਵਿੰਦ ਆਖ ਹੈ ਈਸ਼ਰ ਆਖ ਹੈ ਸਿੱਧ ਆਖ ਹੈ ਕੇਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਰ ਜਨ ਸੇਵ ਕੇਤੇ ਆਖ ਹੈ ਆਖਣ ਪਾਹੇ ਕੇਤੇ ਕਹੇ ਕਹੇ ਉੱਠ ਉੱਠ ਜਾਹੇ ਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ ਜੇ ਵੱਡ ਪਾਵੇ ਤੇ ਵੱਡ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾਰਾਂ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾ ਦੇ ਅਨੇਕ ਅਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪਰੀ ਸਿਉਂ ਕਹੀ ਅਨਾਗ ਕਿਤੇ ਗਾਵਣ ਹਾਰੇ ਗਾਵੇ ਤੁਹਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਦਿਉਂ ਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਣ ਰਤਨੇ ਉਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੇ ਜੋਤਮਾ ਬਲਸੂਰਾ ਗਾਵੇ ਖਾਰੀ ਚਾਰੇ ਗਾਵੇ ਗੰਡ ਮੰਡਲ ਵਰ ਭੰਡਾ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧਨੋਂ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੀ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜੇ ਨੇ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੇ ਵਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇ ਤਿਸੇ ਆਦੇਸ਼ ਆਦ ਅਨਿਲ ਅਨਾਦਨਾਥ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘੜ ਘੜ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿਧਿ ਅਵਰਾ ਸਾਧ

ਦੇ ਅਨਾਥ ਜੁਗ ਜੁਗ ਏਕੋ ਵੇਸਾ। ਏਕਾ ਮਾਈ ਜੁਗਤੇ ਆਈ ਤਿਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਜਿਵ ਤਿਸ ਭਾਵੇ ਤਿਵੇ ਚੁਲਾਵੇ, ਜਿਵ ਹੋਵੇ ਫਰਮਾਨ।

ਹਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੇ ਆਦੇਸ ਆਦਨ ਇਲਨ ਆਦਨ ਹੱਥ ਜੁਗ ਜੁਗ ਏਕੋ ਵੇਸਾ ਇੱਕ ਦੂਜੀ ਭਾਉ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀ ਏਕ ਨਾਮ ਜਗਦੀਸ ਹੋਏ ਤਰਾਹੇ ਪਤ ਪਵੜੀਆ ਚੜੀਏ ਹੋਏ ਅਕੀਸ ਸੁਨ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈ ਆਏ ਕੂੜੀ ਕੂੜਾ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇ ਨਾ ਜੋਰ

ਸਾਲ ਸੋਦਾ ਰਾਗਾਸਾ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਵੈ ਸਰਬ ਸੰਭਾਲੇ ਵਾਜੇ ਤੇਰੇ ਨਾਂ ਦੇ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਭਰੀ ਸਿਉ ਕਹੀ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚੇਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਮ ਤੇਰੇ ਸਦਾ ਸਵਾਰੇ ਗਾਵਣ ਤੁਦਨੋ ਇੰਦਰ ਅੰਦਰ ਆਸਨ ਬੈਠੇ ਦੇਵਤੇ ਆਂਦਰ ਨਾਲੇ ਗਾਵਣ ਤੁਦਨੋ ਸਿੱਧ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੇ ਗਾਵਣ ਤੁਦਨੋ ਜਤੀ ਸਤੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਦਨੋ ਮੋਹਣੀਆ ਮਨ ਮੋਹਨ ਸੁਰਗ ਮੱਛ ਪਿਆਲੇ ਗਾਵਣ ਤੁਦਨੋ ਰਤਨੇ ਉਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਣ ਤੁਦਨੋ ਜੋਤ ਮਹਾਬਲਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਦਨੋ ਗਾਵਨ ਜੋ ਤੁਦ ਭਾਵਨ ਰਥੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੋ ਗਾਵਨ ਸੇ ਮੈਂ ਚੇਤਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜੀ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜੀ ਨੇ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੂ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸੁਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾ ਹੀ ਠਾਕ ਰਹਾਈਆ।

ਨਾਨਕ ਸੱਚ ਸਵਾਰਨ ਹਾਰਾ ਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣੇ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੇ ਭੂਖ, ਤੂੰ ਭੁੱਖੇ ਖਾਏ ਚੱਲੀਏ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਇ ਰਾਓ। ਸਾਚੇ ਨਾਮ ਕੀ ਤਿਲ ਵਡਿਆਈ, ਅਗਥ ਕੇ ਕੀਮਤ ਨਹੀਂ ਪਾਈ। ਜੇਸਾ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾਵੇ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਨਾ ਕੋ ਹੋਏ। ਜਿਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰ ਕੇ ਕੀਤੀ ਰਾਤ। ਖਸਮ ਵਸਾਰੇ ਤੇ ਕਮ ਜਾਤ, ਨਾਨਕ ਨਾਵੇ ਬਾਸਨਾਥ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਆਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰਦਿਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੁਕੋ ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ, ਹਰ ਕੀਰਤ ਹਮਰੀ ਰਹਿ ਰਾਸ ਰਾ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾਰ ਪਿਆਸ। ਹਰ ਹਰ ਨਾਮ ਮਿਲੇ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਨ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਅਰਜਨ ਸਤਿਗੁਰ ਸੰਗਤ ਪਾਈ, ਤਿਨ ਤੁਰਮਸਤਿਕ ਲਿਖਿਆ ਲਿਖਾਸ। ਧੰਨ ਧੰਨ ਸਤਸੰਗਤ ਜੇਤ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾ ਗੁਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤ ਵੈ ਉਦਮ ਜਾਂ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮੈਂ ਜੰਤੇ ਉਪਾਏ, ਤਾਂ ਕਰ ਜਿ ਕੇ ਆਗੇ ਕਰ ਧਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ। ਸੂਕੇ ਕਾਸ਼ ਧਰਿਆ ਰਾ, ਜਰਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਵਾਹੇ ਠਾਕਰ, ਕਾਹੇ ਮਨ ਭਉ ਕਰਿਆ। ਊਡੈ ਊਡਿਆਵੈ ਸਹਿ ਕੋ ਸਾਂਤ, ਸਪਾਛੇ ਬਚਰੇ ਸ਼ਰਿਆ। ਤਨ ਕਮਣ ਖੁਲਾਵੇ ਕਮਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਇੱਟ ਸਿਧਾਨ, ਠਾਕਰ

ਮਹੱਲਾ ਚੌਥਾ ਸੋ ਪੁਰਖ ਏਕੋ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾਗਮਿ ਅਪਾਰਾ ਸਭ ਧਿਆਵੇ ਸਭ ਧਿਆਵੇ ਤੁਰ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆਪੇ ਠਾਕਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕੜ ਕੜ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਡਾਣਾ

ਜੀ ਜਨ ਨਾਨਕ ਤਿੰਨ ਕੁਰਬਾਣਾ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭੈ ਜਨ ਹਰ ਧਿਆ ਜੀ ਤਿੰਨ ਤੂਟੀ ਜਮ ਕੀ ਫਾਸੀ।

ਜੀ ਤੂੰ ਆਪੇ ਕਰੇ ਸੋਹੀ ਤੁਧਿਆਪੇ ਸ੍ਰਿਟ ਸਭਿ ਉਪਾਈ ਜੀ ਤੁਧਿਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਨ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸੁਚਿਆਰ ਮੈਂਡਾ ਸਾਈ ਜੋ ਤੂੰ ਭਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਉਪਾਈ ਰਹਾ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧਿਆ ਵਿਛੋੜਿਆ ਆ ਮਿਲਾਇਆ ਤੂੰ ਦਰਿਆ ਸਭ ਤੁਝੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜਨ ਸਭ ਤੇਰਾ ਖੇਲ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣ ਆਏ ਸੋਈ ਜਣ ਜਾਣੇ ਅਰਗੁਣ ਸਦੀ ਆਖ ਵਖਾਣ ਹੈ ਜਿਨ ਹਰ ਸੇਵਾ ਤਿਨ ਸੁਖ ਪਾਇਆ ਸਹਿਜਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਵਰਣਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਣ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤੇਤ ਸਰਵਰੜੇ ਭਈ ਲੈ ਨਿਵਾਸਾ ਪਾਣੀ ਪਾਵਕਤ ਨੇ ਕੀਆ ਪੰਕਜਮੋ ਪਗ ਨੇ ਚੱਲ ਅਮ ਦੇਖਾ ਤੇ ਡੂਬੀ ਲੈ ਮਨੇਕ ਨ ਚੇਤ ਸਮੂੜ ਮਨਾਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧਾ ਜਨਮ ਪਿਆ ਪ੍ਰਣਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾ ਹੀ ਵਿਸਰਿਆ ਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਵਰਕਾਜ ਤੇਰੇ ਕਿਤੇ ਨਾ ਕਾਮ ਮਿਲਸਾ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕਹਿ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾ ਜਪ ਤਪ

ਗੌੜੀ ਦੀਵਕੀ ਮਹੱਲਾ ਪਹਿਲਾ ਇੱਕ ਓ ਓਂਕਾਰ ਸਤਿਗੁਰ ਪ੍ਰਸਾਦ ਜੈਕਰ ਕੀਰਤ ਆਖੀਏ ਕਰਤੇ ਕਾਵੇ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਮਰੋ ਸਿਰਜਨਾਰ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਮਾਰੀ ਜੇ ਸੋਹਿਲਾ ਸਦਾ ਸੁਖ ਹੋਏ ਰਾ ਨਿਤ ਨਿਤ ਜੀੜੇ ਸੰਭਾਲੀਅਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸਦਾ ਤੇ ਕਵਨ ਸੰਵਾਰ ਸਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦਿਹੋ ਸਜਣਿਆ ਸੀਸੜੀਆਂ ਜੋ ਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨਹਾਰਾ ਸਿਮਰੀਏ ਨਾਨਕ ਸੇ ਦਿਆਵਾਨ ਰਾਗ ਆਸਾ ਮਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸਾ ਗੁਰ ਗੁਰ ਇੱਕੋ ਵੇਸਿਆ ਨੇਕ ਬਾਬਾ ਜੈਕਰ ਕਰਦੇ ਕੀਰਤ ਹੋਏ ਸੋ ਕਾ ਰੱਖ ਵਡਾਈ ਤੋਏ ਰਾਮ ਵਿਸਿਆ ਸਿਆ ਕੜੀਆ ਪੈਰਾ ਤਿਥੀ ਵਾਰੀ ਮਾਹ ਹੋਆ ਸੂਰਜ ਇੱਕੋ ਰੁੱਤੇ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬੁਨ ਰਾਏ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਣਾ ਤੇਰੀ ਆਰਤੀ ਅਨਾਹਤਾ ਸਬਦ ਵਾਜ ਅੰਤ ਭੇਰੀ ਰਾਵ ਸਹਿ ਸਤਾਵ ਨੈਨ ਨਨ ਨੈਨ ਹੈ ਤੋਹੇ ਕੋ ਸਹਿ ਸਮੂਰਤ ਨ ਨਾਇਕ ਤੋਹੀ ਸਹਿ ਸਪਦ ਬਿਮਲ ਨਾ ਨੇਕ ਪਦ ਗੰਧ ਬਿਨ ਸਹਿ ਸਤਾਵ ਗਾਂਧੀ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸਵਾਰਤੀ ਹੋਏ ਹਰ ਚਰਨ ਕਵਲ ਮੁਖ ਰੰਦ ਲੋਭਿਤ ਮਨਵੰਡ ਨਮਿਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਏ ਹੈ ਵਾਸਾ ਹੋਏ ਜਾਤੇ ਤੇਰੇ ਨਾਏ ਵਾਸਾ ਰਾ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਅਰਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡੌਤ ਪੁਨ ਵੱਡਾ ਹੇ ਰਹਾ ਸਾਗਤ ਹਾਰਾ ਸਾਧਨਾ ਜਾਣਿਆ ਤਿਨ ਅੰਤਰ ਹਉਮੇ ਕੰਡਾ ਹੇ ਜਿਉਂ ਜਿਉਂ ਚਲੈ ਚੁਬੈ ਦੁੱਖ ਪਾਵੈ ਜਮ ਕਾਲ ਸਹਿ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਨ ਹੇ ਦੁਖ ਜਨ ਮਰਨ ਪਵ ਖੰਡਾ ਹੇ ਅਬਨਾਸੀ ਪੁਰਖ ਪਿਆ ਪਰਮੇਸ਼ਰ ਬਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਰਣਾਮੇ ਸੁਖ ਮੰਡਾ ਹੇ ਰਾ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਡਹਿਲ ਕੀ ਬੇਲਾ ਇਹਾਂ ਖਾਟ ਚਲੋ ਹਰ ਲਾਹਾ ਅੱਗੇ ਬਸਨ ਸੁਹੇਲਾ

ਕਿਸੇ ਜਗਾਏ ਪਿਆਵੇ ਹੋ ਰਸ ਅਕਥ ਕਥਾ ਤਿਨ ਜਾਨੀ ਜਾਂ ਕੋ ਆਏ ਸੋਈ ਵਿਹਾਜੋਂ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬੌਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ।

ਧੂਰੇ ਕੋ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰੀ ਉਸਰੇ ਰਤਨੀ ਤਾਂ ਹੋਏ ਜੁੜਾ ਕਸਤੂਰ ਕੰਗੂ ਅਗਨ ਚੰਦਨ ਲੀਪ ਆਵੇ ਚਾਓ ਮਤ ਦੇਖ ਭੂਲਾ ਵਿਸਰੇ ਤਰ ਚਿਤਨ ਆਵੇ ਨਾ ਹਰ ਬਿਨ ਜੀਓ ਜਲ ਬਲ ਜਾਓ ਮੈਂ ਆਪਣਾ ਗੁਰਪੂਛ ਦੇਖਿਆ ਵਰਨਾ ਹੀ ਥਾਵਰਾ ਧਰਤੀ ਤਾਂ ਹੀ ਦੇ ਲਾਲ ਜੜਤੀ ਪਲੰਗ ਲਾਲ ਜੜਾਓ ਮੋਹਣੀ ਮੁਖ ਮਣੀ ਸੋਹੇ ਕਰੇ ਰੰਗ ਪਸਾਓ ਮਤ ਦੇਖ ਭੂਲਾ ਵਿਸਰੈ ਤਰ ਚਿਤਨ ਆਵੇ ਨਾਉ ਸਿੱਧ ਹੋਵਾਂ ਸਿੱਧ ਲਾਈ ਰੇਦੇ ਆਖਾ ਪਾਓ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੇ ਭਾਓ ਮਤ ਦੇਖ ਭੂਲਾ ਵਿਸਰੈ ਤਰ ਚਿਤਨ ਆਵੇ ਨਾਉ ਸੁਲਤਾਨ ਹੋਵਾਂ ਮੇਲ ਲਸਕਰ ਤਖ਼ਤ ਰਾਖਾ ਪਾ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾ ਮਤ ਦੇਖ ਭੂਲਾ ਵਿਸਰੈ ਤਰ ਚੇਤਨ ਆਵੇ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਆਰ ਜਾ ਪਵਨ ਪੀਅਣ ਆਪਿਆਉ ਚੰਦ ਸੂਰਜ ਦੇ ਗੁਫੇ ਨਾ ਦੇਖਾ ਸੁਪਨੇ ਸੌਣ ਨਾ ਥਾਉ ਭੀ ਤੇਰੀ ਕੀਮਤ ਨਾ ਪਵੇ ਓਂਕੇ ਵਡਿਆਖਾ ਨਾਉ ਸਾਚਾ ਨਿਰੰਕਾਰ ਨਿਜ ਥਾਏ ਸੁਣ ਸੁਣਿਆ

ਭਸਮ ਸੇਤੀ ਰਲ ਜਾਓ, ਭੀ ਤੇਰੀ ਕੀਮਤ ਨਾ ਪਵੇ, ਓਂਕੇ ਵਡਿਆਖਾ ਨਾਓ। ਪੰਖੀ ਹੋਏ ਕਹੇ ਜੇ ਭਵਾਨ ਸਹਿ ਅਸਮਾਨੀ ਜਾਓ, ਨਦਰੀ ਕਿਸੇ ਨਾ ਆਵੂ, ਨਾ ਕਿਛ ਪੀਆ ਨਾ ਖਾਓ, ਭੀ ਤੇਰੀ ਕੀਮਤ ਨਾ ਪਵੇ, ਓਂਕੇ ਵਡਿਆਖਾ ਨਾਓ।

ਲਿਖੇ ਖਾਣਾ ਖਾਓ, ਲਿਖੇ ਵਾੜ ਚਲਾਈਏ, ਲਿਖੇ ਸੁਣ ਵੇਖਾਓ, ਲਿਖੇ ਸਾਲ ਵਾਈਏ, ਪੜ੍ਹੇ ਕੇ ਪੁੱਛਣ ਜਾਓ। ਬਾਬਾ ਮਾਇਆ ਰਚਨਾ ਧੋ, ਅੰਧੇ ਨਾ ਵਸਾਰਿਆ, ਨਾ ਤਿਸੇ ਨਾ ਹੋ ਰਹਾਉ। ਜੀਵਨ ਮਰਨਾ ਜਾਏ ਕਹਿ, ਇੱਥੇ ਖਾਜੇ ਕਾਲ, ਜਿੱਥੇ ਵੈ ਸਮਝਾਈਏ, ਤਿੱਥੇ ਕੋਈ ਨਾ ਚੱਲਿਓ ਨਾਲ। ਰੋਵਣ ਵਾਲੇ ਜੇਤੜੇ ਸਭ ਬੰਨੇ ਪੰਡ ਪਰਾਲ, ਸਭ ਕੋ ਆਖੇ ਬਹੁਤ ਬਹੁਤ, ਘੱਟ ਨੇ ਆਖੇ ਕੋਏ। ਕੀਮਤ ਕਿਨੇ ਨਾ ਪਾਈ ਆ, ਕਹਿਣਾ ਵੱਡਾ ਹੋਏ, ਸਾਚਾ ਸਾਹ ਵੇਖ ਤੂੰ ਹੋਰ ਜੀਆਂ ਕੇਤੇ ਲੋ। ਨੀਚਾ ਅੰਦਰ ਨੀਚ ਜਾਤ, ਨੀਚੀਓ ਅਤ ਨੀਚ, ਨਾਨਕ ਤਿੰਨ ਕਹਿ ਸੰਗ ਸਾਥ, ਵੱਡਿਆਂ ਸਿਉਂ ਕਿਆ ਦੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸੀਸ। ਸ੍ਰੀ ਰਾਗ ਮਹੱਲਾ ਪਹਿਲਾ। ਲੱਭ ਕੁੱਤਾ ਕੂੜ ਚੂੜਾ, ਠੱਗ ਖਾਦਾ ਮਰਦਾਰ, ਪਰ ਨਿੰਦਾ ਪਰ ਮਲ ਮੁਖ ਸੁਧੀ ਅਗਨ ਕ੍ਰੋਧ ਚੰਡਾਲ, ਰਸ ਕਸ ਆਪ ਸੁਲਾਹਣਾ ਕਰ ਮੇਰੇ ਕਰਤਾਰ। ਬਾਬਾ ਬੋਲੀ ਐ ਪਤ ਹੋਏ ਉਤਮ, ਸੇ ਦਰ ਉਤਮ ਕਹੀਏ ਨੀਚ ਕਰਮ ਬਹਿ ਰੋਏ ਰਾਹ। ਰਸ ਸੋਇਨਾ ਰਸ ਰੂਪਾ ਕਾਮਲ, ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮਿੱਠਾ ਰਸ ਮਾਸ, ਹੋਏ ਤੇਰਾ ਸਰੀਰ ਕੇ ਕਹਿ ਕਟ ਨਾਮ ਨਿਵਾਸ। ਜਿਤ ਬੋਲੈ ਪਤ ਪਾਈ ਐ ਸੋ ਬੋਲਿਆ ਪ੍ਰਵਾਨ, ਫਿੱਕਾ ਬੋਲ ਵਿਗੁੱਛਣਾ ਸੁਨ ਮੂਰਖ ਮਾਨੇ ਜਾਨ, ਜੋ ਤਿਸ ਭਾਵੇ ਸੇ ਭਲੇ ਔਰ ਕਹਿ ਕਹਿਣ ਵਖਾਣ। ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੈ, ਜਿਨ

ਨਾਏ ਸ੍ਰੀ ਰਾਗ ਮਹੱਲਾ ਪਹਿਲਾ ਅਮਲ ਗਲੋਲਾ ਕੂੜਕਾ ਦਿੱਤਾ ਦੇਵਨਹਾਰ ਮਤੀ ਮਰਨ ਵਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤਿੰਨ ਸੋਫੀਆ ਸੱਚ ਮਿਲਿਆ ਤਿੰਨ ਸੋਫੀਆ ਰਾਖਣ ਕੋ ਦਰਬਾਰ ਨਾਨਕ ਸਾਚੇ ਕੋ ਸੱਚ ਜਾਣ ਜਿੱਥੇ ਜਿੱਤ ਸੇਵੈ ਸੁਖ ਪਾਈਏ ਤੇਰੇ ਦਰਗੇ ਚੱਲੇ ਮਾਣ ਰਾਵ ਸੱਚ ਸਰਾ ਗੁੜ ਬਾਹਰ ਜਿਸ ਵਿੱਚ ਸੱਚਾ ਨਾਉ ਸੁਣੈ ਬਖਾਣੇ ਜਿੱਤੜੈ ਓ ਤਿੰਨ ਬਲਹਾਰੇ ਜਾਉ ਤਾਂ ਮਨ ਖੀਵਾ ਜਾਣੀਏ ਜਾ ਮੈਲੀ ਪਾਏ ਥਾ ਓ ਨਾਉ ਨੀਰ ਚੰਗਿਆਈਆਂ ਸਤ ਪਰਮਲ ਧਨ ਵਾਸ ਤਾਂ ਮੁਖ ਹੋਵੇ ਉਜਲਾ ਲੱਖ ਦਾਤੀ ਇੱਕ ਦਾਤ ਦੂਤ ਸਹਿ ਪੈ ਆਖੀਏ ਸੁਖ ਜਿਸੇ ਹੀ ਪਾਸ ਸੁਖ ਕਿਉਂ ਮਨੋ ਵਸਾਰੀਏ ਜਾਂ ਕੇ ਜੀ ਪੁਰਾਨ ਤਿਸ ਬਿਨ ਸਭ ਅਪਵਿੱਤਰ ਹੈ ਜੇਤਾ ਪਹਿਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੇ ਪ੍ਰਵਾਨ ਸ੍ਰੀ ਰਾਗ ਮਹੱਲ ਪਹਿਲਾ ਜਾਲ ਮੋਹ ਘਸ ਮਸ ਕਰ ਮਤ ਕਗਦ ਕਰ ਸਾਰ ਭਾਉ ਕਲਮ ਕਰ ਚਿੱਤ ਲਿਖਾਰੀ ਗੁਰਪੁੱਛ ਲਿਖ ਵਿਚਾਰ ਲਿਖ ਨਾਮ ਸਲਾਹ ਲਿਖ ਲਿਖ ਅੰਤ ਨਾ ਪਾਰਾਵਾਰ ਬਾਬਾ ਇਹੋ ਲਿਖਾਂ ਲਿਖ ਜਾਣ ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ ਰਾਮ ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਉ ਤਿੰਨ ਮੁਖ ਟਿਕਾ ਨਿਕਲੇ ਜਿਨ ਮਨ ਸੱਚਾ ਨਾਉ ਕਰਮ ਮਿਲੇ ਤਾਂ ਪਾਈਏ ਨਾਹੀ ਗੱਲੀ ਵਾਉ ਦੁਵਾਉ ਇੱਕ ਆਵੇ ਇੱਕ ਜਾਏ ਉੱਠ ਰੱਖੀਏ ਨਾਵ ਸਲਾਰ ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ

ਖਾਣ ਹੁੰਦੇ ਡਿੱਠੇ ਖੇਹ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ। ਸ੍ਰੀ ਰਾਗ ਮਹੱਲਾ ਪਹਿਲਾ। ਸਭ ਰਸ ਮਿੱਠੇ ਮੰਨਿਆ ਸੁਣਿਆ ਸਾਲੋਂ ਇਹ ਖੜ ਤੁਰਸੀ ਮੁੱਖ ਬੋਲਣਾ ਮਰਨ ਨਾਦ ਕੀਏ। ਛੱਤੀ ਅੰਮ੍ਰਿਤ ਭਾਉ ਵੇਖ ਜਾਂ ਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿੱਤ ਖਾਧਾ ਏ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ ਰਹਾ। ਰੱਤਾ ਪਹਿਨਣ ਮਨ ਰੱਤਾ ਸੋ ਪੇਦੀ ਸਤ ਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰੜ ਪਹਿਰ ਧਿਆਨ ਨੀਲੀ ਸਿਆਹੀ ਕਦਾ ਕਰਨੀ ਪਹਿਰਣ ਪੈਰ ਧਿਆਨ। ਕਮਰਬੱਧ ਸੰਤੋਖਾ ਧਨ ਜੋਬਣ ਤੇਰਾ ਨਾਮ ਬਾਬਾ ਹੋਰ ਪਹਿਰਣ ਖੁਸ਼ੀ ਖੁਆਰ ਜਿਤ ਪੈਦੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ ਰਹਾ। ਘੋੜੇ ਪਾਖਰ ਸੋਨੇ ਸਾਗਤ ਬੂਜਣ ਤੇਰੀ ਵਾਟ ਤਰਕਸ ਤੀਰ ਕਮਾਨ ਸਾਂਗ ਤੇਗ ਵੱਧ ਗੁਣ ਧਾਤ ਵਾਜਾ ਨੇਜਾ ਪਾਤ ਸਿਉਂ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ ਜਿਤ ਚੜ

ਜਿਨ ਕੋ ਸਤਿਗੁਰੁ ਥਾਪਿਆ ਤਿਨ ਮੇਟ ਨਾ ਸਕੈ ਕੋਇ। ਉਹਨਾਂ ਅੰਦਰ ਨਾਮ ਨਿਧਾਨ ਹੈ, ਨਾਮੋ ਪ੍ਰਗਟ ਹੋਏ, ਨਾਮ ਪੂਜੀਏ, ਨਾਮ ਮੰਨੀਐ, ਅਖੰਡ ਸਦਾ ਸੱਚ ਸੋਏ, ਖੇਉ ਖੇਰ ਲਾਈਏ, ਤਾਂ ਜੀਉ ਕਿਹਾ ਹੋਏ।

ਮੁਖ ਸਿੰਗਾਰੀਆ ਮਿੱਠਾ ਬੋਲਣੀ ਫਿਰ ਰਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ ਕੇਤੀ ਆ ਤੇਰੀ ਆ ਕੁਦਰਤੀ ਕੇਵਲ ਤੇਰੀ ਦਾਤ ਕੇਤੇ ਤੇਰੇ ਜੀ ਜੰਤ ਸਿਫਤ ਕਰੇ ਦਿਨ ਰਾਤ ਕੇਤੇ ਤੇਰੇ ਰੂਪ ਰੰਗ ਕੇਤੇ ਜਾਤ ਆ ਜਾਤ ਸੱਚ ਮਿਲੇ ਸੱਚ ਉਪਜੇ ਸੱਚ ਮੈਂ ਸਾਚ ਸਮਾਏ ਸੁਰਤ ਹੋਵੇ ਪਾਤੀ ਉਗਵੈ ਗੁਰਬਚਨੀ ਭਉ ਖਾਏ ਨਾਨਕ ਸੱਚਾ ਪਾਤਸ਼ਾਹ ਆਪੇ ਲੈ ਮਿਲਾਏ ਸ੍ਰੀ ਰਾਗ ਮਹੱਲਾ ਪਹਿਲਾ ਭਲੀ ਸ੍ਰੀ ਜੀ ਉਭਰੇ ਅਮੈ ਮੋਈ ਘਰਾ ਦੂਤ ਲੱਗੇ ਵੇ ਫਿਰ ਚਾਕਰੀ ਸਤਿਗੁਰ ਕਾ ਵੇਸਾ ਕਲਪ ਤਿਆਗੀ ਬਾਦ ਹੈ ਸੱਚਾ ਵੇ ਪਰਵਾਹ ਮਨ ਰੇ ਸੱਚ ਮਿਲੇ ਭਉ ਜਾਏ ਪੈ ਬਿਨ ਨਰ ਭਉ ਕਿਉਂ ਥੀਏ ਗੁਰਮੁਖ

ਸੋਏ ਤਿਸ ਜਿਸ ਕੇ ਜੀ ਪ੍ਰਾਣ ਹੈ ਮਨ ਵਸਿਆ ਸੁਖ ਹੋਏ ਜਗ ਸੁਪਨਾ ਬਾਜੀ ਬਣੀ ਖਿਨ ਮੈਂ ਖੇਲ ਖਿਲਾਏ ਸੰਜੋਗੀ ਮਲੇਖ ਸਹਿਬ ਜੋਗੀ ਉੱਠ ਜਾਏ ਜੋ ਤਿਸ ਭਾਣਾ ਸੋਥੀਏ ਅਵਰ ਨਾ ਕਰਨਾ ਜਾਏ ਗੁਰਮੁਖ ਵਸਤ ਵਿਸਾਈਏ ਸੱਚ ਵੱਖਰ ਸੱਚ ਰਾਸ ਜਿੰਨੀ ਸੱਚ ਵਣਜਿਆ ਗੁਰਪੂਰੇ ਸਾਬਾਸ ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ ਸ੍ਰੀ ਰਾਗ ਮਹੱਲ ਪਹਿਲਾ ਧਾਤ ਮਿਲੇ ਪੁਨ ਧਾਤ ਕੋ ਸਿਵਤੀ ਸਿਵਤ ਸਮਾਏ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ ਸੱਚ ਮਿਲੇ ਸੰਤੋਖੀਆਂ ਹਰ ਜਾ ਪੀਕੇ ਭਾਏ ਭਾਈ

ਆਪ ਸਜਾ ਨਾ ਭੁੱਲੇ ਸੱਚਾ ਵੱਢ ਕਿਰਸਾਨ ਪਹਿਲਾਂ ਧਰਤੀ ਸਾਧ ਕਹਿ ਸੱਚ ਨਾਮ ਦੇ ਦਾਨ ਨਾਉ ਨਿਧ ਉਪਜੈ ਨਾਮ ਏਕ ਕਰਮ ਪਵੇ ਨਿਸਾਨ ਗੁਰ ਕੋ ਜਾਣ ਨਾ ਜਾਣੇ ਕਿਆ ਤਿਸ ਚਾਜੇ ਅਚਾਰ ਅੰਧਲੈ ਨਾਮ ਵਿਸਾਰਿਆ ਮਨਮੁਖ ਅੰਧ ਗੋਬਾਰ ਆਵਣ ਜਾਣ ਨਾ ਚੁੱਕਈ ਮਰ ਜਨਮੇ ਹੋਏ ਖੁਆਰ

ਵਿਕਾਰ ਜਬ ਲਗ ਸ਼ਬਦ ਨਾ ਭੇਦੀਏ ਕਿਉਂ ਸੋਹੈ ਗੁਰਦੁਆਰ ਨਾਨਕ ਧਨ ਸੁਹਾਗਨੀ ਜਿਣਸੇ ਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾ ਸੁਨੀ ਦੇਹ ਡਰਾਵਣੀ ਜਾਂ ਜੀਓ ਵਿੱਚੋਂ ਜਾਏ ਭਾਏ ਪਲੰਦੀ ਵਿੱਚ ਵੀ ਧੂਣਾ ਨਿਕਸਿਓ ਕਾਏ ਪੰਚੇ ਰੁਨੇ ਦੁੱਖ ਭਰੇ ਬਿਣਸੇ ਦੂਜੇ

ਸਾਹਬਾਸ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀ ਆ ਜੀਓ ਪਿੰਡ ਪ੍ਰਭ ਪਾਸ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹ ਜਬ ਲਗ ਜੋਬਨ ਸਾਸ ਹੈ ਤਬ ਲਗ ਇਹ ਧਨ ਦੇਹ ਬਿਨ ਗੁਣ ਕਾਮਣ ਆਵਈ ਢਹਿ ਢੇਰੀ ਤਨ ਖੇਹ ਮੇਰੇ ਮਨ ਲੈ ਲਾਹਾ ਕਰ ਜਾਹੇ ਗੁਰਮੁਖ

ਸਰਮਤ ਕੀਮਤ ਸਾਰ ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤ ਮਿਲਾਪ ਬਿਨ ਸੰਗਤ ਸਾਧਨਾ ਤਰਾਪੀਏ ਬਿਨਣਾਵੇਂ ਦੁਖ ਸੰਤਾਪ ਹਰ ਜਪ ਜੀ ਅਰੇ ਛੁਟੀ ਹੈ ਗੁਰਮੁਖ ਚੀਨੇ ਆਪ ਤਨ ਮਨ ਗੁਰ ਪੈ ਵਿੱਚ ਆ ਮਨ ਦੀ ਆ ਸਿਰ ਨਾਲ ਤ੍ਰੈ ਭਵਨ ਖੋਜ ਟੁੰਡੇ ਟੰਡੋਲਿਆ ਗੁਰਮੁਖ ਖੋਜ ਨਿਹਾਲ ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾ।

ਜਾਣ ਰਹਾ ਅੰਤਰ ਕੀ ਗਤ ਜਾਣੀਏ ਜੇ ਗੁਰ ਮਿਲੀਏ ਸੰਕੇ ਉਤਾਰ ਮੋਇਆ ਜਿਤ ਘਰ ਜਾਈਏ ਤਿਤ ਜੀਵਨ ਦਿਆ ਮਰ ਮਾਰ ਅਨਹਦ ਸ਼ਬਦ ਸੁਹਾਵਣੇ ਪਾਈਏ ਗੁਰ ਵਿਚਾਰ ਅਨਹਦ ਬਾਣੀ ਪਾਈਏ ਤੇ ਹਉਮੈ ਹੋਏ ਵਿਨਾਸ ਸਤਿਗੁਰ ਸੇਵੇ ਆਪਣਾ ਹੋ ਸਤਿਗੁਰ ਬਾਣੇ ਤਾਸ ਖੜ ਦਰਗਹਿ ਪੈ ਨਾਈ।

ਬਣੇ ਸੰਤ ਸਭਾ ਮਿਲ ਗਿਆਨ ਨਿਤ ਐਨਸ ਹਰ ਪ੍ਰਭ ਸੇਵਿਆ ਸਤਿਗੁਰ ਦੀਆ ਨਾਮ ਕੂਕਰ ਕੂੜ ਕਮਾਈ ਐ ਗੁਰ ਨਿੰਦਾ ਪਚੈ ਪਚਾਨ ਭਰਮੇ ਭੂਲਾ ਦੁੱਖ ਘਣੋ ਜਮ ਮਾਰ ਕਰੇ ਖੁਲਹਾਨ ਮਨ ਮੁਖ ਸੁਖ ਨਾ ਪਾਈਏ ਗੁਰਮੁਖ ਸੁਖ ਸੁਭਾਨ ਇੱਥੇ ਧੰਦ ਬਿਠਾਈਏ ਸੱਚ ਲਿਖਤ ਪ੍ਰਵਾਨ ਹਰ ਸੱਜਣ ਗੁਰ ਸੇਵਦਾ ਗੁਰ ਕਰਨੀ ਪ੍ਰਧਾਨ ਨਾਨਕ ਨਾਮ ਨਾ ਵਿਸਰੇ ਕਰਮ ਸੱਚਾ ਨਿਸਾਨ ਸ੍ਰੀ ਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਵਿਸਰੇ ਰੋਗ ਵੱਡਾ ਮਨ ਮਾਹੇ ਕਿਉਂ ਦਰਗੇ ਪਤ ਪਾਈਏ ਜਾਂ ਹਰ ਨਾ ਵਸੈ ਮਨ ਮਾਹੇ ਗੁਰ ਮਿਲੈ ਸੁਖ ਪਾਈਏ ਅਗਨ ਮਰੇ ਗੁਣ ਮਾਹੇ ਮਨ ਰੇ ਐਨਸ ਹਰ ਗੁਣ ਸਾਰ ਖੇ

ਗੁਰਮੁਖ ਜਿਸ ਹਰ ਮਨ ਵਸੈ ਤਿਸ ਮੇਲੇ ਗੁਰ ਸੰਜੋਗ ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ ਤਿਸ ਸਿਉ ਨਿਹੋ ਨਾ ਕੀਜਈ ਜੋ ਦਿਸੈ ਚੱਲਣ ਹਾਰ ਗੁਰਮੁਖ ਰਵੇ ਸੁਹਾਗਨੀ ਸੋ ਪ੍ਰਭ ਸੇਜ ਪਧਾਰ ਚਾਰੇ ਅਗਨ ਵਾਰ ਮਾਰ ਗੁਰਮੁਖ ਹਰ ਜਲ ਪਾਏ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਗਾਏ ਨਾਨਕ ਸਤਿਗੁਰ ਮੀਤ ਕਰ ਸੱਚ ਪਾਵੇ ਦਰਗੇ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤਿ ਲੈ ਹਰ ਬੋਲ ਮਨ ਸੱਚ ਕਸਵ

ਬੋਲ। ਭਾਈ ਰੇ ਹਰਿ ਹੀਰਾ ਗੁਰ ਮਾਹੀ ਸਤ ਸੰਗਤ ਸਤ ਗੁਰ ਪਾਈ ਹੈ ਐਨ ਸਬਦ ਸਲਾਹੀ ਰਹਾਉ ਸੱਚ ਵਖਰ ਧਨ ਰਾਸ ਲਏ ਪਾਈਏ ਗੁਰ ਪ੍ਰਗਾਸ ਜਿਉ ਅਗਨ ਮਰੇ ਜਲ ਪਾਈ ਹੈ ਜਿਉ ਅਗਨ ਮਰੇ ਜਲ ਪਾਇਐ ਤਿਉਂ ਤ੍ਰਿਸ਼ਨਾ ਦਾਸਨ ਦਾਸ ਜਮ ਜੰਧਾਰਨ ਲੱਗਈ ਓ ਭਵਜਲ ਤਰੈ ਤਰਾਸ ਗੁਰਮੁਖ ਕੂੜ ਨਾ ਭਾਵਈ ਸੱਚ ਰਤੇ ਸੱਚ ਪਾਏ ਸਾਗਤ ਸੱਚ ਨਾ ਭਾਵਈ ਕੂੜੈ ਕੂੜੀ ਪਾਏ

ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ। ਧਨ ਜੋਬਨ ਹਰ ਫੁੱਲੜਾ, ਨਾਠੀ ਅੜੇ ਦਿਨ ਚਾਰ, ਪੱਬਣ ਘੇਰੇ ਪੱਤ ਜਿਉਂ ਢਲ ਢੁੱਲ ਜੁੰਮਣ ਹਾਰ। ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨਾ ਹੁੱਲਾ, ਦਿਨ ਥੋੜੇ ਥੱਕੇ ਭਇਆ ਪੁਰਾਣਾ ਚੋਲਾ ਰਾ। ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਨ, ਹਉ ਪੀਵੰਜਾ ਡੁੰਮਣੀ ਰੋਵਾਂ ਝੀਣੀ ਬਾਣ।

ਬੰਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸਿਜ ਪਤਾਰ ਰੰਗ ਰਤਾ ਮੇਰਾ ਸਾਹਿਬ

ਮਾਲ ਧਨ ਕਿਤ ਕੂ ਸੰਜਾਹੀ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ। ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ, ਸੰਸਾਰੋ ਆਪ ਖਾਕ ਜਿਨ ਬਾਂਦਰ ਹਾਈ, ਧਨ ਸਿਰਜਨਹਾਰ।

ਨਾਨਕ ਆਖੈ ਗੋਰ ਸਦਈ ਰਹੋ ਪੀਣਾ ਖਾਣਾ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ। ਏਕ ਸੁਵਾਨ ਦੋਏ ਸੁਵਾਨੀ ਨਾਲ, ਭਲਕੇ ਭੌਂਕੇ ਸਦਾ ਬਿਆਲ। ਕੂੜ ਛੁੜਾ ਮੁੱਠਾ ਮੁਰਦਾਰ ਧਾਨਕ।

ਜਾਉ। ਨਾਨਕ ਕਹੇ ਅਰਦਾਸ, ਜੀਉ ਪਿਣ ਸਭ ਤੇਰੇ ਪਾਸ, ਆਪੇ ਨੇੜੇ ਦੂਰ, ਆਪੇ ਹੀ ਆਪੇ ਮੰਜ ਮਿਆਨ, ਆਪੇ ਵੇਖੇ ਸੁਣੇ ਆਪੇ ਹੀ, ਕੁਦਰਤ ਕਰੇ ਜਹਾਨੋ, ਜੋਤ ਸੁਭਾਵੇ ਨਾਨਕਾ ਹੁਕਮ ਸੋਈ ਪਰਵਾਨੋ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ।

ਆਵੇ ਰਾਸ ਵਰਣਾਵੇ ਨਾਹੀ ਸਭ ਵਾਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾਂ ਚਲ ਸਲਾਈ ਨੈ ਚਲੈ ਨੈ ਘਾਉ ਕੁਟਾਰਾ ਕਰ ਸਕੇ ਜਿਉਂ ਸਾਹਿਬ ਰਾਖੇ ਤਿਉਂ ਰਹੇ ਸਲੋਭੀ ਕਾ ਜੀਉ ਟਲ ਪਲੈ ਬਿਨ ਤੇਲ ਦੀਵਾ ਕਿਉਂ ਜਲੈ ਰਹਾਉ ਪੋਥੀ ਪੁਰਾਣ ਘੁਮਾਈਏ ਭਉ ਵੱਟੀ ਇਤ ਤਨ ਪਾਈਏ ਸੱਚ ਬੂਝਣ ਆਣ ਜਲਾਈਏ ਇਉਂ ਤੇਲ ਦੀਵਾ ਇਉਂ ਜਲੈ ਘਰ ਚਾਨਣ ਸਾਹਿਬ ਤਉ ਮਿਲੈ ਰਹਾਉ ਇਤ ਤਨ ਲਾਗੇ ਬਾਣੀਆ ਸੁਖ ਹੋਵੈ ਸੇਵ ਕਮਾਣੀਆ ਸਭ ਦੁਨੀਆ ਆਵਣ ਜਾਣੀਆ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ ਕਹੁ ਨਾਨਕ ਬਹਾਲ ਉਡਾਈਏ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਹਉ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿੱਤ ਭਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸ ਨੂੰ ਦੇਹ ਬੁਝਾਏ ਮਨ

ਰਹਾਉ। ਜਿਨੀ ਸਤਿਗੁਰ ਸੇਵਿਆ ਤਿੰਨੀ ਪਾਇਆ ਨਾਮ ਨਿਧਾਨ, ਅੰਤਰ ਹਰ ਰਸ ਰਵ ਰਿਆ ਚੂਕਾ ਮਨ ਅਭਿਮਾਨ, ਹਿਰਦੇ ਕਮਲ ਪਰਗਾਸਿਆ ਲਾਗਾ ਸਹਿਜ ਧਿਆਨ, ਮਨ ਨਿਰਮਲ ਹਰ

ਨਦਰੀ ਪਾਈਐ ਸੱਚ ਨਾਮ ਗੁਣਤਾਸ ਸ੍ਰੀ ਰਾਗ ਮਹੱਲਾ ਤੀਜਾ ਬਹੁ ਭੇਖ ਕਰ ਪਰਮਾਈਐ ਮਨ ਹਿਰਦੈ ਕਪਟ ਕਮਾਏ

ਕਰੇ ਮੈਂ ਪਾਇ ਹਰ ਕਾ ਨਾਮ ਧਿਆਈਏ ਸਤਸੰਗਤ ਮੇਲ ਮਿਲਾਏ ਜੇ ਲਾਕ ਇਸਤਰੀਆਂ ਭੋਗ ਕਰੈ ਨਵ ਖੰਡ ਰਾਜ ਕਮਾਹੇ ਬਿਨ ਸਤਿਗੁਰ ਸੁਖ ਨਾ ਪਾਵਈ ਫਿਰ ਫਿਰ ਜੂਨੀ ਪਾਹੇ।

ਜਾਏ। ਜੋ ਪ੍ਰਭ ਭਾਵੇ ਸੋ ਥੀਏ, ਅਵਰ ਨਾ ਕਰਨਾ ਜਾਏ। ਜਨ ਨਾਨਕ ਜੀਵੇ ਨਾਮ ਲੈ, ਅਰ ਦੇਵੋ ਸਹਿਜੋ ਸੁਭਾਏ। ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ। ਜਿਸ ਹੀ ਕੀ ਸਰਕਾਰ ਹੈ, ਤਿਸ ਹੀ ਕਾ ਸਭ ਕੋਏ। ਗੁਰਮੁਖ ਕਾਰ ਕਮਾਵਨੀ, ਸੱਚ ਘੱਟ ਪ੍ਰਗਟ ਹੋਏ। ਅੰਤ

ਕੋਇ ਨਾ ਮਿਟ ਨਹਾਰ। ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੇ ਆਪ ਗਵਾਏ। ਸ਼ਬਦ ਮਿਲੈ ਤਾਂ ਹਰ ਮਿਲੈ, ਸੇਵਾ ਪਵੈ ਸਭ ਥਾਏ। ਪਾਰਸ ਪਰਸੈ ਪਾਰਸ ਹੋਏ, ਜੋਤੀ ਜੋਤ ਸਮਾਏ। ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲੇ।

ਘਰ ਵਾਸ ਗੁਰਮਤੀ ਸੋ ਲਾਏ ਸੱਚ ਹਰ ਪਾਇਆ ਗੁਣਤਾਸ ਸਬਦ ਰਤੇ ਸੇ ਨਿਰਮਲਿਆਉਣ ਸਦ ਬੁਲਹਾਰੇ ਜਾਸ ਹਿਰਦੈ ਜਿਨ ਕੇ ਹਰ ਵਸੇ ਤਿਤ ਘਟ ਹੈ ਪ੍ਰਗਾਸ ਮਨ ਮੇਰੇ ਹਰ ਹਰ ਨਿਰਮਲ ਧਿਆਏ ਤੁਰ ਮਸਤਕ ਜਿਨ ਕੋ ਲਿਖਿਆ ਸੇ

ਅਧੂਰ ਜਿਨ ਗੁਣ ਤਿੰਨ ਸਦ ਮਨ ਵਸੇ ਔਗੁਣਵੰਤ ਅਧੂਰ ਮਨਮੁਖ ਗੁਣ ਤੇ ਬਾਹਰੇ ਬਿਨ ਨਾਵੇਂ ਮਰਦੇ ਝੂਰ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿੰਨ ਮਨ ਧਿਆਇਆ ਰਸੋਏ ਅਣਦਿਨ ਭਗਤੀ ਰਤਿਆ ਤਨ ਮਨ ਤਨ ਨਿਰਮਲ ਹੋਏ ਕੂੜਾ ਰੰਗ ਕੁਸੁੰਬਕਾ ਬਿਨ ਸੁਜਾਏ ਦੁੱਖ ਰੋਏ ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ ਇਹੋ ਜਨਮ ਪਦਾਰਥ ਪਾਏ ਕਹਿ ਅਰਨਾਮਨਾ ਚੇਤੈ ਲਿਵ ਲਾਏ ਆਖਿਸ ਰਹਿਣਾ ਨਹੀਂ ਅੱਗਾ ਆਗੇ ਠੌਰ ਨਾ ਪਾਏ ਉਹ ਵੇਲਾ ਹੱਥ ਨਾ ਆਵੇ ਅੰਤ ਗਿਆ ਪਛਤਾਏ ਜਿਸ ਨਦਰ ਕਰੇ ਸੋਬਰੇ ਹਰ ਸੇਤੀ ਲਿਵ ਲਾਏ ਦੇਖਾ ਦੇਖੀ ਸਭ ਕਰੇ ਮਨਮੁਖ ਬੂਝ ਨਾ ਪਾਏ ਜਿਨ ਗੁਰਮੁਖ

ਲਾ ਇਹ ਸ੍ਰੀ ਰਾਗ ਮਹੱਲਾ ਤੀਜਾ। ਜਿਨੀ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਭਾਈ ਦੇ ਜਿਨੀ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ ਤਿਨਕੇ ਮੁਖ ਸਦ ਉਜਲੇ ਤੇ ਸੱਚ ਸੱਚੇ ਦਰਬਾਰ ਹੋਏ ਅੰਮ੍ਰਿਤ ਪੀਵੇ ਸਦਾ ਸਦਾ ਸੱਚੇ ਨਾਮ ਪਿਆਰ ਭਾਈ ਦੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਈਏ ਮਲਾਉ ਮੇ ਕੱਢੇ ਧੋਏ ਰਾਵ ਮਨਮੁਖ ਨਾਮ ਨਾ ਜਾਣਨੀ ਬਿਨ ਨਾਮੈ ਪਤ ਜਾਏ ਸਭ ਦੇ ਸਾਧਨੇ ਆਇਓ ਲਾਗੇ ਦੂਜੇ ਭਾਏ ਵਿਸ਼ਟਾਂ ਕੇ ਕੀੜੇ ਪਵੇ ਵਿੱਚ ਵਿਸ਼ਟਾਂ ਸੇ ਵਿਸ਼ਟਾਂ ਮਹਿ ਸਮਾਏ ਤਿਨਕਾ ਜਨਮ ਸਫਲ ਹੈ ਜੋ ਚੱਲੇ ਸਤਿਗੁਰ ਭਾਏ ਕੁਲ ਉਧਾਰੇ ਆਪਣਾ ਧਨ ਜੁਨੇ ਦੀ ਮਾਏ ਹਰ ਹਰ ਨਾਮ ਧਿਆਇਆ ਜਿਸਨੂੰ ਕਿਰਪਾ ਕਰੇ ਰਜਾਏ ਜਿਨੀ ਗੁਰਮੁਖ ਨਾਮ ਧਿਆਇਆ ਜਿਨੀ ਗੁਰਮੁਖ ਨਾਮ ਧਿਆਇਆ ਵਿੱਚੋਂ ਆਪ ਗਵਾਏ ਹੋਏ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸੱਚ ਸਮਾਏ ਨਾਨਕਿਆ ਇਸੇ ਪ੍ਰਵਾਨ ਹੈ ਜਿਨ ਗੁਰਮਤੀ ਹਰ ਧਿਆਏ ਸ੍ਰੀ ਰਾਗ ਮਹਲਾ ਤੀਜਾ। ਹਰ ਭਗਤਾਂ ਹਰ ਤਨ ਰਾਸ ਹੈ ਗੁਰਪੂਛ ਕਰੇ ਵਾਪਾਰ ਹਰਨਾਮ ਸਲਾਨ ਸਦਾ ਸਦਾ ਵੱਖਰ ਹਰਨਾਮ ਆਧਾਰ ਗੁਰਪੂਰ ਹਰਨਾਮ ਦ੍ਰਿੜਾਏ ਹਰ ਭਗਤਾਂ ਅਤੁੱਟ ਭੰਡਾਰ ਭਾਈ ਰੇਸ ਮਨ ਕੋ ਸਮਝਾਏ ਇਹ ਮਨ ਆਲਸ ਕਿਆ ਕਰੇ ਗੁਰਮੁਖ ਨਾਮ ਧਿਆਏ ਰਾਮ। ਹਰ ਭਗਤਾਂ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਾਖੰਡ ਭਗਤ ਨਾ ਹੋਵੇ ਦੁਬਦਾ ਬੋਲ ਖੁਆਰ ਸੋ ਜਨ ਰਲਾਇਆ ਨਾ ਰਲੇ ਜਿਸ ਅੰਤਰ ਵਿਵੇਕ ਵਿਚਾਰ ਸੋ ਸੇਵਕ ਕਰ ਆਖੀਏ ਜੋ ਹਰ ਰਾਖੇ ਉਰਧਾਰ ਮਨ ਤਨ ਸੌਂਪੇ ਆਗੇ ਧਰੇ ਹਉਮੈ ਵਿੱਚੋਂ ਮਾਰ ਧਨ ਗੁਰਮੁਖ ਸੋ ਪ੍ਰਵਾਨ ਹੈ ਜੇ ਕਦੇ ਨਾ ਆਵੇ ਹਾਰ ਕਰਮ ਮਿਲੇ ਤਾਂ ਪਾਈਏ ਵਿਣ ਕਰਮੇ ਪਾਇਆ ਨਾ ਜਾਏ ਲੱਖ ਚੁਰਾਸੀ ਤਰਸਦੇ ਜਿਸ ਮੇਲੇ ਸੋ ਮਿਲੇ ਹਰ ਆਏ ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ। ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਅਨੰਦਨ ਨਾਮ ਧਿਆਈ ਹੈ ਸਹਿਜੇ ਨਾਮ ਸਮਾਏ ਅੰਦਰ ਰਚੇ ਹਰ ਸੱਚ ਸਿਉ ਰਸਨਾ ਹਰ ਗੁਣ ਗਾਏ ਭਾਈ ਰੇ ਜਗ ਦੁਖੀਆ ਦੂਜੇ ਭਾਏ ਗੁਰਸਰਣਾਈ ਸੁਖ ਲਹੇ ਅਨੰਦਨ ਨਾਮ ਧਿਆਈ ਰਾਮ ਸਾਚੇ ਮੈਲ ਨਾ ਲਾਗਈ ਮਨ ਨਿਰਮਲ ਹਰ ਧਿਆਏ ਗੁਰਮੁਖ ਸ਼ਬਦ ਪਛਾਣੀਏ ਹਰ ਅੰਮ੍ਰਿਤ ਨਾਮ ਸਮਾਏ ਗੁਰ ਗਿਆਨ ਪ੍ਰਚੰਡ ਬੁਲਾਇਆ ਗਿਆਨ ਅੰਧੇਰਾ ਜਾਏ ਮਨਮੁਖ ਮੈਲੇ ਮਲ ਪਰੇ ਹਉਮੈ ਤ੍ਰਿਸਨਾ ਵਿਕਾਰ ਬਿਨ ਸ਼ਬਦੇ ਮੈਲ ਨਾ ਉਤਰੇ ਮਰ ਜੰਮੇ ਹੋਏ ਖੁਵਾਰ ਧਾਤਰ ਬਾਜੀ ਪਲਸ ਰਹਿ ਨਾ ਰੁਵਾਰ ਨਾ ਪਾਰ ਗੁਰਮੁਖ ਜਾਪ ਤਵ ਸੰਜਮੀ ਹਰ ਕੈ ਨਾਮ ਪਿਆਰ ਗੁਰਮੁਖ ਸਦਾ ਧਿਆਈਏ ਇੱਕ ਨਾਮ ਕਰਤਾਰ ਨਾਨਕ ਨਾਮ ਧਿਆਈਏ ਸਭਨਾ ਜੀਆਂ ਕਾ ਆਧਾਰ ਸ੍ਰੀ ਰਾਗ ਮਹੱਲਾ ਤੀਜਾ। ਮਨਮੁਖ ਮੋਹ ਵਿਆਪਿਆ ਬੈ ਰਾਗੇ ਉਦਾਸੀ ਨਾ ਹੋਏ ਸ਼ਬਦ ਨਾ ਚੀਨੇ ਸਦਾ ਦੁੱਖ ਹਰ ਦਰਗੇ ਪਤ ਖੋਏ ਹਉ ਮੈਂ ਗੁਰਮੁਖ ਖੋਈਐ ਨਾਮ ਰਤੇ ਸੁਖ ਹੋਏ ਮੇਰੇ ਮਨ ਐਨਸ ਪੂਰ ਰਹੀ ਨਿਤ ਆਸਾ ਸਤਿਗੁਰ ਸੇ ਮੋਹ ਪਰ ਜਲੈ ਸਤਿਗੁਰ ਸੇਵ ਮੋਹ ਪਰ ਜਲੈ ਘਰੀ ਮਹਿ ਉਦਾਸਾ ਰਾਮ ਗੁਰਮੁਖ ਕਰਮ ਕਮਾਵੇ ਬਿਗਸੇ ਹਰ ਬੈ ਰਾਗ ਆਨੰਦ ਐਨਸ ਭਗਤ ਕਰੇ ਦਿਨ ਰਾਤੀ ਹਉਮੈ ਮਾਰਨ ਚਿੰਦ ਵੱਡੇ ਭਾਗ ਸਤ ਸੰਗਤ ਪਾਈ ਹਰ ਪਾਇਆ ਸਹਿਜੇ ਆਨੰਦ ਸੋ ਸਾਧੂ ਬੈਰਾਗੀ ਸੋਈ ਹਿਰਦੇ ਨਾਮ ਵਸਾਏ ਅੰਤਰ ਲਾਗ ਨ ਤਾਮ ਸਮੂਲੇ ਵਿੱਚੋਂ ਆਪ ਗਵਾਏ ਨਾਮ ਨਿਧਾਨ ਸਤਿਗੁਰੂ ਦਿਖਾਲਿਆ ਹਰ ਰਸ ਪੀਆ ਘਾਏ ਜਿਨ ਕਿਨੇ ਪਾਇਆ ਸਾਧ ਸੰਗਤੀ ਪੂਰੇ ਭਾਗ ਬੈਰਾਗ ਮਨਮੁਖ ਫਿਰੇ ਨਾ ਜਾਣੇ ਸਤਿਗੁਰ ਹਉਮੈ ਅੰਦਰ ਲਾਗ ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ ਬਿਨ ਪੇਕੇ ਹੀ ਲਾਗ ਸ੍ਰੀ ਰਾਗ ਮਹੱਲਾ ਤੀਜਾ ਘਰ ਹੀ ਸੌਦਾ ਪਾਈ ਅੰਤਰ ਸਭ ਵੱਤ ਹੋਏ ਖਿਨ ਖਿਨ ਨਾਮ ਸੰਭਾਲੀਏ ਗੁਰਮੁਖ ਪਾਵੇ ਕੋਏ ਨਾਮ ਨਿਧਾਨਿਆ ਖੋਟਾ ਵਡਭਾਗ ਪ੍ਰਾਪਤ ਹੋਏ

ਗੁਰਮੁਖਾਂ ਕੇ ਮੁਖ ਉਜਲੈ ਗੁਰ ਸਬਦੀ ਵਿਚਾਰ ਅਲਤ ਪਲਤ ਸੁਖ ਪਾਈਂਦੇ ਜਪ ਜਪ ਹਿਰਦੇ ਮੁਰਾਰ ਘਰਹੀ ਵਿੱਚ ਮੈਲ ਪਾਇਆ ਗੁਰ ਸਬਦੀ ਵਿਚਾਰ ਸਤਿਗੁਰ ਤੇਜੋ ਮੋਹ ਫਿਰੇ ਮੱਥੇ ਤਿਨ ਕਾਲੇ ਅੰਦਨ ਦੁੱਖ ਘੁੰਮਾਵਦੇ ਨਿਤ ਜੋਹੇ ਜਮ ਜਾਲੇ ਸੁਪਨੇ ਸੁੱਖ ਨਾ ਦੇਖਣੀ ਬਹੁ ਚਿੰਤਾ ਪਰ ਜਾਲੇ ਸਭਨਾ ਕਾ ਦਾਤਾ ਏ ਕਹਿ ਆਪੇ ਬਖਸ਼ ਕਰੇ ਕਹਿਣਾ ਕਿਛੂ ਨਾ ਜਾਵਈ ਜਿਸ ਭਾਵੈ ਤਿਸ ਦੇ ਨਾਨਕ ਗੁਰਮੁਖ ਪਾਈਏ ਆਪੇ ਜਾਣੇ ਸੋਏ ਸ੍ਰੀ ਰਾਗ ਮਹੱਲਾ ਤੀਜਾ ਸੱਚਾ ਸਾਹਿਬ ਸੇਵੀ

ਭਾਈ ਰੇ ਗੁਰਮੁਖ ਹਰ ਨਾਮ ਧਿਆਏ, ਨਾਮ ਨਿਧਾਨ ਸਦ ਮਨ ਵਸੈ, ਮਹਿਲੀ ਪਾਵੇ ਥਾਉ ਰਹਾਉ। ਮਨਮੁਖ ਮਨ ਤਨ ਆਂਦਾ ਹੈ, ਤਿਸ ਨਉ ਠੌਰ ਨ ਠਾਉ, ਬਜੂਨੀ ਭਾਉਂਦਾ ਫਿਰੇ ਜਿਉ ਸੁਝਾਇ ਘਰ ਕਾਉ। ਗੁਰਮਤੀ ਘਟ ਚਾਨਣਾ, ਸ਼ਬਦ ਮਿਲੇ ਹਰ ਨਾਉ, ਤ੍ਰੈ ਗੁਣ ਵਿਖਿਆ ਆਂਦਾ ਹੈ, ਮਾਇਆ ਮੋਹ ਗੁਬਾਰ, ਲੋਭੀ ਅਨਕੋ ਸੇਵਨ ਦੇ, ਪੜ ਵੇਦਾ ਕਰੇ ਪੁਕਾਰ, ਵਿਖਿਆ ਅੰਦਰ ਪਚ ਮੂਏ, ਨਾਰ ਉਵਾਰ ਨਾ ਪਾਰ, ਮਾਇਆ ਮੋਹ ਵਸਾਰਿਆ, ਜਗਤ ਪਿਤਾ ਪ੍ਰਤਪਾਲ, ਬਾਜ ਗੁਰੂ ਅਚੇਤ ਹੈ, ਸਭੀ ਜਮ ਕਾਲ, ਨਾਨਕ ਗੁਰਮੁਖੀ ਗੁਰਮਤੀ ਉਭਰੈ, ਸੱਚਾ ਨਾਮ ਸੰਭਾਲ, ਸ੍ਰੀ ਰਾਗ ਮਹਲਾ ਤੀਜਾ, ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ, ਚੌਥਾ ਪਦ ਪਾਏ ਕਰ ਕਿਰਪਾ, ਮਿਲਾਇਆ ਨਾ ਹਰ ਨਾਮ ਵਸਿਆ ਮਨ ਆਏ, ਪੋਤੇ ਜਿਨ ਕੈ ਪੁੰਨ ਹੈ, ਤਿੰਨ ਸਤ ਸੰਗ

ਬਲ ਜਾਓ ਆਪ ਛੋੜ ਚਰਣੀ ਲੱਗਾ ਚੱਲਾਂ ਤਿੰਨ ਕਹਿ ਭਾਏ ਲਾਹ ਹਰ ਹਰ ਨਾਮ ਮਿਲੇ ਸਹਿਜੇ ਨਾਮ ਸਮਾਏ ਬਿਨ ਗੁਰ ਮੈਲ ਨਾ ਪਾਈਏ ਨਾਮ ਨਾ ਪ੍ਰਾਪਤ ਹੋਏ ਐਸਾ ਸਤਿਗੁਰ ਲੋੜ ਲਓ ਜਿੰਦੂ ਪਾਈਏ ਸੱਚ ਸੋਏ ਅਸੁਰ ਸਿੰਘਾਰੇ ਸੁਖ ਵਸੈ ਜੋ ਤਿਸ ਭਾਵੇ ਸੋਏ ਜੇ

ਬੀਜਾ। ਅੰਮ੍ਰਿਤ ਛੋੜ ਵਿਖਿਆ ਲੁਬਾਣ, ਏ ਸੇਵਾ ਕਰੇ ਵਡਾਣੀ, ਆਪਣਾ ਧਰਮ ਗੁਆਵੇ ਬੂਝੇ ਨਾਹੀ, ਅਨਦਿਨ ਦੁੱਖ ਵਿਹਾਣੀ, ਮਨਮੁਖ ਅੰਧ ਨਾ ਚੇਤਈ, ਡੂਬ ਮੂਏ ਬਿਨ ਪਾਣੀ, ਮਨ ਰੇ ਸਦਾ ਭਜੋ ਹਰ ਸਰਣਾਈ, ਗੁਰ ਕਾ ਸ਼ਬਦ ਅੰਤਰ ਵਸੈ ਤਾਂ ਹਰ ਵਿਸਰਣਾ ਜਾਈ ਰਾਉ। ਇਹੋ ਸਰੀਰ ਮਾਇਆ ਕਾ ਪੁਤਲਾ, ਵਿੱਚ ਹਉਮੈ ਦੁਸ਼ਟੀ ਪਾਈ, ਆਵਣ ਜਾਣਾ ਜੰਮਣ ਮਰਨਾ, ਮਨਮੁਖ ਪਤ ਗਵਾਈ, ਸਤਿਗੁਰ ਸੇਵ ਸਦਾ ਸੁਖ ਪਾਇਆ, ਜੋਤੀ ਜੋਤ ਮਲਾਈ, ਸਤਿਗੁਰ ਕੀ ਸੇਵਾਤ ਸੁਖਾਲੀ, ਜੋ ਇੱਛੈ ਸੋ ਫਲ ਪਾਏ।

ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਸਤਿਗੁਰ ਕੀ ਸਰਨਾਗਤੀ ਹਉ ਤਿਨ ਕੈ ਬਲ ਜਾਉ ਦਰ ਸਚੈ ਸਚੀ ਵਡਿਆਈ ਸਜੈ ਸਹਿਜੇ ਸੱਚ ਸਮਾਉ ਨਾਨਕ ਨਦਰੀ ਪਾਈ ਹੈ ਗੁਰਮੁਖ ਮੇਲ ਮਿਲਾਉ ਸ੍ਰੀ ਰਾਗ ਮਹਲਾ ਤੀਜਾ ਮਨਮੋ ਕਰਮ ਕਮਾਵਣੇ ਜੋ ਦੁਹਾਗਣ ਤਨ ਸਿੰਗਾਰ ਸੇਜੇ ਕੰਤ ਨਾ ਆਵਈ ਨਿਤਨੇ ਧੋਏ ਖੁਆਰ ਪਿਰਕਾ ਮੈਲ ਨਾ ਪਾਵਈ ਨਾ ਦੀਸੈ ਘਰ ਬਾਰ ਭਾਈ ਰੇ ਇੱਕ ਮਨ ਨਾਮ ਧਿਆਏ ਸੰਤਾਂ ਸੰਗਤ ਮਿਲ ਰਹੇ ਜਪ ਰਾਮ ਨਾਮ ਸੁਖ ਪਾਈ ਰਾਵ ਗੁਰਮੁਖ ਸਦਾ ਸੁਹਾਗਣੀ ਫਿਰ ਰਾਖਿਆ ਔਰ ਧਾਰ ਮਿੱਠਾ ਬੋਲੇ ਨਿਵ ਚੱਲੇ ਸੇਜੇ ਰਵੇ ਪਧਾਰ ਸੋਭਾਵੰਤੀ ਸੁਹਾਗਣੀ ਜਿਨ ਗੁਰ ਕਾ ਹਿਤ ਅਪਾਰ ਪੂਰੇ ਭਾਗ ਸਤਿਗੁਰ ਮਿਲੈ ਜਾਂ ਭਾਗੇ ਕਾ ਉਦੋਏ ਅੰਤਰੋਂ ਦੁੱਖ ਭਰਮ ਕੱਟੀਐ ਸੁਖ ਪ੍ਰਾਪਤ ਹੋਏ ਗੁਰ ਕੇ ਭਾਣੇ ਜੋ ਚੱਲੈ ਦੁੱਖ ਨਾ ਪਾਵੇ ਕੋਏ ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ ਸਹਿਜੇ ਪਾਵੇ ਕੋਏ ਜਿੰਨਾ ਪ੍ਰਾਪਤ ਤਿੰਨ ਪੀਆ ਹੁਮੇ ਵਿੱਚੋਂ ਖੋਏ ਨਾਨਕ ਗੁਰਮੁਖ ਨਾਮ ਧਿਆਈਏ ਸੱਚ ਮਿਲਾਵਾ ਹੋਏ ਸ੍ਰੀ ਰਾਗ ਮਹਲਾ ਤੀਜਾ ਜਾਂ ਫਿਰ ਜਾਣੇ ਆਪਣਾ ਤਨ ਮਨ ਆਗੇ ਧਰੇ ਸੁਹਾਗਣੀ

ਸੁਹਾਗ ਸੁਣਾਏ। ਗੁਰਮੁਖੀ ਆਪੇ ਦੇ ਵਡਿਆਈ ਆਪੇ ਸੇਵਕ ਰਾਏ। ਦੇ ਕੁਟਾਮ ਬੋਲ ਬਾਣਾ ਚਲਦਿਆ ਨਾਲ ਨਾ ਜਾਈ। ਸਤਿਗੁਰ ਸੇਵ ਗੁਣ ਦਾਨ ਪਾਇਆ ਤੇ ਦੀ ਕੀਮ ਨਾ ਪਾਈ। ਹਾਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸੁਖਾਈ। ਆਪਣੇ ਮਨ ਚਿਤ ਕਹੇ ਕਹਾਏ ਬਿਨ ਗੁਰ ਆਪ ਨਾ ਜਾਈ। ਹਰ ਜੀ ਉਦਾਤਾ ਭਗਤ ਵਛਲ ਹੈ ਕਰ ਕਿਰਪਾ ਮਨ ਵਸਾਈ। ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ। ਸ੍ਰੀ ਰਾਗ ਮਹੱਲਾ ਤੀਜਾ। ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਧਾਨ। ਸਤਿਗੁਰ ਸੇਵ ਸੁਖ ਪਾਇਆ ਵਿੱਚੋਂ ਗਿਆ ਗੁਮਾਨ। ਦਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ। ਮੇਰੇ ਮਨ ਗੁਰਮੁਖ ਧਿਆਏ ਹਰ ਸੋਏ। ਮੇਰੇ ਮਨ ਗੁਰਮੁਖ ਧਿਆਏ ਹਰ ਸੋਏ। ਗੁਰ ਕਾ ਸ਼ਬਦ ਮਨ ਵਸੇ ਮਨ ਤਨ ਨਿਰਮਲ ਹੋਏ ਰਾਵ। ਕਰ ਕਿਰਪਾ ਘਰ ਆਇਆ ਆਪੇ ਮਿਲਿਆ। ਏ ਗੁਰਸਬਦੀ ਸੁਲਾਈਏ ਰੰਗੇ ਸਹਿ ਸੁਭਾਏ। ਸੱਚਾ ਸੱਚ ਸਮਾਇਆ ਮਿਲ ਰਹੇ ਨਾ ਵਿਛੜ ਜਾਏ। ਜੋ ਕਿਛ ਕਰਨਾ ਸੋ ਕਰ ਰਿਹਾ ਵਰਨਾ ਕਰਨਾ ਜਾਏ। ਚਿਰੀ ਵਿਛੁਨੇ ਮਿਲਿਆ ਨ ਸਤਿਗੁਰ ਪੰਨੇ ਪਾਏ। ਆਪੇ ਕਾਰ ਕਰਾਏ ਸੀ ਅਵਰਨਾ ਕਰਨਾ ਜਾਏ। ਮਨ

ਨਿਰੰਕਾਰ ਨਾਨਕ ਆਮਲਾਇਨ ਪੂਰੇ ਸ਼ਬਦ ਅਪਾਰ ਸ੍ਰੀ ਰਾਗ ਮਹਲਾ ਤੀਜਾ ਗੋਬਿੰਦ ਗੁਣੀ ਨਿਧਾਨ ਹੈ ਅੰਤ ਨਾ ਪਾਇਆ ਜਾਏ ਕਥਨੀ ਬਦਨੀ ਨਾ ਪਾਈਏ ਹਉਮੈ ਵਿੱਚੋਂ ਜਾਏ ਸਤਿਗੁਰ ਮਿਲੈ ਸਾਧ ਭੈ ਰਚੇ ਆਪ ਵਸੇ ਮਨ ਆਏ ਭਾਈ ਦੇ ਗੁਰਮੁਖ ਬੂਜੇ ਕੋਏ ਬਿਨ ਬੂਜੇ ਕਰਮ ਕਮਾਵਣੇ ਜਨਮ ਪਦਾਰਥ ਖੋਏ ਰਾਉ ਜਿੰਨੀ ਚਾਖਿਆ ਤਿੰਨੀ ਸਾਧੇ ਪਾਇਆ ਬਿਨ ਚਾਖੇ ਪਰਮ ਪੁਲਾਏ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨ ਜਾਏ ਪੀਵਤ ਹੂੰ ਪਰਵਾਨ ਪਿਆ ਪੂਰੇ ਸ਼ਬਦ ਸਮਾਏ ਆਪੇ ਦੇ ਤਾਂ ਪਾਈਏ ਹੋਰ ਕਰਨਾ ਕਿਛੂ ਨਾ ਜਾਏ ਦੇਵਨ ਵਾਲੇ ਕਹਿ ਹੱਥ ਦਾਤ ਹੈ ਗੁਰੂ ਦੁਆਰੇ ਪਾਏ ਜਿਹਾ ਕੀਰਤਨ ਤਿਹਾ ਹੋਆ ਜਿਹੇ ਕਰਮ ਕਮਾਏ ਜਤ ਸਤ ਸੰਜਮ ਨਾਮ ਹੈ ਬਿਰਨਾਵੇ ਨਿਰਮਲ ਨਾ ਹੋਏ ਪੂਰੇ ਭਾਗ ਨਾਮ ਮਨ ਵਸੇ ਸ਼ਬਦ ਮਿਲਾਵਾ ਹੋਏ ਨਾਨਕ ਸਹਿਜੇਈ ਰੰਗ ਵਰਤਦਾ ਹਰ ਗੁਣ ਪਾਵੇ ਸੋਏ ਸ੍ਰੀ ਰਾਗ ਮਹਲਾ ਤੀਜਾ ਕਾਇਆ ਸਾਧੇ ਉਰਦ ਤਪ ਕਰੇ ਵਿੱਚੋ ਹਉਮੈ ਨਾ ਜਾਏ ਅਧਿਆਤਮ ਕਰਮ ਜੇ ਕਰੈ ਨਾਮ ਨ ਕਬਹੀ ਪਾਏ ਗੁਰ ਕੈ ਸ਼ਬਦ ਜੀਵਤ ਮਰੈ ਹਰ ਨਾਮ ਵਸੇ ਮਨ ਆਏ ਸੁਣ ਮਨ ਮੇਰੇ ਭਜ ਸਤਿਗੁਰ ਸਰਣਾ ਗੁਰਪ੍ਰਸਾਦੀ ਛੁੱਟੀ ਏ ਛੁੱਟੀ ਏ ਬਿਖ ਭਵਜਲ ਸ਼ਬਦ ਗੁਰ ਤਰਣਾ ਰਾ ਤ੍ਰੈ ਗੁਣ ਸਭਾ ਧਾਤ ਹੈ ਦੂਜਾ ਪਉ ਵਿਕਾਰ ਪੰਡਿਤ ਪੜੇ ਬੰਧਨ ਮੋਹ ਬਾਧਾ ਨਹਿ ਬੂਜੇ ਵਿਖਿਆ ਪਿਆਰ ਸਤਿਗੁਰ ਮਿਲੈ ਤੂਟੀ ਛੁੱਟੈ ਚੌਥੈ ਪਦ ਮੁਕਤ ਦੁਆਰ ਗੁਰ ਤੇ ਮਾਰਗ ਪਾਈਏ ਚੁੱਕੇ ਮੋਹ ਗੁਬਾਰ ਸ਼ਬਦ ਮਰੇ ਤਾਂ ਉਦਰੇ ਪਾਏ ਮੁਖ ਦੁਆਰ ਗੁਰਪ੍ਰਸਾਦੀ ਮਿਲ ਰਹੇ ਸਤਿਨਾਮ ਕਰਤਾਰ ਇਹ ਮਨੂ ਆਤ ਸਬਲੈ ਛੱਡੇ ਨਾ ਕਿਤੇ ਉਪਾਏ ਦੂਜੇ ਭਾਏ ਦੁੱਖ ਲਾਇਂਦਾ ਬਹੁਤੀ ਦੇ ਸੁਜਾਏ ਨਾਨਕ ਨਾਮ ਲੱਗੇ ਸੀ ਉਬਰੇ ਹਉਮੈ ਸ਼ਬਦ ਗਵਾਏ ਸ੍ਰੀ ਰਾਗ ਮਹਲਾ ਤੀਜਾ ਕਿਰਪਾ ਕਰੇ ਗੁਰ ਪਾਈਐ ਹਰ ਨਾਮ ਦੇ ਦ੍ਰਿੜਾਏ ਬਿਨ ਗੁਰ ਕਿਨੇ ਨਾ ਪਾਇਓ ਬਿਰਥਾ ਜਨਮ ਗਵਾਏ ਮਨ ਮੁਹ ਕਰਮ ਕਮਾਵਣੇ ਦਰਗਹਿ ਮਿਲੇ ਸੁਜਾਏ ਮਨ ਰੇ ਦੂਜਾ ਭਾਉ ਚੁਕਾਏ ਅੰਤਰ ਤੇਰੇ

ਭਟਕਿਆ ਮੰਗ ਥੱਕੇ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾ ਸਵਰਨ ਹਾਰ ਮਨ ਮੇਰੇ ਸਦਾਰ ਵੇਖ ਹਦੂਰ ਮਨਮੁਖ ਜਨਮ ਮਰਨ ਦੁੱਖ ਪਰ ਹਰੇ ਸ਼ਬਦ ਰਿਹਾ ਭਰਪੂਰ ਰਾਮ ਸੱਚ ਸਲਾਣ ਸੇ ਸੱਚੇ ਸੱਚਾ ਨਾਮ ਉਧਾਰ ਸੱਚੀ ਕਾਰ ਕਮਾਵਨੀ ਸੱਚੇ ਨਾਲ ਪਿਆਰ ਸੱਚਾ ਸਾਹੂ ਵਰਤਦਾ ਕੋਈ ਨਾ ਮੇਟਣ ਹਾਰ ਮਨਮੁਖ ਮੈਲ ਨਾ ਪਾਇਨੀ ਕੂੜ ਮੁੱਠੇ ਕੁੜਿਆਰ ਹਉਮੈ ਕਰਤਾ ਜਗ ਮੂਆ ਗੁਰਬਿਨ ਘੋਰੇ ਅੰਧਾਰ ਮਾਇਆ ਮੋਹ ਵਸਾਰਿਆ ਸੁਖਦਾਤਾ ਦਾ ਤਾਰ ਸਤਿਗੁਰ ਸੇਵੈ ਤਾਂ ਉਬਰੇ ਸੱਚ ਰੱਖੇ ਉਰਧਾਰ ਕਿਰਪਾ ਤੇ ਹਰ ਪਾਈਏ ਸੱਚ ਸ਼ਬਦ ਵਿਚਾਰ ਸਤਿਗੁਰ ਸੇ ਮਨ ਨਿਰਮਲਾ ਹਉਮੈ ਤਜ ਵਿਕਾਰ ਆਪ ਛੋੜ ਜੀਵਤ ਮਰੇ ਗੁਰਸ਼ਬਦ ਆਪ ਛੋੜ ਜੀਵਤ ਮਰੈ ਗੁਰ ਕੈ ਸ਼ਬਦ ਵਿਚਾਰ ਤੰਦਾ ਤਾਵਤ ਰਹਿ ਗਏ ਲਾਗਾ ਸਾਚ ਪਿਆਰ ਸੱਚ ਰਤੇ ਮੁਖ ਉਜਲੇ ਤਿਤ ਸਾਚੇ ਦਰਬਾਰ ਸਤਿਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲੱਗੋ ਪਿਆਰ ਇਸਨਾਨ ਦਾਨ ਜੇਤਾ ਕਰੇ ਦੂਜੇ ਭਾਏ ਖੁਆਰ ਹਰ ਜੀਵ ਆਪਣੀ ਕਿਰਪਾ ਕਰੇ ਤਾਂ ਲਾਗੇ ਨਾਮ ਪਿਆਰ ਨਾਨਕ ਨਾਮ ਸੰਭਾਲ ਤੂੰ ਗੁਰ ਕੇ ਤੇ ਅਪਾਰ ਸ੍ਰੀ ਰਾਗ ਮਹਲਾ ਤੀਜਾ ਕਿਸਾਂ ਸੇਵੀ ਕਿਆ ਜਪ ਕਰੀ ਸਤਿਗੁਰ ਪੁੱਛੋ ਜਾਏ ਸਤਿਗੁਰ ਕਾ ਭਾਣਾ ਮਨ ਲਈ ਵਿੱਚੋਂ ਆਪ ਗੁਵਾਏ ਇਹਾ ਸੇਵਾ ਚਾਕਰੀ ਨਾਮ ਵਸੇ ਮਨ ਆਏ ਨਾਮੇ ਹੀ ਤੇ ਸੁਖ ਪਾਈਏ ਸੱਚੇ ਸ਼ਬਦ ਸੁਹਾਏ ਮਨ ਮੇਰੇ ਅਣ ਦਿਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਕੂੰਜ ਪੜੈਗੀ ਖੇਤ ਰਾ ਮਨ ਕੀਆਂ ਇੱਛਾ ਪੂਰੀਆਂ ਸ਼ਬਦ ਰਿਹਾ ਪਰ ਪੂਰਾ ਪੈ ਪਾਏ ਭਗਤ ਕਰੇ ਦਿਨ ਰਾਤੀ ਹਰ ਜੀਓ ਵੇਖੇ ਸਦਾ ਹਦੂਰ ਸੱਚਾ ਸ਼ਬਦ ਸਦਾ ਮਨ ਰਾਤਾ ਭਰਮ ਗਿਆ ਸਰੀਰੋਂ ਦੂਰ ਨਿਰਮਲ ਸਾਹਿਬ ਪਾਇਆ ਸੱਚਾ ਗੁਣੀ ਗਹੀਰ ਜੋ ਜਾਗੇ ਸੇ ਉਭਰੇ ਸੂਤੇ ਗਏ ਮੁਹਾਏ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਏ ਸੁਨੇ ਕਰਕਾ ਪਹੁਣਾ ਜਿਉਂ ਆਇਆ ਤਿਉਂ ਜਾਏ ਮਨਮੁਖ ਜਨਮ ਬਿਰਥਾ ਗਿਆ ਕਿਆ ਮੋਦੇ ਸੀ ਜਾਏ ਸਭ ਕਿਛ ਆਪੇ ਆਪ ਹੈ ਹਉਮੈ ਵਿੱਚ ਕਹਿਣ ਨਾ ਜਾਏ ਗੁਰ ਕੈ ਸ਼ਬਦ ਪਛਾਣੀਏ ਦੁੱਖ ਹਉਮੈ ਵਿੱਚੋਂ ਗਵਾਏ ਸਤਿਗੁਰ ਸੇਵਣੇ ਆਪਣਾਓ ਤਿੰਨ ਕੈ ਲਾਗੋ ਪਾਏ ਨਾਨਕ ਦਰ ਸੱਚਾ ਸਚਿਆਰ ਹੈ ਹਉ ਤਿੰਨ ਬਲਹਾਰੇ ਜਾਓ ਸ੍ਰੀ ਰਾਗ ਮਹਲਾ ਤੀਜਾ ਜੇ ਵੇਲਾ ਵਖਤ ਵਿਚਾਰੀਐ ਤਾਂ ਕਿਤ ਵੇਲਾ ਭਗਤ ਹੋਏ ਅਣਦਿਨ ਨਾਮੇ ਰਤਿਆ ਸੱਚੇ ਸੱਚੀ ਸੋਏ ਇੱਕ ਤਿਲ ਪਿਆਰਾ ਵਿਸਰੈ ਭਗਤ ਕਨੇਹੀ ਹੋਏ ਮਨ ਤਨ ਸੀਤਲ ਸਾਚ ਸਿਉਂ ਸਾਸ ਨਾ ਬਿਰਥਾ ਕੋਏ ਮੇਰੇ ਮਨ ਹਰ ਕਾ ਨਾਮ ਧਿਆਏ ਸਾਚੀ ਭਗਤ ਤਾਂ ਥੀਏ ਜਾਂ ਹਰ ਵਸੇ ਮਨ ਆਏ ਰਹਾ ਸਹਿਜੇ ਖੇਤੀ ਰਾਹੀਏ ਸੱਚ ਨਾਮ ਬੀਜ ਪਾਏ ਖੇਤੀ ਜੰਮੀ ਅਗਲੀ ਮਨੁਆ ਰਜਾ ਸਹਿ ਸੁਭਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤੇ ਤਿਖ ਜਾਏ ਇਹੋ ਮਨ ਸਾਚਾ ਸੱਚ ਰਤਾ ਸੱਚੇ ਰਿਆ ਸਮਾਏ

ਸੱਚੇ ਨਾਲ ਪਿਆਰ। ਮਨ ਮੇਰੇ ਹਉਮੈ ਮੈਲ ਭਰ ਨਾਲ, ਹਰ ਨਿਰਮਲ ਸਦਾ ਸੋਹਣਾ, ਸ਼ਬਦ ਸਵਾਰਨ ਹਾਰ ਰਹਾਉ। ਸੱਚੇ ਸ਼ਬਦ ਮਨ ਮੋਹਿਆ, ਪ੍ਰਭ ਆਪੇ ਲੈ ਮਿਲਾਇਣ, ਤਨ ਨਾਮੇ ਰਤਿਆ ਜੋਤੀ ਜੋਤ ਮਿਲਾਏ। ਜੋਤੀ ਹੂੰ ਪ੍ਰਭ ਜਾਪਦਾ, ਬਿਨ ਸਤਿਗੁਰ ਬੂਝ ਨਾ ਪਾਏ। ਜਿਨ ਕੋ ਪੂਰਬ ਲਿਖਿਆ, ਸਤਿਗੁਰ ਭੇਟਿਆ ਤਿਨੇ ਆਏ। ਬਿਨ ਨਾਵੇ ਸਭ ਡੁੰਮਣੀ, ਦੂਜੇ ਭਾਏ ਖੁਆਏ। ਤਿਸ

ਸਕਦਾ ਕਿਉਂ ਮੁੱਕਰ ਪਿਆ ਜਾਏ। ਪਾਪੂ ਪਾਪ ਕਮਾਵੰਦੇ ਪਾਪੇ ਪਚੇ ਪਚਾਏ ਸੋ ਪ੍ਰਭ ਨਦਰੀ ਆਵਈ। ਸੋ ਪ੍ਰਭ ਨਦਰ ਨਾ ਆਵਈ ਮਨਮੁਖ ਬੂਝ ਨਾ ਪਾਏ ਜਿਸ ਵਿਖਾਲੇ ਸੋਈ ਵੇਖੇ ਨਾਨਕ ਗੁਰਮੁਖ ਪਾਏ। ਸ੍ਰੀ ਰਾਗ ਮਹੱਲਾ ਤੀਜਾ ਬਿਨ ਗੁਰ ਰੋਗ ਨਾ ਟੁੱਟਈ ਹਉਮੈ ਪੀੜ ਨਾ ਜਾਏ ਗੁਰਪ੍ਰਸਾਦੀ ਮਨ ਵਸੇ ਨਾਮੇ ਰਹਿ ਸਮਾਏ। ਗੁਰਸ਼ਬਦੀ ਅਰ ਪਾਈਏ ਬਿਨ ਸ਼ਬਦ ਹੈ ਪਰਮ ਭੁਲਾਏ ਮਨ ਦੇ ਨਿਜ ਕਰ ਵਾਸਾ ਹੋਏ ਰਾਮ ਨਾਮ ਸੁਲਾਏ ਤੂੰ ਫਿਰ ਆਵਣ ਜਾਣ ਨਾ ਹੋਏ ਰਾ ਹਰ ਇੱਕੋ ਦਾਤਾ ਵਰਤਦਾ ਦੂਜਾ ਵਰਨਾ ਕੋਏ ਸ਼ਬਦ ਸੁਲਾਈ ਮਨ ਵਸੇ ਸਹਿਜੇ ਸੁਖ ਹੋਏ ਸਭ ਨਦਰੀ ਅੰਦਰ ਵੇਖਦਾ ਜੈ ਭਾਵੇਂ ਤੈਂਦੇ ਹਉਮੈ ਸਭਾ ਗਣਤ ਹੈ ਗਣਤੇ ਨਾਉ ਸੁਖ ਨਾ ਹੈ ਬਿਖ ਕੀ ਕਾਰ ਕਮਾਵਨੀ ਬਿਖ ਹੀ ਮਾਹੇ ਸਮਾਏ ਬਿਨ ਨਾਵੇ ਠੌਰ ਨਾ ਪਾਏ ਨੀ ਜੰਪੁਰ ਦੁਖ ਸਹਾਏ ਜੀਓ ਪਿੰਡ ਸਭ ਤਿਸਦਾ ਤਿਸੇ ਦਾ ਆਧਾਰ ਗੁਰਪ੍ਰਸਾਦੀ ਬੁੱਝੀਏ ਤਾਂ ਪਾਏ ਮੁਖ ਦੁਆਰ ਨਾਨਕ ਨਾਮ ਸੁਲਾਏ ਤੂੰ ਅੰਤ ਨਾ ਪਾਰਾ ਵਾਰ ਸ੍ਰੀ ਰਾਗ ਮਹੱਲਾ ਤੀਜਾ।

ਸਾਚੇ ਨਾਇ ਪਿਆਰ, ਕਿਰਪਾ ਕਰਕੇ ਆਪਣੀ ਦਿੱਤਨ ਭਗਤ ਭੰਡਾਰ। ਮਨ ਰੇ ਸਦਾ ਆਨੰਦ ਗੁਣ ਗਾਏ, ਸੱਚੀ ਬਾਣੀ ਹਰ ਪਾਈ ਹਰ ਸਿਉ ਰਹਿ ਸਮਾਏ ਰਾਓ। ਸੱਚੀ ਭਗਤੀ ਮਨ ਲਾਲ ਥੀਆ, ਰੱਤਾ ਸਹਿ ਸੁਭਾਏ ਗੁਰਸਬਦੀ ਮਨ ਮੋਹਿਆ, ਕਹਿਣਾ ਕਿਛੂ ਨਾ ਕਛੂ ਨਾ ਜਾਏ। ਜੇਵਾ ਰੱਤੀ ਸ਼ਬਦ ਸੱਚੇ ਅੰਮ੍ਰਿਤ ਪੀਵੇ ਰਸ ਗੁਣ ਗਾਏ। ਗੁਰਮੁਖਿਓ ਰੰਗ ਪਾਈਐ ਜਿਸਨੂੰ ਕਿਰਪਾ ਕਰੇ ਰਜਾਏ, ਸੰਸਾਇਓ ਸੰਸਾਰੈ ਸੁੱਤਿਆਂ ਰਹਿਣ ਵਿਹਾਏ। ਇੱਕ ਆਪ

ਚੁਕਾਏ। ਆ ਵਡਾਈ ਦਿੱਤੀਆਂ ਨਾ ਗੁਰਮੁਖ ਦੇ ਬੁਝਾਏ, ਸਭਨਾ ਕਾ ਦਾਤਾ ਏਕ ਹੈ। ਭੁੱਲਿਆ ਲੈ ਸਮਝਾਏ ਕਿ ਆਪੇ ਆਪ ਖੁਆਇਨ, ਦੂਜੇ ਛੱਡਣ ਲਾਏ। ਗੁਰਮਤੀ ਅਰ ਪਾਈਏ, ਜੋਤੀ ਜੋਤ ਮਿਲਾਇਨ, ਦੰਨਾ ਮੇਰਤਿਆਂ ਨਾਨਕ ਨਾਮ ਸਮਾਏ। ਸ੍ਰੀ ਰਾਗ ਮਹਲਾ ਤੀਜਾ। ਗੁਣਵੰਤੀ ਸਚ ਪਾਇਆ ਤ੍ਰਿਸ਼ਨਾ ਤਜ ਵਿਕਾਰ, ਗੁਰਸਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ, ਬਿਨ ਸਤਿਗੁਰ ਕਿਨੇ ਨਾ ਪਾਇਓ। ਕਰ ਵੇਖੋ ਮਨ ਵਿਚਾਰ, ਮਨ ਮੁਖ ਮੈਲ ਨਾ ਉਤਰੇ ਜਿਚਰ, ਗੁਰ ਸ਼ਬਦ ਨਾ ਕਰੇ ਪਿਆਰ, ਮਨ ਮੇਰੇ ਸਤਿਗੁਰ ਕੈ ਭਾਣੇ ਚੱਲ, ਨਿਜ ਘਰ ਵਸੇ ਅੰਮ੍ਰਿਤ ਪੀਵੇ ਤਾਂ ਸੁਖ ਲਹੇ ਮੁਹੱਲ ਰਹਾਉ। ਔ ਗੁਣਵੰਤੀ ਗੁਣ ਕੋ ਨਹੀਂ ਬਹਿ ਨਾ ਮਿਲੇ ਹਦੂਰ, ਮਨਮੁਖ ਸ਼ਬਦ ਨਾ ਜਾਣਈ ਅਵਗੁਣ ਸੋ ਪ੍ਰਭ ਦੂਰ। ਜਿੰਨੀ ਸੱਚ ਪਛਾਣਿਆ ਸਚ ਰਤੇ ਭਰਪੂਰ, ਗੁਰਸਬਦੀ ਮਨ ਬੇਦਿਆ ਪ੍ਰਭ ਮਿਲਿਆ ਆਪ ਹਦੂਰ।

ਦੇ ਬਲਾਏ ਚਾਰੇ ਕੁੰਡਾ ਭਵ ਥੱਕੇ ਮਨ ਮੁਖ ਬੂਝ ਨਾ ਪਾਏ ਜਿਸ ਸਤਿਗੁਰ ਮੇਲੇ ਸੋ ਮਿਲੇ ਸੱਚੇ ਸ਼ਬਦ ਸੁਮਾਏ ਮਿੱਤਰ ਕਨੇਰੇ ਘਰ ਥੱਕੀ ਮੇਰਾ ਦੁੱਖ ਕਾਟੇ ਕੋਏ ਮਿਲ ਪ੍ਰੀਤਮ ਦੁੱਖ ਕੱਟਿਆ ਸ਼ਬਦ ਮਿਲਾਵਾ ਹੋਏ ਸੱਚ ਖੱਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੈ ਗੁਰਮੁਖ ਨਾਨਕ ਗੁਰਮੁਖ ਹੋਏ ਸ੍ਰੀ ਰਾਗ ਮਹਲਾ ਤੀਜਾ ਆਪੇ ਕਾਰਨ ਕਰਤਾ ਕਰੇ ਸਰੀਰ ਦੇਖੇ ਆਪਿਓ ਪਾਏ ਸਭ ਇੱਕੋ ਇੱਕ ਵਰਤਦਾ ਲੱਖ ਨਾ ਲੱਖਿਆ ਜਾਏ ਆਪੇ ਪ੍ਰਭੂ ਦਿਆਲ ਹੈ ਆਪੇ ਦੇ ਬੁਝਾਏ ਗੁਰਮਤੀ ਸਦ ਮਨ ਵਸਿਆ ਸੱਚ ਰਹਿ ਲਵਲਾਏ ਮਨ ਮੇਰੇ ਗੁਰ ਕੀ ਮਨ ਲਏ ਰਜਾਏ ਮਨ ਤਨ ਸੀਤਲ ਸਭ ਥੀਏ ਨਾਮ ਵਸੇ ਮਨ ਆਏ ਰਾਵ ਜਿਨ ਕਾ ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕਾ ਸ਼ਬਦ ਪਛਾਣੀਏ ਆਪੇ ਨਦਰ ਕਰੇ ਸੇ ਜਨ ਸਬਦੇ ਸੋਹਣੇ ਤੇ ਸੱਚਾ ਦਰਬਾਰ ਗੁਰਮੁਖ ਸੱਚੇ ਸ਼ਬਦ ਰਤੇ ਆਪ ਮੇਲੇ ਕਰਤਾਰ ਗੁਰਮਤੀ ਸੱਚ ਸਲਾਹਣਾ ਜਿਸ ਦਾ ਅੰਤ ਨਾ ਪਾਰਾਵਾਰ

ਮੈਂ ਵਿੱਚੋਂ ਖੋਏ ਸਾ ਧਨ ਨਾਵੇ ਬਾਰੀ ਅਵਗੁਣਵੰਤੀ ਰੋਏ ਸੱਚ ਲਾਈ ਸੱਚ ਲੱਗਾ ਸੱਚੈ ਨਾਏ ਤ੍ਰਿਪਤ ਹੋਏ ਗੁਣ ਵਿਚਾਰੀ ਗੁਣ ਸੰਗ੍ਰਹ ਅਵਗੁਣ ਕੱਢਾ ਧੋਏ ਆਪੇ ਮੇਲ ਮਲਾਇਂਦਾ ਫਿਰ ਵਿਛੋੜਾ ਨਾ ਹੋਏ ਨਾਨਕ ਗੁਰ ਸਲਾਹੀ ਆਪਣਾ ਜਿੱਦੂ ਪਾਈ ਪ੍ਰਭ ਸੋਏ ਸ੍ਰੀ ਰਾਗ ਮਹੱਲਾ ਤੀਜਾ ਸੁਣ ਸੁਣ ਕਾਮ ਗੇ ਲੀਏ ਕਿਆ ਚੱਲੇ ਬਾਹਰ ਲਡਾਏ ਆਪਣਾ ਪਿਰਣਾ ਪਛਾਣੀ ਕਿਆ ਮੋਹ ਦੇਸੇ ਜਾਏ ਜਿੰਨੀ ਸਖੀ ਕੰਤ ਪਛਾਣਿਆ ਹਉ ਤਿੰਨ ਕਹਿ ਲਾਗੋ ਪਾਏ ਤਿੰਨ ਹੀ ਜੈਸੀ ਥੀ ਰਹਾਂ ਸਤ ਸੰਗਤ ਮੇਲ ਮਿਲਾਏ।

ਪਾਵੇ ਦੂਜੇ ਭਾਏ ਸ਼ਬਦ ਰਤੀਆ ਸੁਹਾਗਣੀ ਤਿੰਨ ਵਿੱਚੋਂ ਹੋਮੇ ਜਾਏ ਸਦਾ ਪਿਰ ਰਾਵੇ ਆਪਣਾ ਤਿੰਨਾ ਸੁਖੈ ਸੁਖ ਵਿਹਾਏ ਗਿਆਨ ਵਿਹੂਣੀ ਪਿਰ ਮੁਤੀਆ ਪਿਰਮ ਨਾ ਪਾਇਆ ਜਾਏ ਅਗਿਆਨ ਮਤੀ ਅੰਧੇਰ ਹੈ ਬਿਨ ਪਿਰ ਦੇਖੈ ਭੁੱਖ ਨਾ ਜਾਏ ਆਵੋ ਮਿਲੋ ਸਹੇਲੀਓ ਮੈਂ ਪਿਰ ਦਿਹੋ ਮਿਲਾਏ ਪੂਰੇ ਭਾਗ ਸਤਿਗੁਰ ਮਿਲੇ ਪਿਰ ਪਾਇਆ ਸੱਚ ਸਮਾਏ ਸੇ ਸਈਆਂ ਸੁਹਾਗਣੀ ਜਿਨ ਗੁਰ ਜਿਨ

ਮੈਂ ਦੂਰ ਕਰੇ ਨਾਨਕ ਸੋਭਾ ਬੰਤੀਆਂ ਸੁਹਾਗਣੀ ਅਣਦਿਨ ਭਗਤ ਕਰੇ। ਸ੍ਰੀ ਰਾਗ ਮਹੱਲਾ ਤੀਜਾ। ਇੱਕ ਪਿਰ ਰਾਵੇ ਆਪਣਾ ਹੋਂ ਕਹਿ ਦਰ ਪੁੱਛੋ ਜਾਏ ਸਤਿਗੁਰ ਸੇਵੀ ਭਾਉ ਘਰ ਮੈਂ ਪਿਰ ਦਿਓ ਮਿਲਾਏ ਸਭ ਉਪਾਏ ਆਪੇ ਵੇਖੇ ਕਿਸ ਨੇੜੇ ਕਿਸ ਦੂਰ ਜਿਨ ਪਿਰ ਸੰਗੇ ਜਾਣਿਆ ਪਿਰ ਰਾਵੇ ਸਦਾ ਅਧੂਰ ਮੁੰਦੇ ਤੂੰ ਚੱਲ ਗੁਰ ਕਹਿ ਭਾਏ ਅਣਦਿਨ ਰਾਵੇ ਪਿਰੇ ਆਪਣਾ ਸਹਿਜੇ ਸੱਚ ਸਮਾਏ ਰਾਵ ਸ਼ਬਦ ਰਤੀਆਂ ਸੁਹਾਗਣੀ ਸੱਚੇ ਸ਼ਬਦ ਸਿੰਗਾਰ ਹਰ ਵਰ ਪਾਇਣ ਘਰ ਆਪਣੇ ਗੁਰ ਕਹੇਤ ਪਿਆਰ ਸੇਜ ਸੁਹਾਵੀ ਅਰ ਰੰਗ ਰਵੈ ਭਗਤ ਪਰੇ ਭੰਡਾਰ ਸੋ ਪ੍ਰਭ ਪ੍ਰੀਤਮ ਮਨ ਵਸੈ ਜੇ ਸਭ ਸਹਿ ਦੇ ਆਧਾਰ ਪਿਰਸ

ਨਾਮ ਪਛਾਣੀਐ ਨਾਨਕ ਸੱਚ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਹਰ ਜੀ ਸੱਚਾ ਸੱਚ ਤੂੰ ਸਭ ਕਿਛ ਤੇਰੇ ਚੀਰੇ, ਲੱਖ ਚੁਰਾਸੀ ਤਰਸਦੇ ਫਿਰੇ ਬਿਨ ਗੁਰ ਭੇਟੈ ਪੀਰੈ। ਹਰ ਜੀਓ ਬਖਸ਼ੈ ਬਖਸ਼ ਲੈ ਸੂਖ ਸਦਾ ਸਰੀਰੈ। ਗੁਰਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰੈ, ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ।

ਅਧਿਆਤਮੀ ਹਰ ਗੁਣ ਤਾਸ ਮਨ ਜਪੈ ਇਕ ਮੁਰਾਰ ਤਿਨ ਕੀ ਸੇਵਾ ਧਰਮ ਰਾਇ ਕਰੇ ਧਨ ਸੁਵਰਣ ਹਾਰ ਮਨ ਕੈ ਬਿਕ ਮਨ ਕੇ ਬਿਕਾਰ ਮਨੇ ਤਜੈ ਮਨ ਚੁਕੇ ਮੋਹ ਅਭਿਮਾਨ ਆਤਮ ਰਾਮ ਪਛਾਣਿਆ ਸਹਿਜ ਨਾਮ ਸਮਾਨ ਬਿਨ ਸਤਿਗੁਰ ਮੁਕਤ ਨਾ ਪਾਈਏ ਮਨ ਮੁਖ ਫਿਰੇ ਦੀਵਾਨ ਸਬਦ ਨਾ ਚੀਨੇ ਕਥਨੀ ਬਦਨੀ ਕਰੇ ਬਿਖਿਆ ਮਾਹੇ ਸਮਾਨ ਸਭ ਕਿਛ ਆਪੇ ਆਪ ਹੈ ਦੂਜਾ ਵਰਨਾ ਕੋਏ ਜਿਉ ਬੁਲਾਏ ਤਿਉ ਬੋਲੀਐ ਜਾਂ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਨਾਨਕ ਨਾਮ ਸੰਭਾਲ ਤੂੰ ਜਿਤ ਸੇਵਾ ਸੁਖ ਹੋਏ ਸ੍ਰੀ ਰਾਗ ਮਹਲਾ ਤੀਜਾ ਜਗ ਹਮੇ ਮੈਲ ਦੁਖ ਪਾਇਆ ਮਲ ਲਾਗੀ ਦੂਜੇ ਪਾਏ ਮਲ ਹਉਮੈ ਧੋਤੀ ਕਵੇ ਨਾ ਉਤਰੈ ਜੇ ਸੋ ਤੀਰਥ ਨਾਏ ਬਹੁ ਬਿਦ

ਪਹਿਲੇ ਮੂਹੇ ਜਾਸਨ ਪਤ ਗਵਾਏ। ਗੁਰ ਪ੍ਰਸਾਦੀ ਮਨ ਵਸੇ ਮਲ ਹੋਮੇ ਜਾਏ ਸਮਾਏ, ਜਿਉ ਅੰਧੇਰੇ ਦੀਪਕ ਬਾਲੀਐ ਤਿਉ ਗੁਰ ਗਿਆਨ ਅਗਿਆਨ ਜਾਏ। ਹਮ ਕੀਆ ਹਮ ਕਰੇਂਗੇ, ਹਮ ਮੂਰਖ ਗਾ ਵਾਰ, ਕਰਨੇ ਵਾਲਾ ਵਿਸਰਿਆ ਦੂਜੇ ਭਾਏ ਪਿਆਰ। ਮਾਇਆ ਜੇ ਵੱਡ ਦੁੱਖ ਨਹੀਂ ਸਭ ਭਵ ਥਕੇ ਸੰਸਾਰ, ਗੁਰਮਤੀ ਸੁਖ ਪਾਈਐ ਗੁਰਮਤੀ ਸੁਖ ਪਾਈਐ ਸੱਚ ਨਾਮ ਉਰਧਾਰ। ਜਿਸ ਨੂੰ ਮੇਲੇ ਸੋ ਮਿਲੇ ਹਉ ਸਦ ਬਲਹਾਰੇ ਜਾਓ, ਇਹ ਮਨ ਭਗਤੀ ਰਤਿਆ ਸੱਚ ਬਾਣੀ ਨਿਜ ਥਾਓ। ਮਨ ਰਤੇ ਜੀਵਾ ਰਤੀ ਹਰ ਗੁਣ ਸੱਚੇ ਗਾਓ, ਨਾਨਕ ਨਾਮ ਨਾ ਵਿਸਰੇ ਸੱਚੇ ਮਾਹੇ ਸਮਾਓ। ਸ੍ਰੀ ਰਾਗ ਮਹੱਲਾ ਚੌਥਾ ਘਰ ਪਹਿਲਾ।

ਦੁੱਖ ਮੁਗਦ ਸਰਣਾਗਤੀ ਕਰ ਕਿਰਪਾ ਮੇਲੇ ਹਰ ਸੋਏ ਰਾਵ ਸਤਿਗੁਰ ਦਾਤਾ ਹਰ ਨਾਮ ਕਾ ਪ੍ਰਭਿਆ ਮਿਲਾਵੇ ਸੋਏ ਸਤਿਗੁਰ ਹਰ ਪ੍ਰਭ ਬੁੱਝਿਆ ਗੁਰ ਜੇ ਵੜੇ ਵਰਣਾ ਕੋਏ ਹਉ ਗੁਰ ਸਰਣਾਈ ਟਹਿ ਪਵਾ ਕਰ ਦਇਆ ਮੇਲੇ ਪ੍ਰਭ ਸੋਏ ਮਨ ਹਰ ਕਿਨੇ ਨਾ ਪਾਇਆ ਕਰ ਉਪਾਵ ਥੱਕੇ ਸਭ ਕੋਏ ਸਹਿ ਸਿਆਣਪ ਕਰ ਰਹੇ ਮਨ ਕੋਰੇ

ਪ੍ਰਭ ਗੁਣਦਾਸ ਹਉ ਤਿਸ ਵਿੱਚੋਂ ਚੌਖਨੀਐ ਮੈਂ ਨਾਮ ਕਰੇ ਪ੍ਰਗਾਸ ਮੇਰੇ ਪ੍ਰੀਤਮਾ ਜੀਵਾ ਨਾਮ ਧਿਆਏ ਬਿਨ ਨਾਵੈ ਜੀਵਨ ਨਾ ਥੀਐ ਮੇਰੇ ਸਤਿਗੁਰ ਨਾਮ ਦਿਰੜਾਏ ਰਾਉ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ ਸਤਿਗੁਰ ਸੇਵੈ ਲੱਗਿਆ ਕੱਢ ਰਤਨ ਦੇਵੇ ਪ੍ਰਗਾਸ ਧੰਨ ਵਡਭਾਗੀ ਵਡਭਾਗੀ ਆ ਜੋ ਆਏ ਮਿਲੇ ਗੁਰ ਪਾਸ ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟੇ ਉਸੇ ਭਾਗਹੀਨ ਵਸ ਕਾਲ ਓਏ ਫਿਰ ਫਿਰ ਜੂਣ ਭਵਾਈਏ ਵਿੱਚ ਵਿਸ਼ਟਾਂ ਕਰ ਵਿਕਰਾਲ ਉਹਨਾਂ ਪਾਸ ਦੁਵਾਸ ਨਾ ਭਿੱਟੀਐ ਜਿਨ ਅੰਤਰ ਕ੍ਰੋਧ ਚੰਡਾਲ ਸਤਿਗੁਰ ਪੁਰਖ ਅੰਮ੍ਰਿਤ ਸਰ ਵਡਭਾਗੀ ਨਾਵੇ ਆਏ ਉਨ ਜਨਮ ਜਨਮ ਕੀ ਮੈਲੀ ਉਤਰੇ ਨਿਰਮਲ ਨਾਮ ਦ੍ਰਿੜਾਏ ਜਨ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀ ਲਵਲਾਏ ਸ੍ਰੀ ਰਾਗ ਮਹਲਾ ਚੌਥਾ ਗੁਣ ਗਾਵਾਂ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਏ ਗੁਰਮੁਖ ਸੱਜਣ ਗੁਣਕਾਰੀਆ ਮਿਲ ਸੱਜਣ ਹਰ ਗੁਣ ਗਾਏ ਹੀਰੇ ਹੀਰ ਮਿਲ ਬੇਦਿਆ ਰੰਗ ਚਲੂਲੇ ਨਾਏ ਮੇਰੇ ਗੋਵਿੰਦਾ ਗੁਣ ਗਾਵਾਂ ਤ੍ਰਿਪਤ ਮੇਰੇ ਗੋਵਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ ਅੰਤਰ ਪਿਆਸਰ ਨਾਮ ਕੀ ਗੁਰ ਤੁਸ ਮਿਲਾਵੇ ਸੋਈ ਰਾਵ ਮਨ ਰੰਗੋ ਵਡਭਾਗੀਓ ਗੁਰ ਤੁੱਠਾ ਕਰੇ ਪਸਾਓ ਗੁਰੂ ਨਾਮ ਦ੍ਰਿੜਾਏ ਰੰਗ ਸਿਉ ਹਉ ਸਤਿਗੁਰ ਕੈ ਬਲ ਜਾਓ ਬਿਨ ਸਤਿਗੁਰ ਨਾਮ ਨਾ ਲੱਭੇ ਲਾ ਖੋਟੀ ਕਰਮ ਕਮਾਓ ਬਿਨ ਭਾਗਾਂ ਸਤਿਗੁਰ ਨਾ ਮਿਲੇ ਘਰ ਬੈਠਿਆਂ ਨਿਕਟ ਨਿਤ ਪਾਸ ਅੰਤਰ ਗਿਆਨ ਦੁੱਖ ਭਰਮ ਹੈ ਵਿੱਚ ਪੜਦਾ ਦੂਰ ਪਈ ਆਸ ਬਿਨ ਸਤਿਗੁਰ ਭੇਟੇ ਕੰਚਨ ਨਾਥੀਏ ਮਨ ਮੁਖ ਲੋ ਬੂਢਾ ਬੇੜੀ ਪਾਸ ਸਤਿਗੁਰ ਬੋਥਰ ਨਾਵ ਕਾ ਕਿਤ ਬਿਦ ਚੜਿਆ ਆਏ ਸਤਿਗੁਰ ਕੇ ਪਾਣੀ ਜੋ ਚੱਲੇ ਵਿੱਚ ਬੋਹਥ ਬੈਠਾ ਆਏ ਧੰਨ ਧੰਨ ਵਡਭਾਗੀ ਨਾਨਕਾ ਜਿਨ੍ਹਾਂ ਸਤਿਗੁਰ ਲੈ ਮਿਲਾਏ ਸ੍ਰੀ ਰਾਗ ਮਹੱਲਾ ਚੌਥਾ ਹਉ ਪੰਥ ਦਸਾਈ ਨਿਤ ਖੜੀ

ਹਰ ਪ੍ਰਭ ਮੇਲ ਮਿਲਾਏ, ਹਉ ਸਤਿਗੁਰ ਵਿੱਚੋਂ ਵਾਰਿਆ, ਜਿਨ ਹਰ ਪ੍ਰਭ ਦੀ ਯਾਦ ਖਾਏ ਰਾਵ, ਹੋਏ ਨਿਮਾਣੀ ਢਹਿ ਪਵਾਂ ਪੂਰੇ ਸਤਿਗੁਰ ਪਾਸ, ਨਿਮਾਣਿਆ ਗੁਰਮਾਣ ਹੈ ਗੁਰ ਸਤਿਗੁਰ ਕਰੇ ਸੁਬਾਸ, ਹਉ ਗੁਰ ਸੁਲਾਏ ਨਾ ਰੱਜੂ ਮੈਂ ਮੇਲੇ ਹਰ ਪ੍ਰਭ ਪਾਸ, ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਗ

ਜਾਣਾ ਸੋ ਥੀਏ ਤੁਰ ਲਿਖਿਆ ਨਾ ਮੇਟੇ ਕੋਏ ਮੇਰੇ ਆਪੇ ਸਤਿਗੁਰੇ ਆਪ ਹਰ ਆਪੇ ਮੇਲ ਮਿਲਾਏ ਆਪ ਦਇਆ ਕਰ ਮੇਲ ਸੀ ਗੁਰ ਸਤਿਗੁਰ ਪਿੱਛੇ ਪਾਏ ਜਗ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲੇ ਸਮਾਏ ਸ੍ਰੀ ਰਾਗ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕਿਤ ਬਿਦ ਮਿਲੇ ਰਸ ਖਾਏ ਜਾਏ ਪੁੱਛੋ ਸੁਹਾਗਨੀ ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ ਓਏ ਵੇ ਪਰਵਾਹ ਨਾ ਬੋਲਣੀ ਹਉ ਮਲ ਮਲ ਧੋਵਾਂ ਤਿੰਨ ਪਾਏ ਭਾਈ ਦੇ ਮਿਲ ਸੱਜਣ ਹਰ ਗੁਣ ਸਾਰ ਸੱਜਣ ਸਤਿਗੁਰ ਪੁਰਖ ਹੈ ਦੁੱਖ ਕੱਢੇ ਹਉਮੇ ਮਾਰ ਰਾਉ ਗੁਰਮੁਖੀਆਂ ਸੁਹਾਗਣੀ ਤਿੰਨ ਦਇਆ ਪਈ ਮਨ ਆਏ ਸਤਿਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਸੇਵੜ ਭਾਗੀ ਵੱਡ ਜਾਣੀਏ ਜਿਨ ਹਰ ਰਸ ਖਾਦਾ ਗੁਰ ਭਾਏ ਇਹੋ ਹਰ ਰਸ ਵਣ ਤਿੰਨ ਸਭ ਤੈ ਭਾਗ ਹੀਨ ਨਹੀਂ ਖਾਏ ਬਿਨ ਸਤਿਗੁਰ ਪੱਲੇ ਨਾ ਪਵੇ ਮਨਮੁਖ ਰਹੇ ਬਿਲਲਾਏ ਓਏ ਸਤਿਗੁਰ ਆਗੇ ਨਾ ਨਿਵੇ ਉਹਨਾਂ ਅੰਤਰ ਕ੍ਰੋਧ ਬੁਲਾਏ ਹਰ ਹਰ ਹਰ ਰਸ ਆਪ ਹੈ ਆਪੇ ਹਰ ਰਸ ਹੋਏ ਆਪ ਦਇਆ ਕਰ ਦੇਵ ਸੀ ਗੁਰਮੁਖ ਅੰਮ੍ਰਿਤ ਚੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਕਰ ਵਸਿਆ ਮਨ ਸੋਏ ਸ੍ਰੀ ਰਾਗ ਮਹੱਲਾ ਚੌਥਾ ਦਿਨ ਸਚੜੇ ਫੇਰਿਆ ਥਾਵੇ ਰਹਿਣ ਸੁਭਾਈ ਜਾਏ ਆਪ ਘਟੇ ਨਾਰਣਾ ਬੁੱਝੇ ਨਿਤ ਮੂਸਾ ਲਾਜ ਟੁਕਾਏ ਗੁੜ ਮਿੱਠਾ

ਅੰਤ ਬੇਲੀ ਕੋਏ ਨਾ ਹੋਏ। ਰਹਾਉ ਗੁਰਮਤ ਹਰ ਲਿਵ ਉਬਰੇ, ਲਿਵਤ ਰਹੇ ਸਰਣਾਈ, ਉਹਨਾਂ ਚੱਲਣ ਸਦਾ ਨਿਹਾਲੇ, ਹਾਰ ਖਰਚ ਲੀਆ ਪਤ ਪਾਏ, ਗੁਰਮੁਖ ਦਰਗੇ ਮੰਨੀਏ, ਅਰ ਆਪ ਲਏ ਗਲ ਲਾਏ, ਗੁਰਮੁਖਾਂ ਨੂੰ ਪੰਥ ਪ੍ਰਗਟਾ, ਅਰ ਠਾਕ ਨਾ ਕੋਈ ਪਾਏ।

ਤੋਬਾ ਪਾਏ ਜਿਨੀ ਗੁਰਮੁਖ ਨਾਮ ਸਲਾਇਆ ਤਿੰਨਾ ਸਭ ਕੋ ਕਹੇ ਸੋ ਬਾਸ ਤਿਨ ਕੀ ਸੰਗਤ ਦੇਹ ਪ੍ਰਭ ਮੈਂ ਜਾਚਕ ਕੀ ਅਰਦਾਸ ਨਾਨਕ ਭਾਗ ਵੱਡੇ ਤਿੰਨਾ ਗੁਰਮੁਖਾ ਜਿਨੇ ਅੰਤਰ ਨਾਮ ਪ੍ਰਗਾਸ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ

0: ਵਿਸਰਿਆ ਸਭ ਸਾਕ ਸਿਰਜਨਹਾਰ ਭੁਲਾਇਆ ਬਿਨ ਨਾਵੈ ਨਾ ਪਾਕ ਲੈਂਦਾ ਬਦ ਦੁਆਏ ਤੂੰ ਮਾਇਆ ਕਰੇ ਕਤ ਜਿਸਨੂੰ ਤੂੰ ਪਤੀ ਆਏਂਦਾ ਸੋ ਸਣ ਤੁਜੇ ਅਨਿਤ ਹੰਕਾਰ ਕਰੇ ਹੰਕਾਰੀਆ ਵਿਆਪਿਆ ਮਨ ਕੀ ਮਤ ਤਿਨ ਪ੍ਰਭ ਆਪ ਭੁਲਾਇਆ ਨਾ ਤਿਸ ਜਾਤ ਨਾ ਪਤ ਸਤਿਗੁਰੂ ਪੁਰਖ ਮਿਲਾਇਆ ਇੱਕੋ ਸੱਜਣ ਸੋਏ ਹਰ ਜਨ ਕਾ ਰਾਖਾ ਏਕ ਹੈ ਕਿਆ ਮਾਨਸ ਹਉਮੈ ਰੋਏ ਜੋ ਹਰ ਜਨ ਭਾਵੇ ਸੋ ਕਰੇ ਦਰ ਫੇਰ ਨਾ ਪਾਵੇ ਕੋਏ ਨਾਨਕ ਰਤਾ ਰੰਗ ਹਰ ਸਭ ਜਗ ਮੈਂ ਚਾਨਣ ਹੋਏ ਸ੍ਰੀ ਰਾਗ ਮਹੱਲਾ ਪੰਜਵਾਂ ਮਨ ਬਿਲਾਸ ਬਹੁ ਰੰਗ ਕਣਾ ਦ੍ਰਿਸ਼ਟ ਭੂਲ ਖੁਸ਼ੀਆਂ ਚਤੁਰ ਧਾਰ ਬਾਦਸ਼ਾਹੀਆਂ ਵਿੱਚ ਸਹਿਸੇ ਪਰੀਆ ਭਾਈ ਰੇ ਸੁਖ ਸਾਧ ਸੰਗ ਪਾਇਆ ਲਿਖਿਆ ਲੇਖ ਤਿੰਨ ਪੁਰਖ ਵਿਦਾਤੇ ਦੁੱਖ ਮੇ ਦੁੱਖ ਸਹਿਸਾ ਮਿਟ ਗਿਆ ਰਾ ਜੇਤੇ ਥਾਨ ਥਰੰਤਰਾ ਤੇਤੇ ਭਾਵ ਆਇਆ ਧਨ ਪਾਤੀ ਵੱਡ ਭੂਮੀਆਂ ਮੇਰੀ ਮੇਰੀ ਕਰ ਪਰਿਆ ਹੁਕਮ ਚਲਾਏ ਨਿਸੰਗ ਹੋਏ ਵਰਤਿਆ ਫਰਿਆ ਸਭ ਕੋ ਵਸ ਗਤ ਕਰ ਲਾਏ ਓਨ ਮੇਰੀ ਸਭ ਕੋ ਵਸ ਗਤ ਕਰ ਲਾਏ ਓਨ ਬਿਨ ਖਾ ਬਿਨ ਨਾਵੈ ਖਾ ਕਰ ਲਿਆ ਕੋੜ ਤੇ ਤਿਸ ਸੇਵਕਾਂ ਸਿਧ ਸਾਧਕ ਦਰ ਖਰਿਆ ਕਰਮਵਾਰੀ ਵੱਡ ਸਾਹਿਬੀ ਸਭ ਨਾਨਕ ਸੁਪਨ ਥਿਆ ਸ੍ਰੀ ਰਾਗ ਮਹੱਲਾ ਪੰਜਵਾਂ ਭਲਕੇ ਉੱਠ ਬਪੋਲੀਏ ਬਿਨ ਬੁੱਝੇ ਬੁੱਝੇ ਮੁਗਦ ਆਜਾਨ ਸੋ ਪ੍ਰਭ ਚੇਤਨ ਆਇਓ ਛੁੱਟੇ ਗੀ ਬੇਬਾਣ ਸਤਿਗੁਰ ਸੇਤੀ ਚੇਤ ਲਾਏ ਸਦਾ ਸਦਾ ਰੰਗ ਮਾਣ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕੁ ਫਕੜੈ ਸਭ ਮੁਗਦੀ ਚੱਲੀ ਰਹਿਣ ਰਾਵ ਕੁਦਮ ਕਰੇ ਬਸ ਪੰਖੀਆਂ ਦਿਸੇ ਨਾਹੀਂ ਕਾਲ ਉੱਥੇ ਸਾਥ ਮਨੁੱਖ ਹੈ ਫਾਥਾ ਮਾਇਆ ਜਾਲ ਮੁਗਤੇ ਸੇਈ ਭਾਲੀਐ ਜੇ ਪ੍ਰਭ ਸੱਚਾ ਨਾਮ ਸਮਾਲ ਜੋ ਘਰ ਛੱਡ ਗਵਾਮਣਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਦੁੱਧ ਵਸਣਾ ਤਿਸ ਕੀ ਚਿੰਤਾ ਨਾ ਹੋਏ ਹਾਥੇ ਸੇਈ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਕੋਈ ਰੱਖ ਨਾ ਸਕੇ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾਂ ਪਾਲ ਕੇ ਆਏ ਗਿਆ ਸਰਨਾਏ ਨਾਨਕ ਸੱਚੇ ਪਾਤਸ਼ਾਹ ਡੁੱਬਦਾ ਲਿਆ ਕੜਾਏ ਸ੍ਰੀ ਰਾਗ ਮਹੱਲਾ ਪੰਜਵਾਂ ਘੜੀ ਮੋਹਤ ਕਾ ਪਾਹੁਣਾ ਕਾ ਸਵਰਨਹਾਰ ਮਾਇਆ ਕਉਂ ਬੇਅਪਿਆ ਸਮਝੇ ਨਾਹੀਂ ਗਵਾਰ ਉੱਠ ਚੱਲਿਆ ਪੁਸਤਾਇਆ ਪਿਰ ਪਰਿਆ ਵਸ ਜੰਦਾਰ ਅੰਧੇ ਤੂੰ ਬੈਠਾ ਕੰਦੀ ਪਾਏ ਜੇ ਹੋਵੇ ਪੂਰਬ ਲਿਖਿਆ ਤਾਂ ਗੁਰ ਕਾ ਬਚਨ ਕਮਾਏ ਰਹਾਉ ਹਰੀ ਨਾਈ ਨੈਂ ਡੁੱਡਰੀ ਪੱਕੀ ਵੱਡਣ ਹਾਰ ਲੈ ਲੈ ਦਾਤ ਪਉਤਿਆ ਲਾਵੇ ਕਰ ਤਿਆਰ ਜਾਂ ਹੋਆ ਹੁਕਮ ਕਿਰਸਾਨ ਦਾ ਤਾਂ ਹੁਣ ਮਿਣਿਆ ਖੇ ਤਾਰ ਪਹਿਲਾ ਪੈਰ ਧੰਦੇ ਗਿਆ ਦੂਜੇ ਪਰ ਸੋਇਆ ਤੀਜੇ ਚਾਗ ਚ ਖਾਇਆ ਚੌਥੇ ਪੂਰ ਪਿਆ ਕਦ ਹੀ ਚੇਤਨਾ ਆਇਓ ਜਿਨ ਜਿਉ ਪਿੰਡ ਦੀਆ ਸਾਧ ਸੰਗਤ ਕੋ ਵਾਰਿਆ ਜੋ ਕੀਆ ਕੁਰਬਾਨ ਜਿਸ ਤੇ ਸੋਜੀ ਮਨ ਪਈ ਮਿਲਿਆ ਪੁਰਖ ਸੋ ਜਾਣ ਨਾਨਕ ਡਿੱਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਗੱਲਾਂ ਵਿਸਰਨ ਇੱਕੋ ਵਿਸਰਨਾ ਜਾਓ ਧੰਦਾ ਸਭ ਜਲਾਇਕੈ ਗੁਰਨਾਮ ਦੀ ਆਸਾ ਸੁਆਓ ਆਸਾ ਸਭੇ ਲਾਇਕੈ ਇੱਕਾ ਆਸ ਕਮਾਓ ਜਿੰਨੀ ਸਤਿਗੁਰ ਸੇਵਿਆ ਤਿੰਨ ਅੱਗੇ ਮਿਲਿਆ ਥਾਓ ਮਨ ਮੇਰੇ ਕਰਤੇ ਨੂੰ ਸਲਾਹ ਸਭੇ ਸੜ ਸਿਆਣਪਾ ਗੁਰ ਕੀ ਪੈਰੀ ਪਾਹੇ ਰਹਾਓ ਦੁੱਖ ਭੁੱਖ ਨਾ ਵਿਆਪਈ ਜੇ ਸੁਖਦਾਤਾ ਮਨ ਹੋਈ ਕਿਤ ਹੀ ਕਾਮਣਾ ਸਿਜਿਐ ਜਾਂ ਹਿਰਦੇ ਸੱਚਾ ਸੂਈ ਜਿਸ ਤੂੰ ਰੱਖੈ ਹੱਥ ਦੇ ਤਿਸ ਮਾਰ ਨਾ ਸਕੈ ਕੋਈ ਸੁਖਦਾਤਾ ਗੁਰ ਸੇਵੀਐ ਸਭ ਅਵਗਣ ਕੱਢੈ ਤੋਈ ਸੇਵਾ ਮੰਗੈ ਸੇਵਕੋ ਲਈਆ ਲਾਈਆਂ ਆਪਣੇ ਸੇਵ ਸਾਧੂ ਸੰਗ ਮਸਕ ਤੇ ਤੁੱਠੀ ਪਾਵਾ ਦੇਵ ਸਭ ਕਿਸ ਵਸਗਤ ਸਾਹਿਬੈ ਆਪਣੇ ਕਰਨ ਕਰੇਵ ਸਤਿਗੁਰ ਕੈ ਬਲਹਾਰ ਨੇ ਮਨਸਾ ਸਭ ਪੂਰੇ
1: ਇੱਕੋ ਦਿਸੈ ਸੱਜਣੋ ਇੱਕ ਭਾਈ ਇੱਕੋ ਭਾਈ ਮੀਤ ਇੱਕ ਸਹਿ ਸਮਗਰੀ ਇੱਕ ਸਹਿ ਦੀ ਹੈ ਰੀਤ ਇੱਕ ਸਿਉ ਮਨ ਮਾਨਿਆ ਤਾਂ ਆਨੇ ਚਲ ਚੀਤ ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਥੂਕ ਪ੍ਰਾਪਤ ਜੇ ਆਵੇ ਹੱਥ ਜਨਮ ਪਦਾਰਥ ਸਫ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤ ਜਿਸ ਲਿਖਿਆ ਹੋਵੇ ਮੱਥ ਮੇਰੇ ਮਨ ਏਕ ਜਿਉਂ ਚਿਤ ਲਾਏ ਏਕ ਬਿਨ ਸਭ ਤੰਦ ਹੈ ਸਭ ਮਿਥਿਆ ਮੋਹ ਮਾਏ ਰਹਾਓ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿੰਨ ਸਤਿਗੁਰ ਚਰਨ ਗਏ ਸਫਲ ਮੂਰਤ ਸਫਲਾ ਕੜੀ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨਾ ਲਗਈ ਜਿਸ ਹਰ ਕਾ ਨਾਮ ਆਧਾਰ ਪਾ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ ਥਾਣ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਢੋਈ ਤਿਸ ਹੀ ਨੋ ਮਿਲੈ ਜਨ ਪੂਰਾ ਗੁਰੂ ਲੱਭਾ ਨਾਨਕ ਬੱਦਾ ਕਰਤਾ ਜਿੱਥੇ ਮਿਰਤ ਨ ਜਨਮ ਜਰਾ ਸ੍ਰੀ ਰਾਗ ਮਹੱਲਾ ਪੰਜਵਾ ਸੂਈ ਤਿਆਈ ਹੈ ਜੀੜੇ ਸਿਰਸਾ ਪਤਸਾਹ ਤਿਸ ਹੀ ਕੀ ਕਰ ਆਸਮਾਨ ਜਿਸ ਕਾ ਸਭ ਸੋ ਵਿਸਾਹ ਸਭ ਸਿਆਣਪਾ ਸਾਡ ਕੈ ਗੁਰ ਕੀ ਚਰਨੀ ਪਾਹੇ ਮਨ ਮੇਰੀ ਗੁਰ ਸੁਖ ਸਹਿ ਸੇਤੀ ਜਪਨਾ ਆਠ ਪੈਰ ਪ੍ਰਭ ਧਿਆਏ ਤੂੰ ਗੁਣ ਗੋਵਿੰਦ ਨਿਤ ਗਾਉ ਰਹਾਉ ਤਿਣ ਕੀ ਸਰਨੀ ਪਰਮਣਾ ਜਿਸ ਜੀਵੜੇ ਅਵਰ ਨ ਕੋਈ ਜਿਸ ਸਿਮਰਤ ਸੁਖ ਹੋਇਆ ਹੋਈ ਕਣਾ ਦੁੱਖ ਦਰਦ ਨ ਮੂਲੈ ਹੋਏ ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਈ ਨਿਰਮਲਾ ਘਟੀਏ ਜਮਕੀ ਫਾ ਸੁਖ ਦਾਤਾ ਪੈ ਭੰਜਣੋ ਤਿਸ ਆਗੇ ਕਰ ਅਰਦਾਸ ਮਿਹਰ ਕਰੀ ਜਿਸ ਮਿਹਰਵਾਨ ਤਾਂ ਕਾਰਜ ਆਵੈ ਰਾਸ ਬਹੁਤੋ ਬਹੁਤ ਵਖਾਣੀਐ ਉੱਚੋ ਉੱਚਾ ਥਾਓ ਵਰਨਾ ਚਿਹਣਾ ਬਾਰਾ ਕੀਮਤ ਕਹਿ ਨਾ ਸਕਾਓ ਨਾਨਕ ਕਉ ਪ੍ਰਭ ਮਾਇਆ ਕਰ ਸੱਜ ਦੇਉ ਆਪਣਾ ਨਾਉ ਸ੍ਰੀ ਰਾਗ ਮਹੱਲਾ ਪੰਜਵਾਂ ਨਾਮ ਧਿਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਏ ਪ੍ਰਗਟ ਸਭਣੀ ਲੋਏ ਸਾਧ ਸੰਤ ਕਹਿ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗਾ ਗੇ ਲੈ ਸੜਾ ਰਹਾਓ ਦੁਨੀਆਂ ਕੀ ਵੜਿਆਈਆ ਕਵਣੇ ਆਵੈ ਕਾਮ ਮਾਇਆ ਕਰੰਗ ਸਭ ਫਿੱਕਾ ਜਾਤੋ ਬਿਨ ਸੰਨਦਾਨ ਜਾਂ ਕਹਿਰ ਦੇ ਹਰ ਵਸੇ ਸੋ ਪੂਰਾ ਪ੍ਰਧਾਨ ਸਾਧੂ ਕੀ ਹੋਏ ਰੇਨ ਕੋ ਆਪਣਾ ਆਪ ਤਿਆਗ ਪਾਪ ਸਿਆਣਪ ਸਗਲ ਸੜ ਗੁਰ ਕੀ ਚਰਨੀ ਲਾਗ ਤਿਸੇ ਪ੍ਰਾਪਤ ਰਤਨੋਏ ਜਿਸ ਮਸਤਕ ਹੋਵੈ ਭਾਗ ਤਿਸੇ ਪ੍ਰਾਪਤ ਭਾਈ ਹੋ ਜਿਸ ਦੇਵੇ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨ ਸੇ ਉਮੇ ਤਾਪ ਨਾਨਕ ਗੁਰ ਭੇਟਿਆ ਬਿਨ ਸੇ ਸਗਲ ਸੰਤਾਪ ਸ੍ਰੀ ਰਾਗ ਮਹੱਲਾ ਪੰਜਵਾਂ ਇੱਕ ਪਛਾਣੂ ਜੀ ਕਾ ਇੱਕੋ ਰੱਖਣਹਾਰ ਏਕ ਸਕਾਮਣ ਆਸਰਾ ਇੱਕੋ ਪ੍ਰਾਣ ਉਧਾਰ ਤੇ ਸਰਨਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਮਨ ਮੇਰੇ ਸਗਲੋ ਪਾਵ ਤਿਆਗ ਗੁਰਪੂਰਾ ਅਰਾਧਨਿਤ ਏਕ ਸਕੀ ਲਿਵ ਲਾਗ ਰਹਾਉ ਏਕੋ ਭਾਈ ਮਿੱਤ ਇੱਕੋ ਮਾਤ ਪਿਤਾ ਏਕ ਸਕੀ ਮਨ ਟੇਕ ਹੈ ਜਿਨ ਜਿਉ ਪਿੰਡ ਦਿੱਤਾ ਸੋ ਪ੍ਰਮਣੋ ਨ ਵਿਚਰੈ ਜਿਨ ਸਭ ਕਿਸ ਵਸ ਕੀਤਾ ਘਰ ਇੱਕੋ ਬਾਰ ਇੱਕੋ ਥਾਂ ਤਨੰਤਰ ਆਪ ਜੀ ਜੰਤ ਸਭ ਜਿਨ ਕੀਏ ਆਠ ਪੈਰ ਤੇ ਜਾਪ ਏਕ ਸੇ ਤੀਰਤਿਆ ਨਾ ਹੋਵੀ ਸੋਗ ਸੰਤਾਪ ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਾਹੀ ਕੋਈ ਜੀਓ ਪਿੰਡ ਸਭ ਤਿਸ ਕਾ ਜੋ ਤਿਸ ਪਾਵੇ ਸੋ ਹੋਏ ਗੁਰਪੂਰੇ ਪੂਰਾ ਪਇਆ ਜਪ ਨਾਨਕ ਸੱਚਾ ਸੋਈ ਸ੍ਰੀ ਰਾਗ ਮਹੱਲਾ ਪੰਜਵਾਂ ਜਿਨ੍ਹਾਂ ਸਤਿਗੁਰ ਸਿਉ ਚਿੱਤ ਲਾਇਆ ਸੇ ਪੂਰੇ ਪ੍ਰਧਾਨ ਜਿਨ ਕੋ ਆਪ ਦਿਆਲ ਹੋਏ ਤਿਨ ਉਪਜੈ ਮਨ ਗਿਆਨ ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰਨਾਮ ਮਨ ਮੇਰੇ ਇੱਕੋ ਨਾਮ ਤੇ ਆਏ ਸਰਬ ਸੁਖਾ ਸੁਖ ਉਪਜੈ ਦਰਗਹਿ ਪੈਂਦਾ ਜਾਇ ਰਹਾਓ जन मरण का पौ गया पौ भगत गोपाल साधु संगत निर्मला आप करे प्रतपाल जन मरण की माल कटिया गुरु दर्शन देख निहाल थान तनंतर रव रे अपार ब्रह्म प्रभ सोय सबना दाता एक है दूजा नाही कोई ते सरनाए सुटिया की तालुड़े सोय जिन मन वसे अपार ब्रह्म से पूरे प्रधान तिन की शोभा निर्मली प्रगड़ पई जहान जिनी मेरा प्रभ त्याया नानक तिन कुर्बान श्री राग महला पंजवा मिल सत गुर सब दुख गया हर सुख वसया मन आए अंतर जूद प्रगासी एक लाए मिल साधु मुख उजला पूर बिलके पाए गुण गोविंद नित गावणे निर्मल साच नाए मेरे मन गुर सब दी सुख होए गुर पूरे की चाकरी बरथा जाए ना कोई राव मन की इच्छा पूरिया मन की इच्छा पूरिया पाया नाम निदान अंतर जामी सदा सं करने हर पसान गुर प्रसादी मुख उजला जप नाम दान इस नान काम क्रोध लोभ से आता जिया सब अबे अभिमान अभे

ਆਪ ਹੋਆ ਮਿਹਰਬਾਨ, ਸੱਚ ਮੈਲ ਕਰ ਪਾਇਆ ਗੁਰ ਕਾ ਸਬਦ ਪਛਾਣ। ਭਗਤ ਜਣਾ ਕੋ ਰੱਖਦਾ, ਭਗਤ ਜਣਾ ਕੋ ਰੱਖਦਾ ਆਪਣੀ ਕਿਰਪਾ ਧਾਰ, ਹਲਤ ਪਲਤ ਮੁਖ ਉਜਲੇ ਸਾਚੇ ਕੇ ਗੁਣਸਾਰ, ਆਠ ਪੈਰ ਗੁਣਸਾਰ ਦੇ ਰੱਤੇ ਰੰਗ ਅਪਾਰ, ਪਾਰ ਬ੍ਰਹਮ ਸੁਖ ਸਾਗਰੂ ਨਾਨਕ ਸਦ ਬਲਹਾਰ। ਸ੍ਰੀ ਰਾਗ ਮਹੱਲਾ ਪੰਜਵਾਂ, ਪੂਰਾ ਸਤਿਗੁਰ ਜੇ ਮਿਲੈ ਪਾਈਐ ਸਬਦ ਨਿਧਾਨ, ਕਰ ਕਿਰਪਾ ਪ੍ਰਭ ਆਪਣੀ ਜਪਿਐ ਅੰਮ੍ਰਿਤ ਨਾਮ, ਜਨਮ ਮਰਨ ਦੋ ਕਾਟੀਐ ਲਾਗੇ ਸਹਿਜ ਧਿਆਨ, ਮੇਰੇ ਮਨ ਪ੍ਰਭ ਸਰਨਾਈ ਪਾਏ, ਹਰ ਬਿਨ ਦੂਜਾ ਕੋ ਨਾਈ ਏਕੋ ਨਾਮ ਧਿਆਏ ਰਹਾਉ। ਕੀਮਤ ਕਹਿ ਨਾ ਜਾਈਐ ਸਾਗਰ ਗੁਣੀ ਅਥਾ, ਵਡਭਾਗੀ ਮਿਲ ਸੰਗਤੀ ਸੱਚਾ ਸਬਦ ਵਸਾ, ਕਰ ਸੇਵਾ ਸੁਖ ਸਾਗਰੇ ਸਿਰਸਾ ਪਾਤਸ਼ਾਹ। ਚਰਨ ਕਮਲ ਕਾ ਆਸਰਾ ਦੂਜਾ ਨਾਹੀ ਠਾਓ, ਮੈਂ ਤਰ ਤੇਰੀ ਪਰ ਬ੍ਰਹਮ ਤੇਰੇ ਤਾਣ ਰਹਾਓ, ਨਿਮਾਣਿਆ ਪ੍ਰਭ ਮਾਣ ਤੂੰ ਤੇਰੇ ਸੰਗ ਸੋਮਾ।

ਦੂਸਰਾ ਪਾਰ ਬ੍ਰਹਮ ਬਖਸ਼ ਸਿੰਧ ਸ੍ਰੀ ਰਾਗ ਮਹੱਲਾ ਪੰਜਵਾਂ ਪ੍ਰੀਤ ਲਗੀ ਤੇ ਸਾਸਿਓ ਮਰੇ ਨ ਆਵੈ ਜਾਏ ਨਾ ਵਿਛੋੜਿਆ ਵਿਛੜੇ ਸਭ ਮੇਰੇ ਅਸਮਾਇ ਦੀਨ ਦਰਦ ਦੁੱਖ ਭੰਜਣਾ ਸੇਵ ਕੈ ਸਤ ਪਾਏ ਚਰਜ ਰੂਪ ਨਰੰਜਣੋ ਗੁਰ ਮੇਲਾਇਆ ਮਾਏ ਭਾਈ ਰੇ ਮੀਤ ਕਰੂ ਪ੍ਰਭ ਸੋਏ।

सखस हाय अत वड़ा उच्चा वड़ा अपार पालक बिरदना जानिया ने चलते दरबार जो मंगिए सो पाई है निधार अवदार जे पेकत केल विखरै मन तन हुवै सांत इक मन इक त्याई है मन की लाए परांत गुण दान नव तन सदा पूर्ण जा की दात सदा सदा राध्य दिन विसरै नै रात जिन को पूर्व लिखिया तिनका सखा गोविंद तन मन तन अर्पी सबू सगल वारिय ए जिंद देखै सुने हादूर साध खड़ खड़ ब्रह्म रविंद ਅਕਿਰਤਕਣਾ ਨੂੰ ਪਾਲਦਾ ਪ੍ਰਭ ਨਾਨਕ ਸਾਧ ਬਖਸਿੰਦ ਸ੍ਰੀ ਰਾਗ ਮਹੱਲਾ ਪੰਜਵਾਂ ਮਨ ਤਨ ਧਨ ਜਿਨ ਪ੍ਰਭ ਦੀਆ ਰੱਖਿਆ ਸਹਿ ਸਵਾਰ ਸਰਬ ਕਲਾ ਕਰ ਥਾਪਿਆ ਅੰਤਰ ਜੋਤ ਪਾਰ ਸਦਾ ਸਦਾ ਪ੍ਰਭ ਸਿਮਰਿਐ ਅੰਤਰ ਰਖ ਵਰਤਾਰ ਮੇਰੇ ਮਨ ਹਰ ਬਿਨ ਅਵਰ ਨਾ ਕੋਈ ਪ੍ਰਭ ਸਰਨਾਈ ਸਦਾ ਰਹੋ ਦੁਖ ਨ ਵਿਆਪੈ ਕੋਈ ਰਹਾਉ रतन पदार्थ माणिका सोना रूपा खाक मात पिता सुत बंद पाकूड़े सबे साग जिन कीता तिसे न जाने मन मुख पसन पाक अंतर बार रव रहे आ तिसनु जाने दूर तृष्णा लागी रच रहा अंतर हूं मैं कूर भगती नावे हुणिया आवै वंजह पूर राख लियो प्रभ करनहार जी जंत कर दया बिन प्रभ कोई न रखन हार मां बिगट जम पया नानक नाम न विसरो कर अपनी हर माया श्री राग महला पंजवा मेरा तन अर तन मेरा राज रूप मैं देस सुतदार बनता अनेक बहुत रंग अरवेस हर नाम हृदय नवासही कार्य किते न लेख मेरे मन हर हर नाम ते आए कर संगत नित साधकी उर चरनी चित लाए रहो नाम निदान त्याई है मस्तक हुआ भाग कार्य सब सुवारिया गुर की चरनी लाग हों मैं रूप परम कटिया न आवे न जाग कर संगत तू साध की अड़ सड़ तीर्थ नाओ जो प्राण तन मन मन तन हरे साचा एहु सुआओ एथे मिले वड़ाई दरगह पावे थाओ करे कराए आ प्रभ सब के तिस ही आथ मार आपे जीवाल दा अंतर बाहर साथ नानक प्रभ सरनागति सर्व कटा के नाथ श्री राग महला पंजवा सरण पई प्रभ अपने गुर हुआ कृपाल सत गुर के उपदेश है बिनसे सर्व जंजाल अंदर लगा राम नाम अमृत नदर निहाल मन मेरे सत गुर सेवा सार करे दया प्रभ अपनी एक निमख नमन सार रहाओ गुण गोविंद नित गावी है अवगण कटन हार बिन हर नाम ना सुख हुए कर डिठे विस्तार सहजे शिवती रत्या भवजल उतरे पार तीर्थ वर्त लख संजमा पाईए साधु धूर लूक मावे किस्ते जा वेखे सदा हदूर थां थनंतर रवरिया प्रभ मेरा भरपूर सच पातशाही अमर सत सचे सचा थान सची कुदरत धारियन सच सिर जान जहान नानक जपिए सच नाम हो सदा सदा कुर्बान श्री राग महला पंजवा उदम कर हर जपना वड़भागी तन खाट संत संग हर सिमरना माला जन्म जन्म की काट मन मेरे राम नाम जप जाप मन इसे फल पुंच तू सब चुके सोग संताप रहाओ जिस कारण तन तारिया सो प्रभ डिठा नाल चल थल मेल पूरिया प्रभ अपनी नदर निहाल मन तन निर्मल होया लागी सत प्रीत चरण पजे पार ब्रह्म की सब जप तप तिन ही का कीत रतन जवेर माणका अमृत हर का नाओ सुख सहज आनंद रस जन नानक हर गुण गाओ श्री राग महला पंजवा
ਸੂਈ ਸਾਸਤ ਸੌਣ ਸੂਈ ਜਿਤ ਜਪੀ ਹਰ ਨਾਉ ਚਰਨ ਕਮਲ ਗੁਰ ਧਾਂਦੀ ਆ ਮਿਲਿਆ ਨਥਾਵੇ ਥਾਉ ਸਾਚੀ ਪੂੰਜੀ ਸਾਚ ਸੰਜਮੋ ਆਠ ਪੈਰ ਗੁਣ ਗਾਉ ਕਰ ਕਿਰਪਾ ਪ੍ਰਭ ਭੇਟਿਆ ਮਰਨ ਆਵਣ ਜਾਉ ਮੇਰੇ ਮਨ ਹਰ ਭੱਜ ਸਦਾ ਇੱਕ ਰੰਗ ਘਟ ਘਟ ਅੰਤਰ ਰਵ ਰਿਆ ਸਦਾ ਸਹਾਇ ਸੰਗ ਰਹਾਉ ਸੁਖਾ ਕੀ ਮਿਤ ਕਿਆ ਗਣੀ ਜਾਂ ਸਿਮਰੀ ਗੋਵਿੰਦ ਚਿਣ ਚਾਖਿਆ ਸੇ ਤ੍ਰਿਪਤਾ ਸਿਆ ਓ ਰਾਜਾਣੇ ਜਿੰਦ ਸੰਤਾਂ ਸੰਗਤ ਮਨ ਵਸੈ ਪ੍ਰਭ ਪ੍ਰੀ ਤੂੰ ਬਖਸਿੰਦ ਜਿਨ ਸੇਵਿਆ ਪ੍ਰਭ ਆਪਣਾ ਸੂਈ ਰਾਜ ਨਾਰਿੰਦ ਅਵਸਰ ਹਰ ਜਸ ਗੁਣ ਰਮਣ ਜਿਤ ਕੂੜ ਮੰਜਣ ਇਸਨਾਨ ਰਸਣਾ ਉਚਰੈ ਗੁਣਵਤੀ ਕੋਇ ਨ ਪੁਜੈ ਦਾਨ ਦ੍ਰਿਸ਼ਟ ਧਾਰ ਮਨ ਤਨ ਵਸੈ ਦਇਆਲ ਪੁਰਖ ਮਿਰਵਾਣ ਜਿਉ ਪਿੰਡ ਤਨ ਤਿਸ ਦਾ ਹੋ ਸਦਾ ਸਦਾ ਕੁਰਬਾਨ ਮਿਲਿਆ ਕਦੇ ਨ ਵਿਛੜੇ ਜੋ ਮਿਲਿਆ ਕਰਤਾਰ ਦਾਸਣ ਕੇ ਬੰਧਨ ਕਟਿਆ ਸਾਚੇ ਸਿੱਜਣਹਾਰ ਪੂਲਾ ਮਾਰਗ ਪਾਇਣ ਗੁਣ ਅਵਗੁਣਾ ਵਿਚਾਰ ਨਾਨਕ ਤੇ ਸਰਨਾਗਤੀ ਜੇ ਸਗਲ ਕਟਾ ਆਧਾਰ ਸ੍ਰੀ ਰਾਗ ਮਹੱਲਾ ਪੰਜਵਾ ਰਸਣਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਕੇ ਅਗਲੀ ਤਿਸ ਬਿਣੇ ਵਰ ਨ ਕੋਈ ਮਿਹਰ ਕਰੇ ਜੇ ਆਪਣੀ ਚਸਣ ਵਿਸਰੇ ਸੋਈ ਮਨ ਮੇਰੇ ਸਾਚਾ ਸੇਵ ਜਿਚਰਸਾਸ ਭੇਣ ਸੱਚੇ ਸਭ ਕੂੜ ਹੈ ਅੰਤੇ ਹੋਏ ਬਿਨਾਸ ਰਾਓ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿ ਨਾ ਜਾਏ ਮੇਰੀ ਮਨ ਤਨ ਭੁੱਖ ਅਤੇ ਅਗਲੀ ਕੋਈ ਆਣ ਮਲਾਵੇ ਮਾਏ ਚਾਰੇ ਕੁੰਡਾ ਪਾਲੀਆ ਸਾਹਿਬ ਬਿਨ ਅਵਰ ਨਾ ਜਾਏ ਤਿਸ ਆਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀਐ ਅੰਤ ਨ ਪਾਰਾਵਰ ਪਰਵਦਗਾਰ ਸਲਾਹੀਐ ਜਿਸ ਦੇ ਚਲਤ ਅਨੇਕ ਸਦਾ ਸਦਾ ਅਰਾਧਿਐ ਇਹਾ ਮਤ ਵਸੇਖ ਮਨ ਤਣ ਮਿੱਠਾ ਤਿਸ ਲੱਗੀ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ ਪੰਜਵਾ ਸੰਤ ਜਣੋ ਮਿਲ ਭਾਈਓ ਸੱਚਾ ਨਾਮ ਸੰਭਾਲ ਤੋਸਾ ਬੰਧੋ ਜੀ ਕਾ ਇੱਥੇ ਉੱਥੇ ਨਾਲ ਗੁਰਪੂਰੇ ਤੇ ਪਾਈਐ ਆਪਣੀ ਨਦਰ ਨਿਹਾਲ ਕਰੂੰ ਪ੍ਰਾਪਤ ਤਿਸ ਹੋਵੈ ਜਿਸ ਨੂੰ ਹੋਏ ਦਿਆਲ ਮੇਰੇ ਮਨ ਗੁਰ ਜੇਵੜ ਅਵਰ ਨਾ ਕੋਈ ਦੂਜਾ ਥਾਉ ਨਾ ਕੋ ਸੁਜੈ ਗੁਰ ਮੇਲੇ ਸਾਹ ਸੋਈ ਰਹਾਉ ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿੱਠਾ ਜਾਏ ਗੁਰ ਚਰਨੀ ਜਿਨ ਮਨ ਲਗਾ ਸੇਵੜ ਭਾਗੀ ਮਾਏ ਗੁਰਦਾਤਾ ਸਮਰੱਥ ਗੁਰ ਗੁਰ ਸਾਹਿਬ ਮੈਂ ਰਹਿਆ ਸਮਾਏ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁਬਦਾ ਲਹਿ ਤਰਾਏ ਕੇਤ ਮੁਖ ਗੁਰ ਸਲਾਹੀਐ ਕਰਨ ਕਾਰਨ ਸਮਰੱਥ ਸੇ ਮੱਥੇ ਨੇ ਚਲ ਰਹੇ ਜਿਨ ਗੁਰ ਧਾਰਿਆ ਹੱਥ ਗੁਰ ਅੰਮ੍ਰਿਤ ਨਾਮ ਪਿਆ ਲਿਆ ਜਨ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ ਪੈ ਪੰਜਣ ਦੁਖ ਲੱਥ ਸਤਿਗੁਰ ਗੈਰ ਗੰਭੀਰ ਹੈ ਸੁਖ ਸਾਗਰ ਅਖੰਡ ਜਿਨ ਗੁਰ ਸੇਵਿਆ ਆਪਣਾ ਜਮਦੂ ਤਨ ਲਾਗੇ ਡੰਡ ਗੁਰ ਨਾਲ ਤੁਲ ਨਾ ਲੱਗਈ ਖੋਜ ਡਿੱਠਾ ਬ੍ਰਹਿਮੰਡ ਨਾਮ ਨਿਦਾਨ ਸਤਿਗੁਰ ਦੀ ਆ ਸੋ ਨਾਨਕ ਮਨ ਮੈਂ ਮੰਡ ਸ੍ਰੀ ਰਾਗ ਮਹੱਲਾ ਪੰਜਵਾਂ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ ਭਾਈ ਮੀਤ ਸੋਹਰਿਦ ਕੀ ਵਿਖਿਆ ਰਚਿਆ ਬਾਦ ਜਾਂਦੇ ਬਿਲਮ ਨਾ ਹੋਵੀ ਵਿਣ ਨਾ ਵੈ ਬਿਸਮਾਦ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਜੋ ਦਿਸੇ ਸੋ ਵਿਣ ਸੁਣਾ ਮਨ ਕੀ ਮਤ ਤਿਆਗ ਰਹਾਉ ਜੋ ਕੁਕਰ ਹਰ ਕਾਇਆ ਤਾਵੇ ਦੈ ਦੇ ਜਾਇ ਲੋਭੀ ਜੰਤਣਾ ਜਾਣੀ ਪੱਖ ਅਪੱਖ ਸਭ ਖਾਏ ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੋਨੀ ਪਾਏ ਮਾਇਆ ਜਾਲ ਪਸਾਰਿਆ ਪੀਤਰ ਚੂਗ ਬਣਾਏ ਤ੍ਰਿਸ਼ਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਏ ਜਿਨ ਕੀਤਾ ਤਿਸੇ ਨਾ ਜਾਣੀ ਫਿਰ ਫਿਰ ਆਵੇ ਜਾਏ ਅਣ ਪ੍ਰਕਾਰੀ ਮੋਇਆ ਬਹੁ ਵਿਦੇਹੋ ਸੰਸਾਰ ਜਿਸਨੂੰ ਰੱਖੈ ਸੂਰੇ ਸਮਰੱਥ ਪੁਰਖ ਅਪਾਰ ਹਰ ਜਨ ਹਰ ਲਵੇ ਉਦਰੈ ਨਾਨਕ ਸਾਧ ਬਿਲਹਾਰ ਸ੍ਰੀ ਰਾਗ ਮਹੱਲਾ ਪੰਜਵਾ ਕਰ ਦੂਜਾ ਗੋਇਲ ਆਇਆ ਗੋਇਲੀ ਕਿਆ ਤਿਸ ਡੰਪ ਵਸਾਰ ਮੁਹਲਤ ਪੁੰਨੀ ਚੱਲਣਾ ਤੂੰ ਸੰਭਲ ਕਰ ਬਾਰ ਹਰ ਗੁਣ ਗਾਉ ਮਣਾ ਸਤਿਗੁਰ ਸੇ ਪਿਆਰ ਕਿਆ ਥੋਤੜੀ ਬਾਤ ਗੁਮਾਨ ਰਹਾਉ ਜ
जैसे रायण पराणे उठ चल सह प्रभात क्या तू रत्ता ग्रसत स्यो सब फुला की बगाद मेरी मेरी क्या करे जिन दिया सो प्रभ लोड़ सर पर उठे चलना सड़ जासी लख करोड़ लख चौरासी परमत्या दो लभ जन्म पायो है नानक नाम संभाल तू सो दिन नेड़ा आयो श्री राग महला पंजवा तिचर उसे सुहिलड़ी जिचर साथी नाल जां साथी उठ चलिया तां तनखा कुराल मन विराग पया दर्शन देखने का चाओ तन सो तेरा थान रहाओ जिचर वसिया कंत कर जियो जियो सबक हाथ जा उठी चल सी कंतड़ा ता कोई न पुछे तेरी बात पियड़े सौ सेव तू सौड़े सुख वस गुर मिल चज चार सिख तुद कदे न लगे दुख सबना सौरे वंजना सब मुकलावन हारू नानक तन सुहागणी जिन सह नाल प्यार श्री राग महला पंजवा कर सेवा।

ਗੁਰ ਕੇ ਚਰਨ ਮਨ ਮਹਿ ਧਿਆਏ, ਸੂੜ ਸਗਲ ਸਿਆਣ ਪਾਸਾ ਸਭ ਦਲ ਵਿਲਾਏ ਰਹਾਉ। ਦੁੱਖ ਕਲੇਸ਼ ਨ ਭਉ ਬਿਆਪੇ, ਗੁਰ ਮੰਤਰ ਹਿਰਦੈ ਹੋਏ, ਕੂੜ ਜਤਨਾ ਕਰ ਰਹੇ ਗੁਰ ਬਿਨ ਤਰੂ ਨ ਕੋਈ। ਦੇਖ ਦਰਸ਼ਨ ਮਨ ਸਾਧਾਰੇ, ਪਾਪ ਸਗਲੇ ਜਾਏ, ਹਉ ਤਿਨ ਕੈ ਬਲਹਾਰਨ ਜੇ ਗੁਰ ਕੀ ਪੈਰੀ ਪਾਏ। ਸਾਧ ਸੰਗਤ ਮਨ ਵਸੈ, ਸੱਚ ਹਰ ਕਾ ਨਾ ਹੋ ਸੀਵੜ ਪਾਗੀ ਨਾਨਕ, ਜਿੰਨਾ ਮਨ ਇਹ ਭਾਉ। ਸ੍ਰੀ ਰਾਗ ਮਹੱਲਾ ਪੰਜਵਾਂ। ਸੰਚ ਹਰ ਤਨ ਪੂਜ ਸਤਿਗੁਰ, ਸੂੜ ਸਗਲ ਵਿਕਾਰ, ਚਿੰਤੂ ਸਾਹ ਸਵਾਰਿਆ ਹਰ ਸਿਮਰ ਹੋਏ ਉਦਾਰ। ਜਪ ਮਨ ਨਾਮ ਏਕ ਅਪਾਰ ਪ੍ਰਾਣ, ਮਨ ਤਨ ਜਨੈ ਦੀਆ ਚਰਨੀ, ਮਿਟੇ ਦੁਖ ਅੰਧਾਰ। ਸਤ ਸੰਤੋਖ ਦਿਆ ਕਮਾਵੈ, ਏ ਕਰਨੀ ਸਾਰ ਆਪ ਸੂੜ ਸਭ ਹੋਏ ਰੇ ਨਾ, ਜਿਸ ਦੇ ਪ੍ਰਭ ਨਿਰੰਕਾਰ। ਜੋ ਦੀ ਸੇਸੂ ਸਗਲ ਤੂੰ ਪਸਰਿਆ ਪਸਾਰ, ਕਉ ਨਾਨਕ ਗੁਰ ਪਰਮ ਕਾਟਿਆ ਸਗਲ ਬ੍ਰਹਮ ਵਿਚਾਰ। ਸ੍ਰੀ ਰਾਗ ਮਹਲਾ ਪੰਜਵਾਂ। ਦੋ ਕਿਰਤ ਸੋ ਕਿਰਤ ਮੰਦੇ, ਸੰਸਾਰ ਸੰਗਲਾਨਾ, ਦੋ ਤੇ ਰਹਿਤ ਭਗਤ ਹੈ ਕੋਈ ਵਰਲਾ ਜਾਣਾ। ਠਾਕੁਰ ਸਰਬੇ ਸਮਾਣਾ, ਕਿਆ ਕਹੋ ਸੁਣੋ ਸੁਆਮੀ, ਤੂੰ ਵੱਡ ਪੁਰਖ ਸੁਜਾਣਾ। ਰਹਾਉ ਮਾਣ ਬਿਮਾਣ ਮੰਦੇ, ਸੋ ਸੇਵਕ ਨਾਏ ਤਤ ਸਮਦਰਸੀ ਸੰਤ,

ਅਵਗਤ ਅਵਗਤ ਕਹਿ ਨਦਰ ਆਇਆ ਸੰਤਨ ਕੀ ਰੇ ਨਾਨਕ ਦਾਨ ਪਾਇਆ ਸ੍ਰੀ ਰਾਗ ਮਹੱਲਾ ਪੰਜਵਾ ਕਰ ਸਤੋ ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ ਭੁਲੇ ਚੁੱਕੈ ਹੈ ਬਾਰਗ ਤੂੰ ਹਰ ਪਿਤਾ ਮਾਇਆ ਸੋਹੇਲਾ ਕਹਿਣ ਕਹਾਵਣ ਤੇਰਾ ਬਿਖਮ ਭਾਵਣ ਰਹਾਓ ਹਉ ਮਾਣ ਤਾਣ ਕਰੂ ਤੇਰਾ ਹਉ ਜਾਣਿਓ ਆਪਾ ਸਭ ਹੀ ਮਦ ਸਭ ਹੈ ਤੇ

राखी ममता भई कृपाल ठाकर आवण जाना गुरमिल नानक पार ब्रह्म पसाना। श्री राग महला पंजवा कर पहला संत जना मिल भाइया कटड़े अजम कालू सच्चा साहि मन बुठा हुआ खसम दयाल पूरा सतगुर पेटिया बिन सह सब जंजाल। मेरे सतगुरा आओ तुद विटो कुरबान तेरे दर्शन कहो बलिहार ने तुद दत्ता अमृत नाम रहाओ। जिन तू सेव्या पहो कर सही पुरख जान तना पिछे छुटिए जिन अंदर नाम निदान। गुरु जीवड़दा ताको नहीं जिन दिताया तुम दान आए से परवान है जिन गुर मिलया सो पाए सच्चे से तीरत है दर गए बैसन जाए। करते हाथ बड़े आई पूर्व लिखिया पाए सच करता सच करन हार सच साहिब सच टेक सचो सच वखाणिया सचो बुद्ध बिवेक सर्ब निरंतर राव रहा जप नानक जीवै एक श्री राग महला पंजवा। गुर परमेसर पूजिया मन तन लाए प्यार सतगुर दाता जी का सबसे दे आधार सतगुर बचन कुमावणे सच्चा एहो विचार बिन साधु संगत रत्या माया मोह संसार। मेरे सजन हार हर नाम संभाल साधु संगत मन वसे पूर्ण होवै काल राव। गुर समरथ पार गुरुड़ भागी दर्शन होई गुर अगोचर निर्मला गुर जीवड़ अवर ना कोई गुर करता गुर करनहार गुर सच्ची सोई। गुर ती बाहर किसनी गुर कीता लूड़े सो हुई गुर तीर्थ गुर पार जात गुर मनसा पूर्ण हार गुर दातार नाम देव दरे सब संसार। गुर समरथ गुर निरंकार गुर विचागम पार गुर की महिमा अगम है क्या कथे कथन हार। जितड़े फाल मन बासी है तितड़े सतगुर पास सतगुर पूर्व लिखे पावणे साच नाम दे रास। सतगुर सरनी आया बहु नहीं बेनास हर नानक कदे न विसरियो ए जिउ पिंड तेरा सास। श्री राग महला पंजवा। संत जनो सुन पायो सूटन साचे नाए गुर के चरण सरे विणे तीर्थ हर का नाओ। आगे दरगे मनिया मिले न था वह था पाई री साची सतगुर से सतगुर तुठे पाई है पूर्ण अलक अल भेव राव। सतगुर विटू वारे जन दिता सच नाओ अणदिन सा सलाना सचे के गुण गा सच खाना सच पहनना सचे सचा नाओ। सास ग्रासन विसरै सफल मूर्त गुर आप गुर जी वड़े अवर न दे सही आठ पैर तिस जाप। नदर करे ता पाई है सच नाम गुण तास गुर परमेसर एक ऐसा मैरा सुमाए जिनको पूर्व लिखिया सही नाम ते आए नानक गुर शरणागति मरे न आवै जाए। श्री राग महला पहला कर पहला अष्टपदिया एक ओंकार सतगुर प्रसाद। श्री राग महला पहला कर पहला अष्टपदिया आख आख मन वामना जो जो जापे वाय जिसनु वाय सुनाय सो कीवड़ किताय। आखण वाले जितड़े सब आखरे लिवलाए बाबा अगम अपार पाकी नाई पाक थाए सच्चा परवदगार रहाओ। तेरा हुक्म न जापी के तड़ा लिखन जाने कोई जिसो सायर मेली है तिल न पुजावै रूई कीमत किने न पाई सब सुन सुन आखै सूई। पीर पैगामर सालक साधक सोई दे और सहीद सेख मसाई काजी मुल्ला दर दरवेस रसीद। बरक तिन को अगली पढ़ दे रहन दरूद पूछण साजे पूछण टाए पूछण देवेले अपनी कुदरत आपे जाने आपे करन करे। सबना वेखे नदर कर जय पावे ता दे थावा नाव न जानिया नावा कीवड़ नाव जिथे वसे मेरा पातशाह सो कीवड़ है ताओ। अंबड़ कोई ना सकई हाउ किसनो पुछण जाओ वरना वरना पावनी जे किसे वड़ा करे।
ਵੱਡੇ ਹੱਥ ਵੜੇ ਆਇਆ ਜੈ ਪਾਵੇ ਤੰਦੀ ਹੁਕਮ ਸਵਾਰੀ ਆਪਣੇ ਚਸਾ ਨਾ ਢਿੱਲ ਕਰੀ ਸਾਕੂ ਆਕੇ ਬਹੁਤ ਬਹੁਤ ਲੈਣੇ ਕੇ ਵਿਚਾਰ ਕੇਵੜ ਦਾ ਤਾਖੀਐ ਦੇ ਕਹਿ ਰਿਹਾ ਸੁਮਾਰ ਨਾਨਕ ਟੂਟਣੇ ਆਵੇ ਤੇਰੇ ਜੁਗ ਹੈ ਜੁਗ ਹੈ ਭੰਡਾਰ ਸਵਾ ਮਹੱਲਾ ਪਹਿਲਾ ਸਭੇ ਕੰਤ ਮਹੇਲੀਆ ਸਗਲਿਆ ਕਰੇ ਸਿੰਗਾਰ ਗਣਤ ਗਣਾਵਣੇ ਆਇਆ ਸੁਆਵੇ ਸਵੀਕਾਰ ਪਖੰਡ ਪ੍ਰੇਮ ਨਾ ਪਾਈਐ ਖੋਟਾ ਪਖੁਆਰ ਹਰ ਜਿਉ ਇਉ ਪਿਰ ਪਰਾਵੇ ਨਾਰ ਤੂੰ ਪਾਵਣ ਸੁਹਾਗਣੀ ਆਪਣੀ ਕਿਰਪਾ ਲਿਓ ਸਵਾਰ ਰਹੋ ਗੁਰਸਬ ਦੀ ਸਿੰਗਾਰਿਆ ਤਨ ਮਨ ਪਿਰ ਕੇ ਪਾਸ ਦੁਇ ਕਰ ਜੂੜ ਖੜੀ ਤੱਕੈ ਸੱਚ ਕਹੇ ਅਰਦਾਸ ਲਾਲ ਰਤੀ ਸੱਚ ਭੈ ਵਸੀ ਪਾਏ ਰਤੀ ਰੰਗਰਾਸ ਪ੍ਰੇਕੀ ਚੀਰੀ ਕਾਂਡਿਐ ਲਾਲੀ ਮਾਣੇ ਲਾਓ ਸਾਚੀ ਪ੍ਰੀਤ ਨਾ ਤੁੱਟੀ ਸਾਚੇ ਮੇਲ ਮਿਲਾਓ ਸਬਦ ਰਤੀ ਮਨ ਵਿਦਿਆ ਹਾਓ ਸਦ ਬਲਹਾਰੇ ਜਾਓ ਸੌ ਤਨ ਰੰਡਣਾ ਬੈਸੀ ਜੀ ਸਤਿਗੁਰ ਮਾਏ ਸੁਮਾਏ ਪੇਰ ਸਾਲੂ ਨੋਤਣੋ ਸਾਚੂ ਮਰੇ ਨ ਜਾਏ ਵਿਰਤਰ ਵੈ ਸੁਆਗਣੀ ਸਾਚੀ ਨਦਰ ਕਿਰਾ ਜਾਏ ਸਾਚ ਤੜੀ ਤਨ ਮਾਂਡਿਐ ਕਾਪੜ ਪ੍ਰੇਮ ਸਿੰਗਾਰ ਚੰਦਨ ਚੀਤ ਵਸਾਇਆ ਮੰਦਰ ਦਸਵਾਂ ਦੁਆਰ ਦੀਪਕ ਸਬਦ ਵਿਗਾਸਿਆ ਰਾਮ ਨਾਮ ਉਰਹਾਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸੋਭਾ ਸੁਰ ਸੁਹਾਵਣੀ ਸਾਚੇ ਪ੍ਰੇਮ ਪਾਰ ਬਿਣ ਪਿਰ ਪੁਰਖ ਨਾ ਜਾਣੇ ਸਾਚੇ ਗੁਰ ਕੇ ਏਤ ਪਿਆਰ ਨਿਸਿੰਦੇ ਆਰੀ ਸੁੱਤੀ ਐ ਕਿਉਂ ਪਿਰ ਬਿਣ ਰਹਿਣ ਵੇ ਹਾਏ ਅੰਕ ਜਲੋ ਤਣ ਜਾਲਿਆ ਮਨ ਧਨ ਜਲ ਬਲ ਜਾਏ ਜਾਂ ਤਨ ਕੰਤਣ ਰਾਵੀਆ ਤਾਂ ਬਿਰਥਾ ਜੋ ਬਣ ਜਾਏ ਸੇਜੇ ਕੰਤ ਮੈ ਲਹਿੜੀ ਸੁੱਤੀ ਬੂਝ ਨ ਪਾਈ ਹਉ ਸੁੱਤੀ ਪਿਰ ਜਾਗਣਾ ਕਿਰਪਾ ਪੁੱਛੋ ਜਾਏ ਸਤਿਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਖਾਏ ਸ੍ਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੈ ਆਪ ਸੁਣੇ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੂਲ ਭਾਰ ਸਾਚੋ ਮਾਣ ਮੈਂ ਤੂੰ ਆਪੇ ਦੇਵਣ ਹਾਰ ਹਰ ਜੋ ਤੂੰ ਕਰਤਾ ਕਰਤਾਰ ਜੋ ਪਾਵੇ ਤੂੰ ਰੱਖ ਤੂੰ ਹਰ ਨਾਮ ਮਿਲੇ ਆਚਾਰ ਰਹਾਓ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਉਜਲ ਆਪੇ ਬਹੁ ਬਸੀਡ ਗੁਰ ਕੈ ਸਬਦ ਸਲਾਹਨਾ ਕੜ ਕੜ ਡੀਠ ਅਡੀਠ ਆਪੇ ਸਾਗਰ ਬੋਝਤਾ ਆਪੇ ਪਾਰ ਪਾਰ ਸਾਚੀ ਵਾਟ ਸੁਜਾਣ ਤੂੰ ਸਬਦ ਲੰਘਾਵਣ ਹਾਰ ਨਿਡਰਿਆ ਡਰ ਜਾਣੀਏ ਪਾਜ ਗੁਰੂ ਗੋਬਾਰ ਅਸਥਿਰ ਕਰਤਾ ਦੇਖੀਐ ਹੋਰ ਕੀਤੀ ਆਵੇ ਜਾਏ ਆਪੇ ਨਿਰਮਲ ਏਕ ਤੂੰ ਹੋਰ ਬੰਦੀ ਧੰਦੇ ਪਾਏ ਗੁਰ ਰਾਖੇ ਸੀ ਉਪਰੀ ਸਾਚੀ ਸਿਉਂ ਲਿਵਲਾਏ ਹਰ ਜੂ ਸਬਦ ਪਛਾਣੀਏ ਸਾਚਰ ਤੇ ਗੁਰੂ ਆਕ ਤਿਤ ਤਨ ਮੈਲ ਨ ਲੱਗੀ ਸੱਚ ਕਰ ਜਿਸ ਉਹ ਤਾਕ ਨਦਰ ਕਰੇ ਸੱਚ ਪਾਈਐ ਬਿਣ ਨਾ ਵੇਖਿਆ ਸਾਗ ਜਿੰਨੀ ਸੱਚ ਪਸਾਣਿਆ ਸੇ ਸੁਖੀ ਜੋ ਚਾਰਿਓ ਮੈਂ ਤ੍ਰਿਸਨਾ ਮਾਰ ਕੇ ਸੱਚ ਰੱਖਿਆ ਔਰ ਧਾਰ ਜਗ ਮੈਂ ਲਾ ਏਕ ਨਾ ਪਾਈਏ ਗੁਰੂ ਵਿਚਾਰ ਸਾਚੋ ਵਖਰ ਲਾਦੀਏ ਲਾਭ ਸਦਾ ਸੱਚ ਰਾ ਸਾਚੀ ਦਰਗਹਿ ਬੈਸੇ ਭਗਤ ਸੱਚੀ ਅਰਦਾਸ ਪਤ ਸੋ ਲੇਖਾ ਨਿਬੜੈ ਰਾਮ ਨਾਮ ਪ੍ਰਗਾਸ ਉਚੋ ਉਚੋ ਆਖੀਐ ਕਉ ਨ ਦੇਖਿਆ ਜਾਏ ਜੈ ਦੇਖਾ ਤਾ ਏਕ ਤੂੰ ਸਤਿਗੁਰ ਦਿਆ ਦਿਖਾਏ ਜੋ ਨਿਰੰਤਰ ਜਾਣੀਏ ਨਾਨਕ ਸਹਿ ਸੁਭਾਇ ਸ੍ਰੀ ਰਾਗ ਮਹੱਲਾ ਪਹਿਲਾ ਮਛਲੀ ਜਾਲ ਨ ਜਾਣਿਆ ਸਰ ਖਾਰਾ ਸੁਗਾ ਸਿਆਣੀ ਸੋਹਣੀ ਕਿਉਂਕਿ ਤੂੰ ਵੇਸਾਹ ਕੀਤੇ ਕਾਰਨ ਪਾਕੜੀ ਕਾਲ ਨ ਟਲੀ ਸੁਰਾਹ ਭਾਈ ਰੇ ਇਉ ਸਿਰ ਜਾਣੋ ਕਾਲ ਜਿਉ ਮੱਛੀ ਤਿਉ ਮਾਨਸਾ ਪਵੇ ਚਿੰਤਾ ਜਾਲ ਰਹਾਉ ਸਭ ਜਗ ਬਾਧੂ ਕਾਲ ਕੂ ਬਿਨ ਗੁਰ ਕਾਲ ਅਫਾਰ ਸੱਚ ਰਤੀ ਸੇ ਉਬਰੇ ਦੁਧਾ ਸੋੜ ਵਿਕਾਰ ਹਉ ਤਨਕੈ ਬਲਹਾਰ ਨੇ ਦਰ ਸੱਚੇ ਸੱਚਿਆਰ ਸੇ ਚਾਨੇ ਜੋ ਪੰਖੀਆਂ ਜਾਲੀ ਬੰਦ ਕਿਹਾਦ ਗੁਰ ਰਾਖੀ ਸੇ ਉਬਰੇ ਹੋਰ ਪਾਥੇ ਚੋ ਗੈ ਸਾਥ ਬਿਨ ਨਾਵੇ ਚੁਣ ਛੁੱਟੀਐ ਕੋਈ ਨਾ ਸੰਗੀ ਸਾਧ ਸੱਚੋ ਸੱਚਾ ਆਖੀਏ ਸੱਚੇ ਸੱਚਾ ਥਾਣ ਜਿੰਨੀ ਸੱਚਾ ਮੰਨਿਆ ਤਿੰਨ ਮਨ ਸੱਚ ਧਿਆਨ ਮਨ ਮੁਖ ਸੁੱਚੇ ਜਾਣੀਐ ਗੁਰਮੁਖ ਜਨਾ ਗਿਆਨ ਸਤਿਗੁਰ ਅੱਗੇ ਅਰਦਾਸ ਕਰ ਸਾਜਣ ਦੀ ਮਿਲਾਏ ਸਾਜਣ ਮਿਲੀ ਐਸੋ ਪਾਇਆ ਜਮ ਦੂਤ ਮੂਹੇ ਬਿਖ ਖਾਏ
ਨਾਮੀ ਅੰਦਰ ਹੋ ਵਸਾ ਨਉ ਵਸੇ ਮਣ ਆਏ ਆਜ ਗੁਰੂ ਗੋਬਾਰ ਹੈ ਬਿਨ ਸਭ ਦੇ ਬੂਝ ਨ ਪਾਏ ਗੁਰਮਤੀ ਪ੍ਰਗਾਸ ਹੋਏ ਸੱਚ ਰੇ ਲਿਵ ਲਾਏ ਤਿੱਥੇ ਕਾਲ ਨ ਸੰਚਰੈ ਜੋਤੀ ਜੂਤ ਸਮਾਏ ਤੂੰ ਏ ਸਾਜਣ ਤੂੰ ਸਜਾ ਤੂੰ ਆਪੇ ਮੇਲਣ ਹਾਰ ਗੁਰ ਸਭ ਦੀ ਸਲਾਈ ਅੰਤਨ ਪਾਰਾ ਵਾਰ ਤਿੱਥੇ ਕਾਲ ਨ ਪੜੈ ਜਿੱਥੇ ਗੁਰ ਕਾ ਸ਼ਬਦ ਉਪਾਰ ਹੁਕਮੀ ਸਭੇ ਉਪਜਹਿ ਹੁਕਮੀ ਕੌਰ ਕੁਮਾਏ ਹੁਕਮੀ ਕਾਲੇ ਵਸ ਹੈ ਹੁਕਮੀ ਸਾਸ ਸੁਮਾਏ ਨਾਨਕ ਜੂਤ ਪਾਵੇ ਸੋਥੀ ਨਾ ਜਨਤਾ ਵਸ ਕਿਸ ਨਾ ਸ੍ਰੀ ਰਾਗ ਮਹੱਲਾ ਪਈ।

ਕਾਮਣ ਕਾਮਣ ਆਵੀ ਖੂਟੀ ਅਵਗਣ ਹਰ ਨਾ ਸੋ ਪਈਐ ਸਹੁਰੇ ਝੂਠੀ ਝੂਠ ਜਲੀ ਬੇਕਾਰ ਆਵਣ ਵੰਜਣ ਡਾਖੜੋ ਛੂਡੀ ਕੰਤ ਵਿਸਾਰ ਪਿਰਕੀ ਨਾਰ ਸੋਹਾਵਣੀ ਮੁਤੀ ਸੁਕਿਤ ਸਾਧੂ ਪਿਰਕੇ ਕਾਮਣ ਆਵੇ ਬੋਲੀ ਫਾਦਲ ਬਾਦ ਦਰ ਕਰ ਟੋਈ ਨਾਲ ਹੈ ਸੁੱਟੀ ਦੂਜੇ ਸਾਧ ਪੰਡਿਤ ਵਾਚੇ ਪੋਥੀਆਂ ਨਾ ਬੂਜੇ ਵਿਚਾਰ ਵਿਚਾਰ ਅਨਕੋ ਮਤੀ ਦੇ ਚਲੈ ਮਾਇਆ ਕਾਵ ਪਾਰ ਝੂਠੀ ਕਥਣੀ ਝੂਠੀ ਜਗ ਪਵੈ ਰਹਿਣੀ ਸਬਦ ਸੋ ਸਾਰ ਕੇਤੇ ਪੰਡਿਤ ਜੋਤ ਕੀ ਬੇਦਾਂ ਕਰੇ ਵਿਚਾਰ ਵਾਦ ਵਿਰੋਧ ਸਲਾਣੇ ਵਾਦੇ ਆਵਣ ਜਾਣ ਬਿਨ ਗੁਰ ਕਰਮਣ ਸੁਲਟ ਸੀ ਕੈ ਸੁਣਿਆ ਆਖ ਵਖਾਣ ਸਭ ਗੁਣਵੰਤੀ ਆਖੀਐ ਮੈਂ ਗੁਣ ਨਾਹੀ ਕੋਈ ਹਰ ਵਰਨਾਰ ਸੁਹਾਵਣੀ ਬਹਿ ਜੈ ਮੈਂ ਪਾਵੇ ਪ੍ਰਭ ਸੂਈ ਨਾਨਕ ਸੌਦ ਮਿਲਾਵੜਾ ਨਾ ਵਿਸੂੜਾ ਹੋਈ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਧੀਐ ਤੀਰਥ ਕੀਚੇ ਵਾਸ ਪੁੰਨ ਦਾਨ ਚੰਗੀਆਂ ਆਈਆਂ ਬਿਨ ਸਾਚੇ ਕਿਆ ਤਾਸ ਜੇ ਆਰਾਧੇ ਤੇ ਹਾਲੂਣਾ ਬਿਨ ਗੁਣ ਜਨਮ ਵਿਨਾਸ ਹੁੰਦੇ ਗੁਣ ਦਾਸੀ ਸੁਖ ਹੋਏ ਅਵਗਣ ਤਿਆਗ ਸਮਾਇਆ ਗੁਰਮਤ ਪੂਰਾ ਸੋਏ ਰਹਾਓ ਬਿਨ ਰਾਸੀ ਵਪਾਰੀਆ ਤੱਕੇ ਕੁੰਨਾ ਚਾਰ ਮੂਲ ਨ ਬੂਜੇ ਆਪਣਾ ਵਸਤਰ ਹੀ ਕਰ ਬਾਰ ਬਿਨ ਮੱਕਰ ਦੁਖੇ ਗਲਾ ਕੂੜ ਮੁਠੀ ਕੁੜਿਆਰ ਲਾਹ ਐਨਸ ਨੌਤਣ ਪਰਖੇ ਰਤਨ ਵਿਚਾਰ ਵਸਤ ਲਏ ਕਰੇ ਆਪਣੇ ਚੱਲੇ ਕਾਰ ਸਾਰ ਵਣਜਾਰਿਆ ਸੋ ਵਣਜਕਾਰ ਗੁਰਮੁਖ ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈ ਅਜੇ ਮੇਲੇ ਮਿਲਣ ਹਾਰ ਮਿਲਿਆ ਹੋਏ ਨ ਵਿਸੜੇ ਜਿਸ ਅੰਤਰ ਜੋਤ ਉਪਾਰ ਸੱਚੀ ਆਸਣ ਸੱਚ ਰੀ ਸੱਚੀ ਪ੍ਰੇਮ ਪਿਆਰ ਜਿੰਨੀ ਆਪ ਸਾਣਿਆ ਕਰ ਮੈਂ ਮੈਲ ਸੋ ਥਾਏ ਸੱਚੇ ਸੇ ਤੀਰਤਿਆ ਸੱਚੋ ਪੱਲੇ ਪਾਏ ਤੇਰ ਭਵਨ ਸੋ ਪ੍ਰਭ ਜਾਣੀਐ ਸੱਚੋ ਸਾਚੇ ਨਾਏ ਸਾ ਤਨ ਕਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਮਹਿਲੀ ਮੈਲ ਬੁਲਾਈਐ ਸੋ ਪਿਰ ਰਾਵੈ ਰੰਗ ਸਾਧ ਸੁਹਾਗਣ ਸਾ ਪਲੀ ਫਿਰ ਮੋਹੀ ਗੁਣ ਸੰਗ ਪੂਲੀ ਪੂਲੀ ਥਲ ਚੜ ਥਲ ਚੜ ਡੁਗਰ ਜਾਓ ਬਣ ਮੈਂ ਪੂਲੀ ਜੀ ਫਿਰਾ ਬਿਨ ਗੁਰੂ ਬੂਜ ਨਾ ਪਾਓ ਨਾ ਪੂਲੀ ਜੀ ਫਿਰ ਫਿਰ ਫਿਰ ਆਵ ਜਾਓ ਪੁੱਤੋ ਜਾਇ ਪਧਾਊਆ ਚੱਲੇ ਚੱਕਰ ਹੋਏ ਰਾਜਨ ਜਾਣੇ ਆਪਣਾ ਦਰ ਕਠਾਗਣ ਹੋਏ ਨਾਨਕੇ ਕੋਰਾਵਰ ਦੂਜਾ ਵਰ ਨਾ ਕੋਈ ਸ੍ਰੀ ਰਾਗ ਮਹੱਲਾ ਪਹਿਲਾ।

ਹੈ ਜੈ ਤੇ ਸੁਖ ਅਗਲੂ ਨਾ ਲਾਗੇ ਜਮ ਤੀਰ ਪਾਈ ਰੀ ਮੈਲ ਨਹੀਂ ਨਿਰਮਲ ਜਲ ਨਾਏ ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ ਰਹਾਉ ਹਰ ਖ ਮੰਦਿਰ ਸੋਹਣਾ ਕੀ ਆਕਰਨੇ ਹਾਰ ਰਵ ਸਸ ਦੀਪ ਅਨੂਪ ਜੋ ਤਿਰਪਵਣ ਜੋਤ ਅਪਾਰ ਹਾਟ ਪਟਣ ਗੜ ਕੋਟੜੀ ਸਾ ਸਵਦਾ ਵਪਾਰ ਗਿਆਨ ਅੰਜਣ ਪੈ ਭੰਜਣਾ ਦੇਖ ਨਿਰੰਜਣ ਪਾਏ ਕੂਪਤ ਪ੍ਰਗਟ ਸਭ ਜਾਣੀਐ ਜੇ ਮਨ ਰਾਖੈ ਠਾਏ ਐਸਾ ਸਤਿਗੁਰ ਜੇ ਮਿਲੈ ਤਾਂ ਸਹਿਜੇ ਲਏ ਮਿਲਾਏ ਕਸ ਕਸ ਵੱਟੀ ਲਾਈ ਹੈ ਪਰਖੇ ਹਿਤ ਚਿਤ ਲਾਏ ਖੋਟੇ ਠੌਰ ਨਾ ਪਾਇਨੀ ਖਰੇ ਖਜ਼ਾਨੇ ਪਾਏ ਅਸੰਦੇਸਾ ਦੂਰ ਕਰ ਇਉ ਮਲ ਜਾਏ ਸੁਮਾਏ ਸੁਖ ਵਾਂਗੇ ਸਭ ਕੋ ਦੁੱਖ ਨ ਮੰਗੈ ਕੋਈ ਸੁਖੇ ਕਹੋ ਦੁੱਖ ਅਗਲਾ ਅਣਮੁਖ ਬੂਝ ਨਾ ਹੋਏ ਸੁਖ ਦੁੱਖ ਸਮ ਕਰ ਜਾਣੀਐ ਸਬਦ ਭੇਦ ਸੁਖ ਹੋਈ ਭੇਦ ਪੁਕਾਰੇ ਵਾਚੀਐ ਬਾਣੀ ਬ੍ਰਹਮ ਵਿਆਸ ਮੁਣ ਜਨ ਸੇਵਕ ਸਾਧਕਾ ਨਾਮ ਰਤੇ ਗੁਣਦਾਸ ਸੱਚ ਰਤ ਸੇ ਜਿਣ ਗਏ ਹਉ ਸਦ ਬਲਹਾਰੇ ਜਾਸ ਚਉ ਜੁਗ ਮੈਲੇ ਮਲ ਪਰੀ ਜਿਨ ਮੁਖ ਨਾਮ ਨਾ ਹੋਈ ਭਗਤੀ ਭਾਏ ਵਿਹੂਣਿਆ ਮੁਖ ਵਾਲਾ ਪਤ ਕੋਈ ਨਾਮ ਸਾਰਿਆ ਅਵਗਣ ਮੁੱਠੀ ਰੂਈ ਖੂਈ ਤਖੂਤ ਪਾਇਆ ਡਰ ਕਰ ਮਿਲੇ ਮਿਲਾਏ ਆਪ ਸਾਣੇ ਘਰ ਵਸੀ ਹੋਮੀ ਤ੍ਰਿਸਣਾ ਜਾਏ ਨਾਨਕ ਨਿਰਮਲ ਉਜਲੇ ਚੂਰਾ ਤੇ ਹਰ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਭੁੱਲੇ ਬਾਵਰੇ ਗੁਰ ਕੀ ਚਰਨੀ ਲਾਗ ਹਾਰ ਜਪ

साचू साहेब सीवीए गुरमा कथो काथ आवे जाए पुवाइए पाइए किरत कुमाए पूर्व लिखिया क्यों मिटिए लिखिया लीख रिजाए बिन हर नाम न सुटिए गुरमत में मिलाए तिस बिन मेरा को नहीं जिसका जीव प्राण होमे ममता जल पड़ू लोभ जलू बिमान नानक शब्द विचारी है पाई है गुणी निदान श्री राग महला पंज पहला रे मन ऐसी हरसू प्रीत कर जैसी जल कमले लहरी नाल बसाड़ी है पी विकसी स्नेह जल मैं जी उपाय कै बिन जल मरन मत्ता ने मन रे क्यों सुटे बिन प्यार गुरमुखे अंतर रव रहा बख्शी भगत भंडार रहाओ रे मने ऐसी हर सुप्रीत कार जैसी मसली नीर ज्यो अद क्यों त्यों सुकनो मन तन शांत शरीर बिन जल घड़ी न जीव ही प्रापा जाने पापीर रे मने ऐसी हर सुप्रीत कार जैसी चातरुक में सात पर तल हरियावले कबूमन पावे के करुमली सुपाई है किरत पया सिर देह री मने ऐसी हर सू प्रीत कर जैसी जल दुध होए आप कटने आपे खवे दुध को कपन ना दे आपे मील सुनिया सच वड़े आई दे री मने ऐसी हर सू प्रीत कर जैसी चकवी सूर खिण पल नींद न सोवी जाने दूर हजूर मन मुख सोजी ना पवे गुरमुख सदा हजूर मन मुख गणत गणामणी करता करे सोई ता की कीमत ता ना पवे जे लुचे सब कोई गुरमुत होए त पाई है सच मिली सुख होए सच्चा ने न टुटी जे सा गुर भेटे सोई ज्ञान पदार्थ पाइए तुर पवन सोजी होए निर्मल नाम न विसरी जे गुण का गायक हुए खेल गए से पंखनु जू चू दे सर ताल कड़ी के मौत के चलना खेलन हज के काल जिस तू मेले सुभले चाहे सचा पिण मल बिन गुर प्रीत न उपजे में मेल न जाए सुमिंगिया बसाणी है सबद पीत पति आए गुर अवर के करे करा ए मिलिया का क्या मेली है सुध मिले पति आए मन मुखसू जी ना पाए विछड़ छुट्टा खाए नानक दर करे एक है अवर ना दूजी जाए श्री राग महला पहला मन मुख भूले भुलाए है भूले ठौर न काए गुरु बिन ना देखा भी अंधी आवे जाए ज्ञान पदार्थ को अटकिया मुठा जाए बाबा माया परम पलाए परम पुनी डुआ गणी ना प्रियंक संभाए रहाओ भूली फिरी दिसंतरी भूली ग्रह जाए भूली डूंगरता चढ़ी परमे मन डोलाए त्रुव सुनी क्यों मिले मुठी बिललाए उछड़िया गुरु मेल सी हर रसना प्यार सासै सुबाकनी हर गुण नाम धार जो पावे त्यों रख तू मैं तुझ बिन कवन पतार अकर पड़ पर भुलिया पिकी बहु विमान तीर्थ नाता क्या करी पण मैं मैल गुमान गुर बिन किन समझाइए मन राजा सुल्तान प्रेम पदार्थ पाई है गुरमुख तत् विचार सा तन आप गवाया गुर के शब्द सिंगार कर ही ते सुपिर पाया गुर कीत अपार गुर की सेवा चाकरी मन निर्मल सुख होए गुर का सौद मन वसिया में विचों कोई नाम पदार्थ पाया लाभ सदा मन होए करम मिले ता पाईए आप लिया कर्म मिले ता पाईए आपने लिया जाए गुर की चरणी लागर विचों आप गवाए सच्चे से तीरतिया सचो पले पाए पुलन अंदर साहब को अपुल गुरु गुरमत मन समझाया लागत से प्यार नानक साच रविचर मेले शब्द अपार श्री राग महला पहला तृष्णा माया मोहनी सोत बंधन करनार तन जो बिन जग ठगया लभ लोभ अहंकार मोह ठगौली हो मोई सावरते संसार मेरे प्रीतमा मैं तुझ बिन अवर ना कोए मैं तुझ बिन अवर ना पावई तू पावै सुख हुई रहाओ नाम सलाई रंग सोंग
ਗੁਰ ਕੈ ਸਬਦ ਸੰਤੋਖ, ਜੋ ਦਿਸੈ ਸੋ ਚਲ ਸੀ ਕੂੜਾ ਮੋਹ ਨ ਵੇਖ। ਵਾਟ ਵਟਾਉ ਆਇਆ ਨਿਤ ਚਲਦਾ ਸਾ, ਦੇਖੇ ਆਖਣ ਆਖੇ ਕੇਤੜੇ, ਗੁਰ ਬਿਨ ਪੂਜਨ ਹੋਏ ਨਾਮ ਵਡਾਈ ਜੀ ਮਿਲੀ, ਸੱਚ ਰੁਪਈ ਪਤ ਹੋਈ। ਜੋ ਤੁਦ ਪਾਵੇ ਸੀ ਪਲੀ ਖੂਟਾ ਖਰਾ ਨ ਕੋਈ, ਗੁਰ ਸਰਨਾਈ ਛੁਟੀਏ ਮਨ ਮੋਟੀ ਰਾਸ, ਅਸ਼ਟ ਧਾਤ ਪਾਸਾ ਕੀ ਕਣੀਏ ਸਬਦ ਵਿਗਾਸ, ਆਪੇ ਪਰਖੇ ਪਾਰ ਕੂ ਪਵੇ ਖਜਾਨੇ ਰਾਸ, ਤੇਰੀ ਕੀਮਤ ਨਾ ਪਵੇ ਸਭ ਡਿੱਠੀ ਠੂਬ ਜਾਏ, ਕਹਿਣੇ ਹੱਥ ਨ ਲੱਭੀ ਸੱਚ ਕੇ ਪਦ ਪਾਏ, ਗੁਰਮਤਿ ਤੂੰ ਸਲਾਣਾ ਹੋਰ ਕੀਮਤ ਕਹਿ ਨਾ ਜਾਏ, ਜੇ ਤਨ ਨਾਮ ਨਾ ਭਾਵੀ ਤੇ ਤਨੂ ਮੈਂ ਬਾਦ, ਗੁਰ ਬਿਣ ਗਿਆਨ ਨਾ ਪਾਈਏ ਵਿਖਿਆ ਦੂਜਾ ਸਾਧ, ਬਿਣ ਗੁਣ ਕਾਮਣਾ ਆਵੀ ਮਾਇਆ ਭਿਕਾ ਸਾਧ, ਆਸਾ ਅੰਦਰ ਜੰਮਿਆ ਆਸਾ ਰਸ ਕਸ ਖਾਏ, ਆਸਾ ਬੰਦ ਚਲਾਈ ਐ ਮੋਹਿ ਮੋਹਿ ਝੋਟਾ ਕਾਏ, ਹੋ ਗੁਣ ਬੱਧਾ ਮਾਰੀ ਐ ਸੁੱਟੇ ਗੁਰਮਤਿ, ਸਰਬੇ ਥਾਈ ਏਕ ਤੂੰ ਜੋ ਪਾਵੇ ਤੂੰ ਰਾਖ, ਗੁਰਮਤਿ ਸਾਚਾ ਮਨ ਵਸੇ ਨਾ ਪਲੂ ਪਤ ਸਾਖ, ਹੋ ਮੇਰੂ ਗਵਾਇਆ ਸਬਦ ਸੱਚੇ ਸਚ ਪਾਖ, ਆਕਾਸੀ ਪਤਾਲ ਤੂੰ ਤਿਰ ਪਮਰਿਆ ਸਮਾਏ, ਆਪੇ ਭਗਤੀ ਭਾਉ ਤੂੰ ਆਪੇ ਮਿਲੇ ਮਿਲਾਏ, ਨਾਨਕ ਨਾਮ ਨ ਵਿਸਰੈ ਜੋ ਪਾਵੇ ਤਵੇਰ ਜਾਏ, ਸ੍ਰੀ ਰਾਗ ਮਹੱਲਾ ਪਹਿਲਾ, ਰਾਮ ਨਾਮ ਮਨ ਬੇਦਿਆ ਅਵਰ ਕੇ ਕਰੇ ਵਿਚਾਰ, ਸਬਦ ਸੁਰਤ ਸੁਖ ਉਪਜੈ ਪ੍ਰਭ ਰਾਤੂ ਸੁਖ ਸਾਰ, ਜੋ ਪਾਵੇ ਤੂੰ ਰਖ ਤੂੰ ਮੈਂ ਹਰ ਨਾਮ ਆਧਾਰ, ਮਨ ਰੇ ਸਾਚੀ ਖਸਮ ਰਜਾਏ ਜਿਨ ਤਨ ਮਨ ਸਾ ਸਿੰਗਾਰਿਆ, ਤੇ ਸੇਤੀ ਲਵਲਾਏ ਰਾਉ, ਤਨ ਬਸੰਤ ਰੋਮੀਆਂ ਇੱਕ ਰੱਤੀ ਧੂਲ ਕਟਾਏ, ਤਨ ਮਨ ਸਮਦਾ ਜੀ ਕਰੀ ਅਣਦਿਨ ਅਗਨ ਜਲਾਏ, ਹਰ ਨਾਮੇ ਤੁਲ ਨ ਪੂਜੀ ਜੀ ਲਾ ਕੋਟੀ ਕਰਮ ਕਮਾਏ, ਹਰਦ ਸਰੀਰ ਕਟਾਈਏ ਸਿਰ ਕਰ ਵਤਾ ਰਾਏ, ਤਨ ਹੈ ਮਨ ਚਲ ਗਾਲੀਐ ਭੀ ਮਨ ਤੇ ਰੂਗ ਨਾ ਜਾਏ, ਹਰ ਨਾਮੇ ਤੁਲ ਨ ਪੂਜੀ ਸਭ ਡਿੱਠੀ ਠੋਕ ਵਜਾਏ, ਕੰਚਨ ਕੀ ਕੂਟ ਦੱਤ ਕਰੀ ਬਹੁ ਹੈ ਵਰਗੇ ਵਰਦਾਨ, ਭੂਮ ਦਾਨ ਗਊਆ ਕਣੀ ਪੀ ਅੰਤਰ ਗਰਭ ਕੁਮਾਨ, ਰਾਮ ਨਾਮ ਮਨ ਬੇਦਿਆ ਗੁਰ ਦੀ ਆ ਸੱਚ ਦਾਨ, ਮਨ ਹਠ ਬੁੱਧੀ ਕੀਤੀ ਆ ਕੀਤੇ ਬੇਦ ਵਿਚਾਰ, ਕੀਤੇ ਬੰਧਨ ਜੀ ਕੀ ਗੁਰਮੁਖ ਮੋਖ ਦੁਆਰ, ਸੱਚੋ ਰੇ ਸਭ ਕੋ ਉਪਰ ਸੱਚ ਚਾਰ, ਸਭ ਕੋ ਉੱਚਾ ਕੀਏ ਨੀ ਚੜ੍ਹਦੀ ਸਹਿ ਕੋਈ, ਕਨੇ ਪਾਂਡੇ ਸਾਜੀਆ ਇੱਕ ਚਾਨਣ ਤੈ ਲੋਈ, ਕਰੋ ਮਿਲੇ ਸਜ ਪਾਈਏ ਤੁਰ ਬਖਸਣ ਮੇਟੈ ਕੋਈ, ਸਾਧ ਮਿਲੇ ਸਾਧੂ ਚੜੈ ਸੰਤੋ ਖੁਸੇ ਗੁਰ ਪਾਏ, ਅਕਥ ਕਥਾ ਵਿਚਾਰੀਐ ਜੇ ਸਤਿਗੁਰ ਮਾਏ ਸੁਮਾਏ, ਪੀ ਅੰਮ੍ਰਿਤ ਸੰਤੋ ਕੀ ਆ ਦਰਗਹਿ ਪੈਦਾ ਜਾਏ, ਘੜ ਘੜ ਵਾਜੇ ਕਿੰਗਰੀ ਅਣਦਿਨ ਸਭ ਸੁਭਾਏ, ਵਿਰਲੇ ਕੋ ਸੋਜੀ ਪਈ ਗੁਰਮੁਖ ਮਨ ਸਮਝਾਏ, ਨਾਨਕ ਨਾਮ ਨ ਵਿਸਰੈ ਸੁਟੇ ਸਭ ਕਮਾਏ, ਸ੍ਰੀ ਰਾਗ ਮਹੱਲਾ ਪਹਿਲਾ, ਚਿੱਤੇ ਦਿਸੇ ਤਲ ਹਰ ਬੱਗੇ ਬੰਕ ਦੁਆਰ, ਕਰ ਮਨ ਖੁਸ਼ੀ ਉਸਾਰਿਆ ਦੂਜੇ ਹੀਤ ਪਿਆਰ, ਅੰਦਰ ਖਾਲੀ ਪ੍ਰੇਮ ਬਿਣ ਟੈ ਟੇਰੀ ਤਨਸਰ, ਆਈ ਰੇ ਤਨ ਤਨ ਸਾਥ ਨਾ ਹੋਈ, ਰਾਮ ਨਾਮ ਤਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਈ ਰਾਓ, ਰਾਮ ਨਾਮ ਤਨ ਨਿਰਮਲੋ ਜੇ ਦੇਵੇ ਦੇਵਨ ਹਾਰ, ਅੱਗੇ ਪੂਸਣ ਹੋਈ ਜੇ ਪੇਲੀ ਗੁਰ ਕਰਤਾਰ, ਆਪ ਸੜਾਏ ਸੁੱਟੀ ਆਇਆ ਪੇ ਬਖਸਣ ਹਾਰ, ਮਨਮੁਖ ਜਾਣੇ ਆਪਣੇ ਧੀਆਂ ਪੂਤ ਸੰਜੋਗ, ਨਾਰੀ ਵੇਖ ਵਿਗਾਸੀਐ ਨਾਲੇ ਹਰਖ ਸੋ ਸੋਗ, ਗੁਰਮੁਖ ਸਬਦ ਰੰਗਾਵਲੇ ਐ ਨਿਸਾਰ ਭੋਗ, ਚਿਤ ਚਲੇ ਵਿਤ ਜਾਵਣੋ ਸਾਗਦ ਡੋਲ ਡਲਾਏ, ਪਾ ਟੁੰਡ ਗੁੱਚੀਐ ਕਰਮ ਵਸਤਾਏ, ਮਨਮੁਖੇ ਉਮੇ ਕਰਮ ਵਿਸੀ ਗੁਰਮੁਖ ਪੱਲੇ ਪਾਏ, ਸਾਗਤ ਨਿਰਗੁਣ ਯਾਰੇ ਆਪਣਾ ਮੂਲ ਪਛਾਣ, ਰਗਤ ਬਿੰਦ ਕਾਏ ਤਨੂ ਅਗਨੀ ਪਾਸ ਪ੍ਰਾਣ, ਪਵਣੇ ਕਵਰ ਦੇਵਰੀ ਮਸਤਕ ਸੱਚ ਨਿਸ਼ਾਨ, ਬਹੁਤਾ ਜੀਵਨ ਮੰਗੀਏ ਬੂਣ ਲੋੜ ਕੋਈ, ਸੁਖ ਜੀਵਨ ਤੇ ਆਖੀਐ ਜਿਸ ਗੁਰਮੁਖ ਵਸਿਆ ਸੋਏ, ਨਾਮ ਹੋਣੇ ਕਿਆ ਗਣੀ ਜਿਸ ਹਰ ਗੁਰ ਦਰਸਨ ਹੋਏ, ਜੋ ਸੁਪਨੇ ਨਿਸ ਭੁੱਲਿਆ ਜਬ ਲਗਤ ਨਿਦਰਾ ਹੋਈ, ਇਹ ਸਰਪਣ ਕਹਿਵੈ ਜਿਹੜਾ ਅੰਤਰ ਹੋਂ ਮੈਂ ਦੋਏ, ਗੁਰਮਤ ਹੋਏ ਵਿਚਾਰੀ ਐ ਸੁਪਨਾਏ ਜਗ ਲੋਏ, ਅਗਣ ਮਰੈ ਜਲ

Guru.

ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪੰਜਵਾਂ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿਨਹੀ ਸੁਣਿਆ ਦੁੱਖ ਸੁਖ ਮੇਰਾ, ਤੌਬਿਦ ਨੀਕੀ ਖਟਾਨੀ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿੰਨ ਹੀ ਸੁਣਿਆ ਦੁੱਖ ਸੁਖ ਮੇਰਾ, ਤੌਬਿਦ ਨੀਕੀ ਖਟਾਨੀ। ਜੀ ਕੀ ਏਕੈ ਹੀ ਪੈਮਾਨੀ, ਜੀ ਕੀ ਏਕੈ ਹੀ ਪੈਮਾਨੀ, ਅਵਰ ਜਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ। ਡਿਗੇ ਨਾ ਡੋਲੇ ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ। ਓਏ ਜੋ ਬੀਚ ਹਮ ਤੁਮ ਕਸ਼ ਹੋਤੇ, ਤਿਨਕੀ ਬਾਤ ਬਿਲਾਨੀ। ਅਲੰਕਾਰ ਮਿਲ ਥੈਲੀ ਹੋਈ ਹੈ, ਤਾਤੇ ਕਨਕ ਵਖਾਨੀ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਣੀ। ਕਹੋ ਨਾਨਕ ਨਿਹਚਲ ਘਰ ਬੰਦਿਓ, ਗੁਰ ਕੀਓ ਬੰਧਾਨੀ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਣੀ। ਕਹੋ ਨਾਨਕ ਨਿਹਚਲ ਘਰ ਬੰਦਿਓ, ਗੁਰ ਕੀਓ ਬੰਧਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਇਹ ਅੱਜ ਦਾ ਜੋ ਸਤਿਗੁਰਾਂ ਦਾ ਹੁਕਮਨਾਮਾ ਸਾਹਿਬ ਹੈ, ਅੰਮ੍ਰਿਤ ਵੇਲੇ ਆਪਣੇ ਗੁਰੂ ਘਰ ਗੁਰਮੁਖਾਂ ਨੇ, ਗੁਰੂ ਕੇ ਵਜ਼ੀਰਾਂ ਨੇ ਪੜ੍ਹ ਕੇ ਸੁਣਾਇਆ, ਉਹ ਫਿਰ ਨੋਟਿਸ ਬੋਰਡ ਦੇ ਉੱਪਰ ਲਿਖ ਦਿੱਤਾ ਜਾਂਦਾ ਕਿ ਜਦੋਂ ਵੀ ਆਪਾਂ ਅੰਦਰ ਆਉਣਾ, ਤੁਸੀਂ ਸਾਰੇ ਪਹਿਲਾਂ ਹੁਕਮ ਨੂੰ ਵੇਖ ਦਿਓ। ਵੈਸੇ ਤਾਂ ਸਾਰੀ ਹੀ ਗੁਰਬਾਣੀ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਇਕੱਲਾ ਇਕੱਲਾ ਸ਼ਬਦ ਸਾਡੇ ਲਈ ਹੁਕਮ ਹੈ, ਪਰ ਜਿਹੜਾ ਫਿਰ ਬਖਸ਼ਿਸ਼ ਹੋ ਜਾਂਦਾ ਨਾ, ਉਸ 'ਤੇ ਆਪਾਂ ਬੜਾ ਗੌਰ ਕਰਨਾ ਹੁੰਦਾ। ਗੌਰ ਦਾ ਮਤਲਬ ਹੁੰਦਾ ਧਿਆਨ ਦੇਣਾ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਕਈ ਵਾਰੀ ਅਸੀਂ ਪੜ੍ਹ ਕੇ ਵੀ ਆਉਂਦੇ ਹਾਂ ਅਤੇ ਅੰਦਰ ਆਉਂਦਿਆਂ ਤੱਕ ਭੁੱਲ ਜਾਂਦਾ, ਪਤਾ ਨਹੀਂ ਕੀ ਪੜ੍ਹ ਕੇ ਆਏ ਸੀ, ਅੱਜ ਕਿਹੜਾ ਹੁਕਮਨਾਮਾ ਆਇਆ। ਕਿਉਂਕਿ ਪਿਆਰ ਨਹੀਂ ਹੈ, ਤੜਫ ਨਹੀਂ ਹੈ, ਦੁੱਖ ਨਹੀਂ ਮਹਿਸੂਸ ਕਰਦੇ ਕਿ ਸਾਡਾ ਵਿਛੋੜਾ ਪਿਆ ਵਾਹਿਗੁਰੂ ਦੇ ਨਾਲੋਂ। ਜਿਸ ਦਿਨ ਇਹ ਮਨ 'ਚ ਆ ਗਿਆ ਨਾ, ਤੁਸੀਂ ਫਿਰ ਗੁਰੂ ਦੇ ਹੀ ਹੋ ਜਾਣਾ, ਕਿਉਂਕਿ ਆਪਾਂ ਹੋਰ ਤਾਂ ਕੋਈ ਕੰਮ ਕਰਨ ਆਏ ਨਹੀਂ। ਭਈ ਪ੍ਰਾਪਤ ਮਾਨੁੱਖ ਦੇ ਹੋਰੀ ਆ, ਗੋਬਿੰਦ ਮਿਲਣ ਕੀ। ਪਰ ਇਹਦਾ ਬਰਾਗ ਨਹੀਂ ਆਉਂਦਾ, ਬਸ ਉਹ ਰੂਟੀਨ ਆ ਸਾਡੀ। ਸਵੇਰੇ ਉੱਠੇ, ਖਾ ਪੀ ਕੇ ਕੰਮਾਂ 'ਤੇ ਚਲ ਗਏ, ਰਾਤ ਨੂੰ ਸੌਂ ਗਏ, ਅਤੇ ਜਦੋਂ ਸਮਾਂ ਲੱਗਾ ਉਦੋਂ ਅਸੀਂ ਸਤਿਗੁਰਾਂ ਕੋਲ ਆ ਗਏ, ਹੈ ਨਾ। ਪਰ ਜਿਨ੍ਹਾਂ ਦੇ ਅੰਦਰ ਫਿਰ ਤੜਫ ਹੁੰਦੀ ਹੈ ਨਾ, ਬਰਾਗ ਹੁੰਦੀ ਆ, ਉਹ ਫਿਰ ਇਹ ਕਹਿੰਦਾ, ਕਹਿੰਦੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰ। ਕੱਲ੍ਹ ਵੀ ਤੁਸੀਂ ਹੁਕਮਨਾਮਾ ਸਾਹਿਬ ਸਰਵਣ ਕੀਤਾ ਸੀ ਆਪਣੇ ਗੁਰੂ ਘਰ ਨੂੰ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰ ਆ, ਹੁਣ ਤਿਸ ਪੈ ਆਪ ਵੇਚ ਆਈ। ਕਹਿੰਦੇ ਕੋਈ ਮੇਰਾ ਪ੍ਰੀਤਮ ਮੈਨੂੰ ਮਿਲਣ ਦਾ ਤਰੀਕਾ ਦੱਸ ਦੇ, ਮੈਂ ਉਸ ਤੋਂ ਆਪਣਾ ਆਪ ਵੇਚ ਦੇਵਾਂ। ਦਰਸ਼ਨ ਹਰ ਦੇਖਣ ਕੇ ਤਾਈ, ਦਰਸ਼ਨ ਹਰ ਦੇਖਣ ਕੇ ਤਾਈ। ਕਿਉਂਕਿ ਇਹ ਉਸੇ ਤਰ੍ਹਾਂ ਹੀ ਆ ਜਿਵੇਂ ਦੁਨਿਆਵੀ ਤੁਸੀਂ ਪੜ੍ਹਾਈਆਂ ਬੱਚਿਆਂ ਨੇ ਕਰਦੇ ਹੋ, ਆਪਾਂ ਵੀ ਕੀਤੀਆਂ ਨੇ। ਇਹ ਸਤਿਗੁਰ ਦਾ ਸਕੂਲ ਆ, ਅਤੇ ਸਕੂਲ 'ਚ ਆ ਕੇ ਸਮਝ ਕੇ ਅਤੇ ਫਿਰ ਉਹ ਹੋਮਵਰਕ ਕਰਨਾ ਹੁੰਦਾ ਘਰ ਜਾ ਕੇ। ਅਤੇ ਜਿਹੜੇ ਬਸ ਉੱਦਾਂ ਹੀ ਆਏ ਆਪਾਂ ਚਲੇ ਗਏ, ਉਹ ਹੋਮਵਰਕ ਨਹੀਂ ਕਰਦੇ ਅਤੇ ਬਸ ਫੇਲ ਹੋ ਜਾਂਦੇ ਅੰਤ ਸਮੇਂ। ਇਸ ਲਈ ਆਪਾਂ ਹੁਣ ਹਾਰਨਾ ਨਹੀਂ ਗਾ, ਅੱਗੇ ਬੜੇ ਜਨਮ ਹਾਰੇ ਹੈ। ਫਿਰਤ ਫਿਰਤ ਜੂਨਾਂ 'ਚ ਫਿਰਦੇ ਰਹੇ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ।
ਇਹ ਮਾਣ ਸਦੇ ਐਦਕੀ ਅਸੀਂ ਨਹੀਂ ਹਾਰਨੀ ਕਿਉਂਕਿ ਸਤਿਗੁਰ ਪੂਰਾ ਨਾ ਹੁਣ ਜਿੱਤਣਾ ਕਹਿੰਦੇ ਆਸਰੇ ਆ ਜਿਹਨਾਂ ਦੀ ਸ਼ਰਨ 'ਚ ਬੈਠੇ ਹੋ ਸੰਤੀ ਜੀਤਾ ਜਨਮ ਅਪਾਰ ਤੁਹਾਨੂੰ ਸੰਤ ਗਿਆ ਵਾ ਕਹਿੰਦੇ ਤੁਸੀਂ ਤਾਂ ਇਹ ਜਨਮ ਨੂੰ ਜਿੱਤ ਲੈਣਾ ਗੁਰਮੁਖ ਜਿਣ ਬਾਜੀ ਘਰ ਆਇਆ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ ਬਹੁਤ ਹਮ ਕਾਹੇ ਆਵੇਂਗੇ ਹੈਨਾ ਕਬੀਰ ਸਾਹਿਬ ਕਹਿੰਦੇ ਮਨ ਕਿਉਂ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਮਨਸਾ ਕਾ ਦਾਤਾ ਸਭ ਸੁੱਖ ਨਿਦਾਨ ਮਨਸਾ ਹੁੰਦੀ ਕਾਂਖੀ ਤੋ ਕਾਂਖੀ ਆਪਾਂ ਰੱਖਦੇ ਹੀ ਨਹੀਂ ਗੇ ਸੁਖਣੀ ਸਾਹਿਬ ਪੜ੍ਹਦੇ ਹੋ ਨਾ ਉੱਥੇ ਲਿਖਿਆ ਕਾਂਖੀ ਏਕ ਹੈ ਰਹਾਓ ਚ ਲਿਖਿਆ ਨਾਲੇ ਰਹਾਓ ਚ ਕਾਂਖੀ ਏਕ ਹੈ ਦਰਸ ਤੁਹਾਰੋ ਤੇ ਨਾਨਕ ਉਨ ਸੰਗ ਸੇਈ ਪਿਆਰੇ ਮੇਲ ਜਿਹਨਾਂ ਮਿਲਿਆ ਤੇਰਾ ਅੱਜ ਵੀ ਸਤਿਗੁਰਾਂ ਇਹੀ ਬਖਸ਼ਿਸ਼ ਕੀਤੀ ਹੈ ਕਹਿੰਦੇ ਤੁਸੀਂ ਦੁੱਖ ਮਹਿਸੂਸ ਤੇ ਕਰੋ ਕਦੀ ਹੈਨਾ ਤੇ ਫਿਰ ਜੋ ਦੁੱਖ ਮਹਿਸੂਸ ਹੁੰਦਾ ਨਾ ਤਾਂ ਮੈਂ ਤੁਹਾਨੂੰ ਰੋਕਿਆ ਤੁਸੀਂ ਬੜਾ ਵਧੀਆ ਜਪ ਰਹੇ ਸੀ ਤੁਸੀਂ ਬੈਰਾਗ ਦੇ ਵਿੱਚ ਉਹਨੂੰ ਕਹਿਣਾ ਵਾ ਵੀ ਆਹ ਦੁੱਖ ਹੈਗਾ ਸਾਨੂੰ ਸਾਨੂੰ ਪਤਾ ਹੀ ਨਹੀਂ ਦੱਸਿਆ ਨਹੀਂ ਕਿਸੇ ਨੇ ਵੀ ਦੁੱਖ ਕੀ ਹੈ ਦੁੱਖ ਵਿਛੋੜਾ ਤੇ ਸੁਣਨਾ ਕਿੰਨੇ ਆ ਜਿਹਦੇ ਨਾਲ ਵਿਛੜੇ ਹੋਏ ਆ ਤੇ ਉਹ ਕਿਹੜਾ ਦੂਰ ਆ ਤੁਹਾਡੇ ਅੰਦਰ ਵੀ ਆ ਤੇ ਬਾਹਰ ਵੀ ਆ ਤੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਸਾਹਮਣੇ ਵੀ ਬੈਠੇ ਨੇ ਸੁਣਨਗੇ ਨਾ ਸਾਡਾ ਦੁੱਖ ਪਰ ਸਾਨੂੰ ਸੁਣਾਉਣਾ ਨਹੀਂ ਆਉਂਦਾ ਆਪਾਂ ਬਸ ਆਏ ਫਾਰਮੈਲਿਟੀ ਵਾਂਗੂ ਤੇ ਬਸ ਜਪ ਕੇ ਤੇ ਮਨ ਚ ਬਰਾਗ ਤੇ ਆਇਆ ਹੀ ਨਹੀਂ ਮਿਲਦਾ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਕਹੋ ਨਾਨਕ ਕਿਆ ਦੀਜੇ ਕਿਤੇ ਸੀਸ ਵੱਢੇ ਕੇ ਬੈਸਣ ਦੀਜੇ ਬਿਨ ਸਿਰ ਸੇਵ ਕਰੀਜੇ ਤੇ ਕੌਣ ਸੁਣਾ ਰਹੇ ਤੁਹਾਨੂੰ ਮੇਰੇ ਹਰ ਪ੍ਰੀਤਮ ਕੀ ਬਾਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਤੇ ਵਿੱਚ ਵਿਚੋਲੇ ਹੀ ਹੈ ਕੌਣ ਬਾਤ ਸੁਣਾਉਣ ਡਿਆ ਤੁਹਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ ਕਹੋ ਨਾਨਕ ਕਿਆ ਦੀਜੇ ਗੁਰੂ ਨਾਨਕ ਸਾਹਿਬ ਕਹਿੰਦੇ ਆਪਾਂ ਨੂੰ ਕੀ ਦੇਣਾ ਚਾਹੀਦਾ ਉਹਨਾਂ ਨੂੰ ਕਹਿੰਦੇ ਸੀਸ ਵੱਢੇ ਕੇ ਬੈਸਣ ਦੀਜੇ ਕਹਿੰਦੇ ਉਹਨੂੰ ਆਪਣਾ ਸਿਰ ਵੱਢ ਕੇ ਨਾ ਮੂੜਾ ਬਣਾ ਦਿਓ ਤੇ ਬਿਨ ਸਿਰ ਸੇਵ ਕਰੀਜੇ ਤੇ ਜੋ ਕਹਿੰਦਾ ਫਿਰ ਉਦਾਂ ਕਰੀ ਜਾਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੀ ਵੇਖੋ ਅੱਜ ਤੁਸੀਂ ਜੇ ਧਿਆਨ ਨਾਲ ਇਹ ਸ਼ਬਦ ਨੂੰ ਵਿਚਾਰ ਲਓਗੇ ਨਾ ਪੂਰਨ ਮਿਲਾਪ ਹੈ ਪੂਰਨ ਕੋਈ ਥੋੜ੍ਹਾ ਬਹੁਤਾ ਨਹੀਂ ਹਰੇਕ ਸ਼ਬਦ ਦੇ ਵਿੱਚ ਪੂਰਨ ਮਿਲਾਪ ਆ ਸਾਡਾ ਵਾਹਿਗੁਰੂ ਦੇ ਨਾਲ ਪਰ ਜੇ ਸਾਨੂੰ ਬਰਾਗ ਹੋਵੇ ਤੜਫ ਹੋਵੇ ਵੀ ਸਾਨੂੰ ਅਸੀਂ ਵਿਛੜੇ ਹੋਏ ਹਾਂ ਉਹਨਾਂ ਦੁਖੀ ਇਹ ਦੱਸਿਆ ਵਾ ਕਿਤੇ ਜਿਸਕਾ ਤਨ ਮਨ ਧਨ ਸਭ ਤਿਸਕਾ ਸੋਈ ਸੁਗੜ ਸੁਜਾਨੀ ਵਾਹਿਗੁਰੂ ਨੂੰ ਕਿਹਾ ਸੁਗੜ ਸੁਜਾਨੀ ਬੜਾ ਦਾਨਾ ਬੀਨਾ ਵਾ ਕਿਤੇ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤੌਬੇ ਤਨੀਕੀ ਖਟਾਨੀ ਤੁਸੀਂ ਵਧੀਆ ਖੱਟੀ ਖੱਟ ਲੈਣੀ ਹੈ ਜੇ ਤੁਸੀਂ ਉਹਨੂੰ ਦੁੱਖ ਇਹ ਸੁਣਾਉਣ 'ਚ ਕਾਮਯਾਬ ਹੋ ਗਏ ਦੁੱਖ ਕੀ ਆ ਦੁੱਖ ਵਿਛੋੜਾ ਜੀ ਕੀ ਏਕ ਹੀ ਪੈਮਾਨੀ ਕਹਿੰਦੇ ਹੋਰ ਕਿਸੇ ਦੇ ਅੱਗੇ ਅਰਦਾਸ ਨਹੀਂ ਕਰਨੀ ਤੁਸੀਂ ਉਸੇ ਨੇ ਤੁਹਾਡੇ ਮਨ ਦੀ ਸੁਣਨੀ ਤੇ ਨਹੀਂ ਸੁਣਿਆ ਦੁੱਖ ਸੁੱਖ ਮੇਰਾ ਤੌਬੇ ਤੇ ਨੀਕੀ ਖਟਾਨੀ ਜੀ ਕੀ ਏਕ ਹੀ ਪੈਮਾਨੀ ਅਵਰ ਯਤਨ ਕਰ ਰਹੇ ਹੋ ਬਤੇਰੇ ਪੰਜਵੇਂ ਪਾਤਸ਼ਾਹ ਕਹਿੰਦੇ ਅਸੀਂ ਪਹਿਲਾਂ ਬੜੇ ਯਤਨ ਕਰਦੇ ਰਹੇ ਪਰ ਕਹਿੰਦੇ ਤੁਸੀਂ ਹੁਣ ਨਹੀਂ ਕਰਨੇ ਹੈਨਾ ਤਿੰਨ ਤਿਲ ਨੇ ਹਕੀਮਤ ਜਾਣੀ ਉੱਥੇ ਫਿਰ ਸਾਨੂੰ ਰਹਾਓ ਦੱਸਿਆ ਆਓ ਇੱਥੋਂ ਆਪਣਾ ਦੁੱਖ ਸੁਣਾਉਣ ਦਾ ਸਮਾਂ ਨਿਸ਼ਚਿਤ ਕੀਤਾ ਵਾ ਰਹਾਓ ਵੀ ਤੁਸੀਂ ਦੁੱਖ ਤੁਹਾਨੂੰ ਕੀ ਆ ਸਮਝ ਲੱਗ ਗਈ ਅਸੀਂ ਵਿਛੜੇ ਹੋਏ ਤੇ ਬੜੇ ਦੁੱਖ ਬੈਰਾਗ ਚ ਆ ਕੇ ਫਿਰ ਅਰਦਾਸਾਂ ਕਰੀਏ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

ਤੁਸੀਂ ਸਾਡੀ ਸਾਰੀ ਜਾਇਦਾਦ ਲੈ ਲਓ, ਇਹਨੂੰ ਸਾਹ ਦੇ ਦਿਓ। ਤੇ ਡਾਕਟਰ ਅੱਗੋਂ ਕਹਿੰਦਾ ਵੀ ਸਾਰੀ ਦੁਨੀਆਂ ਦੀ ਜਾਇਦਾਦ ਲਿਆ, ਇੱਕ ਸਾਹ ਨਹੀਂ ਆਉਣਾ। ਵੇਖੋ ਕਿੰਨੀ ਮਹਿੰਗੇ ਨੇ ਧਨ, ਸਵਾਸਾਂ ਦਾ ਧਨ ਤੇ ਅਸੀਂ ਐਵੇਂ ਗੁਆਈ ਜਾਂਦੇ। ਕਦੀ ਸੋਚਿਆ ਹੀ ਨਹੀਂ ਗਾ ਵੀ ਸਾਹ ਕਿੰਨੇ ਰਹਿ ਗਏ ਤੇ ਕਿੰਨੇ ਖਰਚ ਲਏ। ਕਿਆ ਤੈ ਖਟਾਸਾਂ ਦਾ ਹੀ ਅੱਗੇ ਹਿਸਾਬ ਹੋਣਾ ਜਾ ਕੇ। ਉਹ ਸਾਡਾ ਮਾਤਾ ਪਿਤਾ ਨਾ ਵਾਹਿਗੁਰੂ ਜੀ, ਹਰਜੀ ਮਾਤਾ ਹਰਜੀ ਪਿਤਾ। ਹੁਣ ਪਿਓ ਜਦੋਂ ਆਪਾਂ ਛੋਟੇ ਹੁੰਦੇ ਸੀ ਤੇ ਉਹ ਪੈਸੇ ਦੇ ਕੇ ਭੇਜਦੇ ਹੁੰਦੇ ਸੀ ਵੀ ਜਾਂ ਸੌਦਾ ਲਿਆਓ ਜਾਂ ਕੋਈ ਬਾਜ਼ਾਰ ਭੇਜ ਦੇਣਾ। ਜਦੋਂ ਆਪਾਂ ਬਾਜ਼ਾਰ ਜਾਣਾ ਤੇ ਫਿਰ ਰਾਤ ਨੂੰ ਉਹਨੇ ਹਿਸਾਬ ਲੈਣਾ ਵੀ ਪੁੱਤ ਇੱਧਰ ਆ ਹਾਂ, ਤੂੰ ਪੈਸੇ ਦੇ ਕੇ ਤੈਨੂੰ ਭੇਜਿਆ ਸੀਗਾ, ਕੀ ਲਿਆਇਆ ਮੈਂ ਦੱਸ। ਉਹ ਫਿਰ ਉਹ ਲਿਸਟ ਤੁਸੀਂ ਬਣਾ ਲਿਆਉਂਦੇ ਹੁੰਦੇ ਸੀ ਤੇ ਉਹ ਪਿਓ ਨੂੰ ਦੱਸਦੇ ਸੀ ਜੀ ਆਹ ਇੰਨੇ ਦਾ ਆਹ ਆਇਆ ਆਹ ਤੇ ਇਹ ਇਹ, ਉਹਨੇ ਹਿਸਾਬ ਲੈਣਾ। ਤੇ ਇਹ ਜਿਹੜਾ ਇੰਨਾ ਮਹਿੰਗਾ ਧਨ ਦੇ ਰਿਹਾ ਵਾਹਿਗੁਰੂ, ਉਹਦਾ ਹਿਸਾਬ ਨਹੀਂ ਲਊਗਾ ਉਹ, ਹੈ ਨਾ? ਹਿਸਾਬ ਉਹਨੇ ਲੈਣਾ ਹੀ ਲੈਣਾ ਵਾ ਕਿ ਤੁਸੀਂ ਕਿਆ ਤੈਂ ਖੱਟਿਆ, ਕਹਾਂ ਗਵਾਇਆ, ਵੀ ਤੁਸੀਂ ਕੀ ਇਹਨਾਂ ਖੱਟ ਕੇ ਲਿਆਏ ਸਵਾਸਾਂ ਦੇ, ਕਿਉਂਕਿ ਸਵਾਸਾਂ ਨਾਲ ਹੀ ਚੱਲਦਾ ਨਾ ਬੋਡੀ ਆਪਣਾ। ਇਹ ਜਿਹੜਾ ਤਨ ਹੈ ਸਵਾਸਾਂ ਤੋਂ ਬਿਨਾਂ ਚੱਲ ਨਹੀਂ ਸਕਦਾ। ਇਹਦੇ ਵਿੱਚ ਜਿਹੜਾ ਮਨ ਹੈ ਉਸਨੇ ਸਵਾਸਾਂ ਦੀ ਵਰਤੋਂ ਕਰਦਿਆਂ ਹੋਇਆਂ ਧਨ ਇਕੱਠਾ ਕਰਨਾ। ਦੋ ਧਨ ਨੇ, ਇੱਕ ਸਵਾਸਾਂ ਦਾ ਧਨ ਹੈ, ਇੱਕ ਨਾਮ ਧਨ ਹੈ। ਆਪਾਂ ਸਾਰੇ ਵਣਜ ਕਰਨ ਨੂੰ ਆਉਂਦੇ ਸਵੇਰੇ, ਕੀ ਕਰਨਾ ਆਉਂਦੇ ਹਾਂ ਜੀ? ਵਾਹਿਗੁਰੂ ਜੀ ਰੋਜ਼ ਸਾਨੂੰ ਦਿੰਦੇ ਨੇ ਸੌਦਾ ਲੈਣ ਲਈ, ਆਪਾਂ ਉਹਦੇ ਬੱਚੇ ਹਾਂ, ਹਰਜੀ ਮਾਤਾ ਹਰਜੀ ਪਿਤਾ, ਸਾਨੂੰ ਰੋਜ਼ ਭੇਜਦਾ ਵਾ ਇੱਥੇ। ਆਹ ਜਿਹੜਾ ਸਰੀਰ ਹੈ ਨਾ, ਇਹਨੂੰ ਸ਼ਹਿਰ ਕਿਹਾ, ਕਹਿੰਦੇ ਜਾ ਬਾਜ਼ਾਰ 'ਚ ਪੁੱਤ, ਤੈਨੂੰ ਸਵਾਸਾਂ ਦਾ ਧਨ ਇੰਨਾ ਦਿੱਤਾ ਸੀ, ਸਵੇਰੇ ਜਾਣਾ ਸ਼ਾਮ ਨੂੰ ਵਾਪਸ ਆਉਣਾ ਤੇ ਮੈਂ ਹਿਸਾਬ ਲੈਣਾ ਤੇਰੇ ਕੋਲ ਕੀ ਖੱਟ ਕੇ ਲਿਆ, ਹੈ ਨਾ? ਉਹ ਹੁਣ ਫਿਰ ਆਪਾਂ ਹਿਸਾਬ ਨਾਲ ਵਰਤਣੇ ਹੁੰਦੇ ਆ ਸਵਾਸਾਂ ਦਾ। ਆਪਾਂ ਸਾਡੇ ਅੰਦਰ ਹੱਟ ਲੱਗੇ ਹੋਏ ਨੇ, ਚਾਰ ਹੱਟ ਸਾਡੇ ਅੰਦਰ ਜਿਨ੍ਹਾਂ 'ਤੇ ਇਹ ਸੌਦਾ ਲੈਂਦਾ ਆ ਕੇ ਮਨ ਸਾਡਾ, ਕਿਉਂਕਿ ਜੋ ਵੀ ਕੰਮ ਕਰਦਾ ਵਾ ਉੱਤੇ ਸਵਾਸ ਲੱਗਦੇ ਨੇ। ਜਿਵੇਂ ਤੁਸੀਂ ਆਏ ਹੋ ਚੱਲ ਕੇ ਗੁਰੂ ਘਰ, ਅਤੇ ਸਾਹ ਲੱਗੇ ਹੀ ਆ ਨਾ, ਹੁਣ ਬੈਠੇ ਹੋ, ਹੁਣ ਵੀ ਸਵਾਸ ਤੁਹਾਡੇ ਲੱਗ ਰਿਹਾ, ਲੱਗ ਰਿਹਾ ਕਿ ਨਹੀਂ? ਕਿ ਬੰਦ ਹੋ ਜਾਂਦੇ ਆ? ਨਹੀਂ ਨਾ ਬੰਦ ਹੁੰਦੇ, ਸਵਾਸ ਨਹੀਂ ਬੰਦ ਹੁੰਦੇ, ਚੱਲੀ ਜਾਂਦੇ, ਲੱਗੀ ਜਾਂਦੇ ਆ। ਵੀ ਖਰਚਦੇ ਕਿੱਥੇ ਅਸੀਂ? ਕੀ ਤੁਸੀਂ ਸੱਚਾ ਧਨ ਖੱਟ ਰਹੇ ਹੋ ਕਿ ਕੱਚਾ? ਇਹ ਵੀ ਪੁੱਛਿਆ ਸਾਨੂੰ, ਜੇਤੇ ਜੀ ਤੇਤੇ ਵਣਜਾਰੇ, ਜੀ ਮਨ ਨੂੰ ਕਿਹਾ ਸਾਡੇ, ਕਿਤੇ ਖੁੱਲ੍ਹੇ ਹੱਟ ਹੋਆ ਵਪਾਰ, ਜੋ ਪਹੁੰਚੇ ਸੋ ਚੱਲਣ ਹਾਰ, ਕਿਤੇ ਸਵੇਰੇ ਆਏ ਰਾਤ ਨੂੰ ਵਾਪਸ ਜਾਣਾ ਨਾ, ਉਹਨੇ ਫਿਰ ਹਿਸਾਬ ਲੈਣਾ, ਕਿਆ ਤੈਂ ਖੱਟਿਆ ਕਹਾਂ ਗਵਾਇਆ। ਅਤੇ ਸਤਿਗੁਰੂ ਕਹਿੰਦੇ ਇਹ ਗੁਰਮੁਖ ਜਿਹੜੇ ਨੇ ਇਹ ਤਾਂ ਰਤਨ ਦਾ ਵਪਾਰ ਕਰਦੇ ਨੇ। ਗੁਰਮੁਖ ਕੀ ਕਰਦੇ ਆ? ਰਤਨ ਜਿਹੜਾ ਤੁਸੀਂ ਇਕੱਠੇ ਕਰ ਰਹੇ, ਵਣਜ ਕਰੋ ਵਣਜਾਰਿਓ, ਵੱਖਰ ਲਿਓ ਸੰਭਾਲ, ਤੈਸੀ ਵਸਤ ਵਸਾਈਏ ਜੈਸੀ ਨਿਭੇ ਨਾਲ। ਆਹ ਤੁਸੀਂ ਜਿਹੜਾ ਵਪਾਰ ਆਹ ਕਰਨਾ ਹੁੰਦਾ ਆਪਾਂ ਸਾਰਾ ਦਿਨ, ਤੁਸੀਂ ਕੰਮ ਵੀ ਕਰਨਾ ਨਾਲ, ਕਿਰਤ ਵੀ ਕਰਨੀ ਸਾਰਿਆਂ ਨੇ, ਪਰ ਆਹ ਨਾ ਭੁੱਲ ਜਾਇਓ ਆਹ ਗੁਰੂ। ਹਰ ਇੱਕ ਸਾਹ 'ਤੇ ਮੋਹਰ ਲਾਈ ਜਾਓ, ਕਿੰਨੇ ਸਵਾਸਾਂ ਦਾ ਧਨ ਜਮ੍ਹਾਂ ਹੋ ਜਾਊਗਾ। ਇੱਕ ਦੋ ਜੀਪ ਸੰਗਤ 'ਚ ਆ ਕੇ ਕਈ ਗੁਣਾ ਹੋ ਜਾਂਦਾ, ਇੱਕ ਦੋ ਜੀਪੋਂ ਲੱਖ ਹੋਏ, ਲੱਖ ਹੋਏ, ਲੱਖ ਵੀਹ ਲੱਖ ਹੋ ਗਿਆ, ਅਤੇ ਫਿਰ ਤੁਸੀਂ ਬੋਲੀ ਜਾਣਾ ਲੱਖ ਲੱਖ ਗੇੜਾ, ਆਖੀਏ ਕੀ ਆਖੀਏ ਵਾਹਿਗੁਰੂ ਏਕ ਨਾਮ। ਆਹ ਥੋੜ੍ਹਾ ਜਿਹਾ ਧਨ ਇਕੱਠਾ ਕਰੀਏ, ਫਿਰ ਤੁਹਾਨੂੰ ਪਤਾ ਲੱਗਣਾ ਵੀ ਆਪਾਂ ਮਨ 'ਚ ਕਿਹੜਾ ਕਰਨਾ ਹੈ। ਵਾਹਿਗੁਰੂ।

Grrrr.

0: ਅੱਖਾਂ ਬੰਦ ਕਰਕੇ ਫਿਰ ਮੋਹਰ ਲੱਗਣੀ
1: ਵਾਹਿਗੁਰੂ ਵਾਹਿਗੁਰੂ
0: ਸੱਚ ਦੀ ਮੋਹਰ ਵਾਹਿਗੁਰੂ
1: ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼
1: ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ। ਇਸ ਤਰ੍ਹਾਂ ਗੁਰੂ ਪਿਆਰਿਓ, ਜਦੋਂ ਤੁਸੀਂ ਸਾਰੇ ਸੰਗਤੀ ਰੂਪ ਚ ਇਕੱਤਰ ਹੋ ਕੇ ਇਸ ਸਵਾਸਾਂ ਦਾ ਵਣਜ ਕਰਦੇ ਹੋ, ਸਵਾਸਾਂ ਨੂੰ ਸਫਲ ਕਰਦੇ ਹੋ, ਤੇ ਜਿੰਨੇ ਤੁਸੀਂ ਬੈਠੇ ਆ ਨਾ, ਉਨੇ ਗੁਣਾ ਇੱਕ ਨੂੰ ਮਿਲਦਾ। ਇੱਕ ਦੋ ਜੀਪੋਂ ਲੱਖ ਹੋਏ, ਲੱਖ ਹੋਵੇ ਲਖਵੀਸ। ਤੇ ਕੀ ਕਰ ਰਹੇ? ਕਹਿੰਦੇ ਲੱਖ ਲੱਖ ਗੇੜਾ ਆਖੀਏ, ਏਕ ਨਾਮ ਜਗਦੀਸ਼। ਵਾਹਿਗੁਰੂ, ਤੁਸੀਂ ਇਹੀ ਕਰ ਰਹੇ ਹੋ ਨਾ। ਕਹਿੰਦੇ ਇਹ ਰਾਜ ਏ ਪਤੀ ਪਰਮੇਸ਼ਰ ਨੂੰ ਮਿਲਦਾ, ਜਿਹੜਾ ਅੱਜ ਹੁਕਮਨਾਮਾ ਸਾਹਿਬ ਆਇਆ ਮਿਲਾ ਦੇਣਾ ਅੱਜ ਉਹਨਾਂ ਨੇ, ਕਿਉਂਕਿ ਆਹ ਜਿਹੜਾ ਸਵਾਸਾਂ ਦਾ ਧਨ ਤੁਹਾਡਾ ਇਕੱਠਾ ਹੋ ਗਿਆ ਨਾ, ਇਹਨੂੰ ਖੇਪ ਕਹਿੰਦੇ ਨੇ। ਵੱਖਰ ਨਾਮ ਲੱਦ ਖੇਪ ਚਲਾਓ। ਖੇਪ ਹੁੰਦਾ ਕਾਰਗੋ, ਜਿਵੇਂ ਦੁਨਿਆਵੀ ਤੌਰ ਤੇ ਕਿਸੇ ਦੇ ਟਰੱਕ ਹੈ, ਕੋਈ ਕਿਸੇ ਦਾ ਇੱਕ ਟਰੱਕ ਆ, ਕਿਸੇ ਦੇ ਦੋ ਆ, ਤੇ ਜੇ ਕਿਸੇ ਤੋਂ 15-20 ਹੋਣ ਉਹ ਜ਼ਿਆਦਾ ਧਨ ਇਕੱਠਾ ਹੋ ਜਾਂਦਾ। ਇਸੇ ਤਰ੍ਹਾਂ ਹੀ ਸੰਗਤ ਦੇ ਵਿੱਚ ਆਉਣ ਦਾ ਫਾਇਦਾ ਵਾ। ਮੇਰੇ ਮਾਧੋ ਜੀ, ਸੱਤ ਸੰਗਤ ਮਿਲੇ ਸੋ ਤਰਿਆ, ਤੇ ਸਤਿਗੁਰ ਬਖਸ਼ਿਸ਼ ਕਰ ਦੇਣੀ ਆ, ਤੇ ਤੁਸੀਂ ਪਰਮ ਪਦਵੀ ਤੇ ਪਹੁੰਚ ਜਾਣਾ। ਪਰਮ ਪਦਵੀ ਦਾ ਮਿਲਾਪ ਹੋ ਜਾਂਦਾ, ਮਾਨਸ ਜਨਮ ਦਾ ਮਨੋਰਥ ਹੀ ਹੈ। ਗੁਰਪ੍ਰਸਾਦ ਪਰਮ ਪਦ ਪਾਇਆ, ਗੁਰਪ੍ਰਸਾਦ ਪਰਮ ਪਦ ਹੁੰਦਾ ਮਿਲਾਪ ਵਾਹਿਗੁਰੂ ਦੇ ਨਾਲ, ਜਿਹੜੇ ਕੰਮ ਕਰਨ ਲਈ ਆਏ ਆ। ਭਾਈ ਪ੍ਰਾਪਤ ਮਾਨੁੱਖ ਦੇ ਹੁਰੀ ਆ, ਆਪਾਂ ਮੰਨਦੇ ਨਹੀਂ ਕਿ ਵੀ ਅਸੀਂ ਆਏ ਹਾਂ, ਹੈ ਨਾ। ਸਤਿਗੁਰਾਂ ਦੇ ਵਚਨ ਕਿਵੇਂ ਆਪਾਂ ਮੋੜਾਂਗੇ? ਕਿਤੇ ਕਾਹਦੇ ਲਈ ਮਿਲੀ ਹੈ ਮਾਨਸ ਜਨਮ? ਜਿਸ ਕਾ ਤਨ ਮਨ ਧਨ ਸਭ ਤਿਸਕਾ, ਸੋਈ ਸੁਗੜ ਸੁਜਾਨੀ। ਇਹ ਮਿਲਿਆ ਕਾਹਦੇ ਲਈ ਆਏ? ਮਾਨਸ ਜਨਮ। ਭਾਈ ਪ੍ਰਾਪਤ ਮਾਨੁੱਖ ਦੇ ਹੁਰੀ ਆ, ਗੋਬਿੰਦ ਮਿਲਣ ਕੀ। ਇਹ ਵਾਰੀ ਗੁਰਮੁਖੋਂ ਲੰਘ ਜਾਣੀ, ਜੇ ਕਿਤੇ ਇਹ ਨਾ ਹੋਵੇ, ਸੋਚੀ ਜਾਓ ਵੀ ਫਿਰ ਮਿਲ ਜੂ, ਮੁੜ ਕੇ ਨਹੀਂ ਮਿਲਦੀ। ਇਹ ਸਾਨੂੰ ਬਰਾਗ ਹੀ ਨਹੀਂ ਆਉਂਦਾ ਵੀ ਸਾਡਾ ਸਮਾਂ ਹੀ ਲੰਘ ਚੱਲਿਆ ਤੇ ਅਸੀਂ ਕੀ ਕਰਦੇ ਹਾਂ। ਬਰਾਗ ਨਹੀਂ ਨਾ ਆਉਂਦਾ, ਜਿੰਨਾ ਚਿਰ ਬਰਾਗ ਨਹੀਂ ਆਉਂਦਾ ਉਨਾ ਚਿਰ ਮਿਲਿਆ ਵੀ ਨਹੀਂ ਜਾਣਾ। ਬਰਾਗ ਆਵੇ ਨਾ, ਜਦੋਂ ਸੰਗਤ 'ਚ ਆਉਂਦੇ ਫਿਰ ਬਰਾਗ ਆਉਂਦਾ, ਕਿਉਂਕਿ ਮਨ ਨਿਰਮਲ ਹੁੰਦਾ। ਇਹ ਤਾਂ ਪੱਥਰ ਹੋਇਆ ਪਿਆ, ਮਨ 'ਤੇ ਪੱਥਰ ਹੋਇਆ ਪਿਆ ਵਾ, ਇਹਨੂੰ ਪਤਾ ਹੀ ਨਹੀਂ ਗਾ ਵੀ ਮੈਂ ਕਾਹਦੇ ਲਈ ਆਇਆ, ਮਾਨਸ ਜਨਮ ਕਾਹਦੇ ਲਈ ਮਿਲਿਆ। ਫਿਰ ਉਹਨਾਂ ਪੁੱਛਿਆ ਜੀ, ਜੇ ਹੁਣ ਆ ਗਏ ਹਾਂ, ਮਾਨਸ ਜਨਮ ਵੀ ਮਿਲ ਗਿਆ, ਤਾਂ ਕਰੀਏ ਕੀ? ਅਸੀਂ ਮਿਲਣਾ ਚਾਹੁੰਦੇ ਹਾਂ। ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ। ਬਸ ਇਹੋ ਇੱਕੋ ਤਰੀਕਾ, ਹੋਰ ਕੋਈ ਨਹੀਂ ਗਾ, ਹੋਰ ਕੋਈ ਤਰੀਕਾ ਨਹੀਂ ਗਾ। ਗੁਰਬਾਣੀ ਦੇ ਵਿੱਚ ਅਵਰ ਯਤਨ ਕਰ ਰਹੇ ਬਹੁ ਤੇਰੇ, ਅਵਰ ਯਤਨ। ਅੱਜ ਹੁਕਮਨਾਮਾ ਸਾਹਿਬ ਪੰਜਵੀਂ ਪਾਤਸ਼ਾਹ ਦੇ ਧਨਾਸਰੀ ਰਾਜ ਦੇ ਵਿੱਚ ਅਵਰ ਯਤਨ ਕਰ ਰਹੇ ਬਹੁ, ਤਿੰਨ ਤਿਲ ਨਹੀਂ ਕੀਮਤ ਜਾਣੇ। ਕਿਤੇ ਹੋਰ ਕਿਸੇ ਦਾ ਕੋਈ ਮੁੱਲ ਨਹੀਂ ਜੇ ਪੈਣਾ, ਜੇ ਤੁਸੀਂ ਕੋਈ ਤੁਰਿਆ ਫਿਰੇ, ਜਿਹਨੂੰ ਕਿਹਾ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭਿਆੰਗਮ ਸਾਧੇ। ਅਵਰ ਕਾਜ ਉਹਨਾਂ ਨੂੰ ਕਹਿੰਦੇ, ਪੰਚ ਜਨਾਂ ਸਿਓ ਸੰਗ ਨਾ ਛੁਟਕਿਓ, ਅਧਿਕ ਇਹ ਬੁੱਧ ਬਾਧੇ ਪਿਆਰੇ, ਇਨ ਬਿਧ ਮਿਲਣ ਨਾ ਜਾਈ, ਮੈਂ ਕੀ ਇਹ ਕਰਮ ਅਨੇਕਾਂ। ਅਵਰ ਕਾਜ ਤੇਰੇ ਕਿਤੇ ਨਾ ਕੰਮ, ਮੈਂ ਕੀ ਇਹ ਕਰਮ ਹਾਰ ਪਰਿਓ ਸਵਾਮੀ ਕੇ ਦੁਆਰੇ, ਦੀਜੈ ਬੁੱਧ ਵਿਵੇਕ। ਉਹ ਫਿਰ ਸਤਿਗੁਰ ਜੀ ਸ਼ਰਨ ਚ ਆਉਂਦੇ ਨਾ, ਫਿਰ ਉਹ ਬੁੱਧ ਵਿਵੇਕ ਕਰਦਾ ਸਾਡੀ, ਸਾਨੂੰ ਪਤਾ ਲੱਗ ਜਾਵੇ। ਬੁੱਧ ਵਿਵੇਕ ਹੁੰਦਾ, ਸਮਝ ਲੱਗਣ ਲੱਗ ਪੈਂਦੀ ਕਰਨਾ ਕੀ ਹੈ। ਬੁੱਧ ਵਿਵੇਕ ਦਾ ਮਤਲਬ ਕੀ ਆ? ਸਾਨੂੰ ਸੋਝੀ ਆ ਜਾਂਦੀ ਹੈ ਵੀ ਅਸੀਂ ਕਰਨ ਕੀ ਆਏ ਹਾਂ, ਨਹੀਂ ਤਾਂ ਆਪਾਂ ਸਵੇਰੇ ਉੱਠਦੇ ਹਾਂ ਖਾ ਪੀ ਕੇ ਕੰਮ 'ਤੇ, ਰਾਤ ਨੂੰ ਸੌਂ ਜਾਂਦੇ, ਇੱਦਾਂ ਹੀ ਹੈ ਨਾ। ਕਦੇ ਸੋਚਿਆ ਨਹੀਂ ਵੀ ਜਨਮ 'ਤੇ ਲੰਘ ਚੱਲਿਆ, ਹੈ ਨਾ, ਮਾਨਸ ਜਨਮ 'ਤੇ ਲੰਘ ਚੱਲਿਆ ਵਾ, ਪਤਾ ਨਹੀਂ ਕਦੋਂ ਸਾਹ ਖਤਮ ਹੋ ਜਾਣੇ। ਜਿਸ ਕਾ ਤਨ ਮਨ ਧਨ ਸਭ ਤਿਸਕਾ, ਵਾਹਿਗੁਰੂ ਧਨ ਹੁੰਦਾ ਸਵਾਸਾਂ ਦਾ ਧਨ। ਹੁਣ ਉਹ ਤਾਂ ਪਤਾ ਨਹੀਂ ਕਿਸੇ ਨੂੰ ਵੀ ਕਿੰਨਾ ਦਿੱਤਾ ਸਾਨੂੰ ਅਤੇ ਕਦੋਂ ਮੁੱਕ ਜਾਣਾ, ਹੈ ਨਾ। ਅਤੇ ਸਵਾਸਾਂ ਦਾ ਧਨ ਹੁੰਦਿਆਂ ਹੁੰਦਿਆਂ ਹੀ ਤੁਸੀਂ ਆਹ ਧਨ ਇਕੱਠਾ ਕਰ ਸਕਦੇ, ਆਹ ਜਿਹੜਾ ਨਾਮ ਜੀ ਦੇ ਬਦਲੇ ਮਿਲਣਾ ਤੁਹਾਨੂੰ, ਅੱਜ ਦੇ ਦੇਣਾ ਵਾ ਪੰਜਵੇਂ ਪਾਤਸ਼ਾਹ ਨੇ, ਅੱਜ ਤੁਹਾਨੂੰ ਨਾਮ ਦੇ ਦੇਣਾ ਜੀ ਉਹਨਾਂ ਨੇ। ਕੀ ਲਿਖਿਆ? ਇਹਦੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਅੰਮ੍ਰਿਤ ਨਾਮ ਗੁਰਦੀਨੋ ਮੰਤਰ, ਫੇਰ ਨਹੀਂ ਡੋਲਦਾ ਏ, ਜੇ ਅੰਦਰੋਂ ਨਾਮ ਪ੍ਰਗਟ ਹੋ ਜਾਂਦਾ ਨਾ। ਪਰ ਉਹ ਪ੍ਰਗਟ ਤਾਂ ਉਹਨੇ ਕਰਨਾ ਵਾ ਜੇ ਆਹ ਸਵਾਸਾਂ ਦਾ ਧਨ ਦਿਓਗੇ ਇਕੱਠਾ ਕਰਕੇ। ਵੱਖਰ ਨਾਮ ਲੱਦ ਖੇਪ ਚਲਾਓ, ਖੇਪ ਹੁੰਦਾ ਕਾਰਗੋ, ਜੇ ਸਾਰੇ ਇਕੱਠੇ ਬੋਲ ਦਿਓ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ
ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ।

ਨੇਤਰ ਬੰਦ ਕਰਕੇ ਸਾਰੇ ਸਵਾਸਾਂ ਨੂੰ ਸਫਲ ਕਰੀਏ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਉਹਦੇ ਬਦਲੇ ਚ ਫਿਰ ਸਤਿਗੁਰੂ ਨਾਮ ਧਨ ਦੇਣਗੇ। ਪਰ ਬੜੇ ਵੈਰਾਗ ਦੇ ਨਾਲ, ਜਦੋਂ ਵੈਰਾਗ ਆਉਂਦਾ ਨਾ ਮਨ ਚ, ਫਿਰ ਬੜੀ ਛੇਤੀ ਮਨ ਨਿਰਮਲ ਹੁੰਦਾ ਵਾ। ਬਿਨ ਵੈਰਾਗ ਨਾ ਛੂਟ ਸਮਾਇਆ, ਨਹੀਂ ਤੇ ਸੋਚਾਂ ਨੂੰ ਨਹੀਂ ਛੱਡਦਾ। ਸੋਚਾਂ ਨੂੰ ਮਾਇਆ ਕਿਹਾ ਗੁਰਬਾਣੀ ਚ। ਆਪਾਂ ਕਈ ਵਾਰੀ ਗੁਰਬਾਣੀ ਪੜ੍ਹਦੇ ਹਾਂ ਨਾਲ ਸੋਚਾਂ ਚੱਲੀ ਜਾਂਦੀਆਂ, ਫੁਰਨੇ ਚੱਲੀ ਜਾਂਦੇ ਨੇ। ਤਾਂ ਹੀ ਉਹਨਾਂ ਕਿਹਾ ਨਾ ਸਿਮਰਨ ਕਰਦੇ ਹਾਂ ਵੀ ਚੱਲੀ ਜਾਂਦੇ। ਫਿਰ ਕੀ ਕਿਹਾ ਸਤਿਗੁਰਾਂ ਨੇ ਇਹਦੇ, ਕੀ ਕਰ ਤੂੰ ਸਾਵਧਾਨ ਇਕਾਗਰ ਚੇਤ। ਆ ਜਿਹੜੀ ਉਸਤਤ ਕਰ ਰਹੇ ਹੋ, ਵਾਹ ਗੁਰੂ, ਇਹ ਉਸਤਤ ਵਡਿਆਈ। ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ। ਜਦੋਂ ਆਪਾਂ ਸੰਗਤ 'ਚ ਬਹਿੰਦੇ ਤੁਹਾਨੂੰ ਸੰਤ ਕਿਹਾ ਗੁਰਬਾਣੀ 'ਚ। ਕਿਸ ਤਰ੍ਹਾਂ ਸੰਤੋ ਕਰੋ, ਪ੍ਰਭ ਕੀ ਉਸਤਤ ਕਰੋ। ਸੰਤ ਵੀ ਕਿਹਾ, ਮਿੱਤਰ ਵੀ ਕਿਹਾ। ਉਹ ਕਿੰਨੀ ਵਡਿਆਈ ਦਿੰਦੇ ਸਤਿਗੁਰੂ ਜਦੋਂ ਆਪਾਂ ਗੁਰ ਸੰਗਤ 'ਚ ਬੈਠ ਜਾਂਦੇ ਹਾਂ। ਅੱਗੇ ਕਹਿੰਦੇ ਇਸ ਤਰ੍ਹਾਂ ਕਰਿਆ ਕਰੋ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ। ਹੁਣ ਇਕਾਗਰ ਪਤਾ ਕਿਹਨੂੰ ਕਹਿੰਦੇ ਆ? ਇੱਕ ਹੋਣਾ। ਮਨ ਦਾ ਸਰੂਪ ਆ ਜੋਤ। ਮਨ ਕੀ ਹੈ ਜੀ? ਪ੍ਰਕਾਸ਼। ਇਹ ਜਦੋਂ ਆਉਂਦਾ ਨਾ ਸਵੇਰੇ ਇਸ ਤਨ ਦੇ ਵਿੱਚ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਬੜੀ ਡੂੰਘੀ ਗੁਰਬਾਣੀ ਆ, ਆਪਾਂ ਪੜ੍ਹ ਕੇ ਲੰਘ ਜਾਂਦੇ ਹਾਂ। ਜਿਸ ਕਾ ਤਨ ਮਨ, ਹੁਣ ਆਪਾਂ ਕੀ ਸਮਝਦੇ ਹਾਂ ਮੇਰਾ ਭਾਈ? ਆਪਾਂ ਕੀ ਸਮਝਦੇ ਹਾਂ ਮੇਰਾ, ਮੈਂ ਆਹ ਕਰ ਦੂੰ, ਮੈਂ ਜੇ ਕਰ ਦੂੰ, ਇੱਦਾਂ ਹੀ ਹੈ ਨਾ। ਅਤੇ ਸਤਿਗੁਰੂ ਕਹਿੰਦੇ ਇਹ ਪਹਿਲਾਂ ਸਮਝ ਵੀ ਇਹ ਬਣਿਆ ਕਿਵੇਂ ਆ। ਅਤੇ ਪੰਜਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ ਪਤਾ ਕੀ ਕਹਿੰਦੇ? ਪਾਂਚ ਤੱਤ ਕੋ ਤਨ ਰਚਿਓ। ਤੁਹਾਨੂੰ ਹੁਣੇ ਪਤਾ ਲੱਗ ਜਾਏਗਾ ਵੀ ਇਹ ਕਿਹਦਾ ਵਾ, ਇਹ ਤਨ ਕਿਹਦਾ ਵਾ। ਪਾਂਚ ਤੱਤ ਕੋ ਤਨ ਰਚਿਓ, ਜਾਣੋ ਚਤਰ ਸੁਜਾਣ। ਕਹਿੰਦੇ ਬੜੇ ਸਿਆਣੇ ਹੋ ਤੁਸੀਂ, ਸਮਝੋ। ਪਾਂਚ ਤੱਤ ਕੋ ਤਨ ਰਚਿਓ ਜਾਣੋ, ਕਹਿੰਦੇ ਜੇ ਤੇ ਉਪਜਿਓ ਨਾਨਕਾ ਲੀਨ ਦਾਹੇ ਮੈਂ। ਹੁਣ ਇਹ ਪੰਜ ਤੱਤ ਕਿੱਥੋਂ ਪ੍ਰਗਟ ਹੋਏ ਆ? ਸਾਇੰਸ ਵੇਖੋ ਕਿੰਨੀ ਤਰੱਕੀ ਕਰ ਗਈ ਆ। ਛੇਵਾਂ ਤੱਤ ਨਹੀਂ ਬਣਿਆ ਉਹਨਾਂ ਕੋਲੋਂ, ਤੇ ਨਾ ਬਣਨਾ ਹੀ ਹੈ। ਪਾਂਚ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ। ਕੋਈ ਛੇਵਾਂ ਕਰਿਓ ਜੇ ਕੀਤਾ ਹੋਵੇ, ਉਹ ਬਣਾਊਗਾ ਸਾਇੰਸ ਵਾਲਾ? ਮਿੱਟੀ ਬਣਾ ਸਕਦਾ ਕੋਈ? ਦੱਸੋ ਤੁਸੀਂ, ਮਿੱਟੀ ਬਣਾ ਸਕਦਾ ਤੁਹਾਡੇ ਚੋਂ ਕੋਈ? ਛੇਵਾਂ ਤੱਤ ਨਹੀਂ ਕੋਈ ਵੀ ਬਣਾ ਸਕਿਆ ਪੰਜਾਂ ਤੱਤਾਂ ਤੋਂ ਹੀ। ਇਸ ਲਈ ਉਹ ਕਿੱਥੋਂ ਆਏ ਨੇ ਪੰਜ ਤੱਤ? ਤੇ ਜਦੋਂ ਡੂੰਘਾ ਗੁਰਬਾਣੀ ਨੂੰ ਵਿਚਾਰੋਗੇ, ਉੱਥੇ ਲਿਖਿਆ ਸਾਚੇ ਤੇ ਪਵਨਾ ਪਿਆ। ਸਾਚੇ ਤੇ ਜਦੋਂ ਵਾਹਿਗੁਰੂ ਜੀ ਬੋਲੇ ਆ ਨਾ ਸੱਚਖੰਡ 'ਚ, ਜਦੋਂ ਸ੍ਰਿਸ਼ਟੀ ਦਾ ਖੇਲ ਸ਼ੁਰੂ ਕੀਤਾ, ਕੁਆਓ ਕੀਤਾ, ਗੁਰਸ਼ਬਦੀ ਗੋਬਿੰਦ ਗੱਜਿਆ, ਜਿਹਨੂੰ ਸਾਇੰਸ ਵਾਲੇ ਬਿਗ ਬੈਂਗ ਕਹਿੰਦੇ, ਅਤੇ ਨਾਲ ਪੌਣ ਪ੍ਰਗਟ ਹੋਈ ਆ। ਨਾਮ ਦੇ ਨਾਲ ਕੀ ਹੋਇਆ ਜੀ? ਵਾਹਿਗੁਰੂ ਦਾ ਬੋਲ ਨਾਮ ਆ, ਅਤੇ ਉਹਦੇ ਨਾਲ ਪੌਣ ਪ੍ਰਗਟ ਹੋਈ। ਸਾਚੇ ਤੇ ਪਮਨਾ ਪਿਆ, ਪਮਨੇ ਤੋਂ ਫਿਰ ਬਣਦਾ ਪਾਣੀ। ਪੌਣ ਤੋਂ ਕੀ ਬਣਦਾ ਜੀ? ਪਾਣੀ। ਅਤੇ ਤੁਸੀਂ ਬੈਠੇ, ਮੈਂ ਨਾ ਇੱਕ ਵਾਰੀ ਪਟਿਆਲੇ ਯੂਨੀਵਰਸਿਟੀ ਨੂੰ ਭੇਜ ਦਿੱਤਾ, ਉੱਥੇ ਬੜੇ ਸਾਇੰਟਿਸਟ ਆਏ ਹੋਏ ਸੀ, ਅਤੇ ਉੱਥੇ ਲੈਕਚਰ ਸੀਗਾ ਇੱਕ ਮਹਾਂਪੁਰਖਾਂ ਨੇ ਭੇਜਿਆ, ਕਹਿੰਦੇ ਤੁਸੀਂ ਜਾਣਾ। ਅੱਛਾ, ਉੱਥੇ ਇਹੀ ਉਹਨਾਂ ਨੇ ਜਿਹੜਾ ਸਬਜੈਕਟ ਸੀ ਬੋਰਡ 'ਤੇ ਲਿਖਿਆ ਹੋਇਆ ਸੀਗਾ ਵੀ ਤੁਸੀਂ ਇਹ ਦੱਸੋ। ਉਹ ਗੁਰਮੁਖ ਸੀਗੇ ਜਿਹੜੇ ਸਾਇੰਸ ਵਾਲੇ ਸੀ ਨਾ, ਉਹ ਗੁਰਬਾਣੀ ਨੂੰ ਮੰਨਦੇ ਸੀਗੇ, ਤਾਂ ਹੀ ਉਹਨਾਂ ਰੱਖਿਆ ਸੀ, ਨਹੀਂ ਤਾਂ ਸਾਇੰਸ ਵਾਲੇ ਤਾਂ ਮੰਨਦੇ ਨਹੀਂ। ਉਹਨਾਂ ਨੇ ਇਹ ਦੱਸਿਆ ਸੀ ਵੀ ਨਿਰੰਕਾਰ ਤੋਂ ਆਕਾਰ 'ਚ ਅਸੀਂ ਕਿਵੇਂ ਆਏ ਹਾਂ, ਨਿਰੰਕਾਰ 'ਚੋਂ ਅਸੀਂ ਵਾਹਿਗੁਰੂ ਨਿਰੰਕਾਰ ਆਕਾਰ 'ਚ ਕਿਵੇਂ ਆਇਆ ਵਾ, ਹੈ ਨਾ। ਅਤੇ ਉਹ ਜਦੋਂ ਤੁਸੀਂ ਧਿਆਨ ਨਾਲ ਪੜ੍ਹਿਓ, ਅਤੇ ਮੈਂ ਸਮਝਾ ਰਿਹਾ ਸੀਗਾ ਵੀ ਪੰਜ ਤੱਤ ਵਾਹਿਗੁਰੂ ਜੀ ਜੋ ਪ੍ਰਗਟ ਹੋਏ, ਅਤੇ ਜਦੋਂ ਮੈਂ ਪੌਣ ਪ੍ਰਗਟ ਕੀਤੀ ਅਤੇ ਨਾਲ ਪਾਣੀ ਬਣਿਆ, ਅਤੇ ਇੱਕ ਪ੍ਰੋਫੈਸਰ ਮੈਨੂੰ ਪੁੱਛਦਾ ਜੀ ਤੁਸੀਂ ਸਾਇੰਸ ਅਨੁਸਾਰ ਸਮਝਾ ਸਕਦੇ ਹੋ ਵੀ ਪੌਣ ਤੋਂ ਪਾਣੀ ਕਿਵੇਂ ਬਣਦਾ, ਪੌਣ ਤੋਂ ਪਾਣੀ ਕਿਵੇਂ ਬਣਦਾ। ਅਤੇ ਮੈਂ ਉਹਨੂੰ ਪੁੱਛ ਲਿਆ, ਕਿਉਂਕਿ ਮੈਂ ਵੀ ਸਾਇੰਸ ਪੜ੍ਹਿਆ ਸੀਗਾ, ਮੈਂ ਕਿਹਾ ਜੀ ਤੁਸੀਂ ਇਹ ਦੱਸੋ ਪਾਣੀ ਦਾ ਫਾਰਮੂਲਾ ਕੀ ਹੁੰਦਾ। ਉਹ ਬੋਲ ਪਿਆ, ਕਹਿੰਦੇ H2O। ਅਤੇ ਮੈਂ ਬੋਰਡ 'ਤੇ ਲਿਖ ਦਿੱਤਾ। ਫਿਰ ਮੈਂ ਉਹਨੂੰ ਪੁੱਛਿਆ, ਮੈਂ ਇਹ H2 ਕੀ ਆ? ਕਹਿੰਦਾ ਜੀ ਦੋ ਹਿੱਸੇ ਹਾਈਡਰੋਜਨ ਆ, ਅਤੇ ਆਕਸੀਜਨ ਕੀ ਆ? ਇੱਕ ਹਿੱਸਾ ਆਕਸੀਜਨ ਹੈ। ਮੈਂ ਇਹ ਦੋਵੇਂ ਕੀ ਆ? ਹਵਾਵਾਂ ਹੀ ਆ ਨਾ, ਅਤੇ ਇਹ ਜਦੋਂ ਇਸ ਰੇਸ਼ੋ 'ਚ ਮਿਲ ਜਾਂਦੀਆਂ ਤਾਂ ਪਾਣੀ ਬਣ ਜਾਂਦਾ। ਉਹ ਕਿੱਡੀ ਗੁਰੂ ਨਾਨਕ ਸਾਹਿਬ ਦੀ ਕਮਾਈ ਆ ਗੁਰਬਾਣੀ। ਜਿੱਥੇ ਸਾਇੰਸ ਖਤਮ ਹੋ ਜਾਂਦੀ ਹੈ ਨਾ, ਉਹਦੇ ਉੱਪਰੋਂ ਗੁਰਬਾਣੀ ਸ਼ੁਰੂ ਹੁੰਦੀ ਹੈ। ਸਾਚੇ ਤੇ ਪਮਨਾ ਪਿਆ, ਪਮਨੇ ਤੇ
ਜਲ ਹੋਏ। ਫਿਰ ਕਹਿੰਦਾ ਅਗਨ ਬਣਾਓ। ਅਗਨ ਜੀ ਉਹ ਜਦੋਂ ਫਿਰ ਦੋਵੇਂ ਪੌਣ ਦੇ ਪਾਣੀ ਆਪਸ ਫਰਿਕਸ਼ਨ ਕਰਦੇ ਆ ਨਾ, ਉਹ 'ਚੋਂ ਅਗਨ ਪ੍ਰਗਟ ਹੁੰਦੀ। ਫਿਰ ਕਹਿੰਦਾ ਹੁਣ ਮਿੱਟੀ ਬਣਾਓ। ਉਹਨੇ ਜਦੋਂ ਮੇਰਾ ਟਾਈਮ ਹੋ ਗਿਆ ਸੀ, ਮੈਂ ਮਿੱਟੀ ਹੁਣ ਉਦੋਂ ਬਣਨੀ ਆ ਵੀ ਟਾਈਮ 'ਤੇ ਤੁਸੀਂ ਇੱਕ ਘੰਟਾ ਦਿੱਤਾ ਮੈਨੂੰ। ਇਹ ਤਾਂ ਕਈ ਯੁੱਗ ਲੱਗ ਜਾਂਦੇ, ਇੱਕ ਲੌਂਗ ਪੀਰੀਅਡ ਹੈ ਜਦੋਂ ਇਹ ਧੰਦੂਕਾਰਾ ਬਣਦਾ। ਉਹਦੇ ਤੋਂ ਬਾਅਦ ਫਿਰ ਇਹ ਹੌਲੀ ਹੌਲੀ ਇਹ ਥਿੱਕ ਹੋ ਕੇ, ਜਿੱਦਾਂ ਜੋ ਵਾਹਿਗੁਰੂ ਨੇ ਬਣਾਉਣਾ ਹੁੰਦਾ ਮਾਇਆ ਨੂੰ ਇਹ ਦਿੱਤਾ ਹੋਇਆ, ਉਹ ਫਿਰ ਉੱਥੇ ਉੱਥੇ ਉਹ ਉਸੇ ਧੰਦੂਕਾਰੇ 'ਚੋਂ ਹੀ ਅਰਬਦ ਨਰਬਦ ਇਹ ਤਿੰਨਾਂ ਚੀਜ਼ਾਂ ਤੋਂ ਧੰਦੂਕਾਰਾ ਬਣਦਾ, ਪੌਣ ਪਾਣੀ ਅਗਨ ਤੋਂ। ਅਤੇ ਇਹ ਫਿਰ ਅੱਗੇ ਮਿੱਟੀ ਬਣਦੀ ਹੈ ਅਤੇ ਆਕਾਸ਼ 'ਤੇ ਪਹਿਲਾਂ ਵਾਹਿਗੁਰੂ ਨੇ ਪ੍ਰਗਟ ਕੀਤਾ। ਇਸ ਲਈ ਇਹ ਪੰਜੇ ਤੱਤ ਜਿਹੜੇ ਨੇ ਅਸੀਂ ਕੋਈ ਨਹੀਂ ਬਣਾ ਸਕਦੇ, ਤਾਂ ਹੀ ਉਹਨਾਂ ਨੇ ਕਿਹਾ ਜਿਸ ਕਾ ਤਨ ਮਨ ਧਨ ਸਭ ਤਿਸਕਾ ਸੋਈ ਸੁਗੜ। ਬੜਾ ਸਿਆਣਾ ਵਾ, ਅਸੀਂ ਤਾਂ ਕੁਛ ਵੀ ਨਹੀਂ। ਉਹਨੂੰ ਹੁਣ ਆਪਾਂ ਦੁੱਖ ਸੁਣਾਉਣਾ ਵਾ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਪਰ ਅਸੀਂ ਇਹ ਦੁੱਖ ਨੂੰ ਮਹਿਸੂਸ ਨਹੀਂ ਕਰਦੇ, ਤਾਂ ਤਾਂ ਸੁਣਾਉਂਦੇ ਨਹੀਂ ਗੇ। ਦੁੱਖ ਪਤਾ ਕੀ ਸੁਣਾਉਣਾ ਵੀ ਅਸੀਂ ਤੇਰੇ ਤੋਂ ਵਾਹਿਗੁਰੂ ਵਿਛੜੇ ਹੋਏ ਹਾਂ, ਐਸੇ ਪਿਆਰੇ ਵਾਹਿਗੁਰੂ ਤੋਂ ਅਸੀਂ ਵਿਛੜੇ ਹੋਏ ਹਾਂ। ਤਾਂ ਉਹ ਬਿੱਧ ਨਿੱਕੀ ਖਟਾਨੀ, ਕਹਿੰਦੇ ਤੁਸੀਂ ਬੜੀ ਨਿੱਕੀ ਦੀ ਬਹੁਤ ਵਧੀਆ ਖੱਟੀ ਖੱਟ ਲਈ, ਜੇ ਤੁਸੀਂ ਦੁੱਖ ਸੁਣਾ ਦਿੱਤਾ ਉਹਨੂੰ। ਤਾਂ ਬਿੱਧ ਨਿੱਕੀ, ਅਤੇ ਸੁਣਾਉਣੀ ਫਿਰ ਮਨ ਦੀ ਗੱਲ ਇੱਕੇ ਨੂੰ ਹੀ ਆ, ਹੋਰ ਨਹੀਂ ਕਿਸੇ ਨੂੰ। ਜੀ ਕੀ ਇੱਕ ਹੀ ਉਸੇ ਨੇ ਸੁਣਨਾ ਵਾ। ਹੁਣ ਦੁੱਖ ਦੀ ਜਦੋਂ ਗੱਲ ਆਉਂਦੀ ਹੈ ਨਾ, ਤਿੰਨ ਹੀ ਸੁਣਿਆ। ਇੱਕ ਮੈਨੂੰ ਪੁੱਛਦਾ ਜੀ ਦੁੱਖ ਤਾਂ ਹੋਇਆ ਤਾਂ ਸੁੱਖ ਕੀ ਹੈ? ਤਿੰਨ ਹੀ ਸੁਣਿਆ, ਦੁੱਖ ਸੁੱਖ ਮੇਰਾ, ਤਾਂ ਬਿੱਧ ਨਿੱਕੀ। ਹੁਣ ਦੁੱਖ ਆ, ਅਸੀਂ ਸਮਝਦੇ ਹਾਂ ਵੀ ਜਿਹੜਾ ਸਾਨੂੰ ਤਨ ਨੂੰ ਰੋਗ ਰਾਗ ਲੱਗ ਜਾਂਦੇ ਆ, ਆਪਾਂ ਇਹਨੂੰ ਦੁੱਖ ਸਮਝੀ ਜਾਂਦੇ ਹੈ ਨਾ। ਜਾਂ ਕੋਈ ਪਰਿਵਾਰ 'ਚ ਆ ਜਾਂਦਾ ਕੋਈ ਕਲੇਸ਼, ਜਾਂ ਕੋਈ ਬਿਜ਼ਨਸ ਫੇਲ, ਆਪਾਂ ਕਹਿੰਦੇ ਬੜਾ ਦੁਖੀ ਆ ਮਨ। ਅਸੀਂ ਇੱਥੋਂ ਤੱਕ ਹੀ ਰਹਿ ਗਏ ਹਾਂ। ਦੁੱਖ ਹੁੰਦਾ ਵਾ, ਵਾਹਿਗੁਰੂ ਤੋਂ ਮਨ ਵਿਛੜੇ ਹੋਏ ਹਾਂ, ਆਪਾਂ ਇਹ ਦੁੱਖ ਮਹਿਸੂਸ ਨਹੀਂ ਕਰਦੇ। ਦੁੱਖ ਵਿਛੋੜਾ, ਇੱਕ ਗੁਰੂ ਨਾਨਕ ਸਾਹਿਬ ਦਾ ਸ਼ਬਦ ਪੜ੍ਹਿਓ ਕਰ ਜਾ ਕੇ, ਦੁੱਖ ਵਿਛੋੜਾ ਇੱਕ ਦੁੱਖ ਭੁੱਖ। ਭੁੱਖ ਤਨ ਦੀ ਨਹੀਂ ਮਨ ਦੀ ਆ, ਸੱਚੇ ਨਾਮ ਕੀ ਉਹ ਦਿੰਦੇ ਨਹੀਂ ਉਹਨੂੰ। ਦੁੱਖ ਵਿਛੋੜਾ ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ। ਵੇਖੋ ਜਮਾਂ ਦਾ ਦੁੱਖ ਕਿੱਡਾ ਵੱਡਾ। ਕਬੀਰ ਸਾਹਿਬ ਇਸੇ ਦੁੱਖ ਤੋਂ ਡਰਦੇ ਹੀ ਤਾਂ ਬੰਦਗੀ 'ਚ ਆਏ ਸੀ। ਕਬੀਰ ਕਹਿੰਦੇ ਕਿਤੇ, ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਾ ਸਹਿਆ ਜਾਏ, ਕਿਤੇ ਇਹ ਕਿ ਜੋ ਸਾਧੂ ਮੋਹੇ ਮਿਲਿਓ ਤਿੰਨ ਲੀਆ ਅੰਚਲ। ਇਹ ਗੁਰਮੁਖੀ ਮਿਲ ਕੇ ਸਮਝਾਉਂਦੇ ਆ, ਉਹਨਾਂ ਨੂੰ ਮਿਲੇ ਸੀ ਬਾਬਾ ਰਾਮਾਨੰਦ ਜੀ। ਉਹਨਾਂ ਦੱਸਿਆ ਕਬੀਰ ਤੂੰ ਤਾਂ ਇੱਦਾਂ ਹੀ ਤੁਰਿਆ ਫਿਰਦਾ ਵਾ, ਅਤੇ ਅੱਗੇ ਤੇਰਾ ਸਮਾਂ ਆ ਗਿਆ ਹੈ ਨਾ, ਫਿਰ ਕਿੱਦਾਂ ਸਮੇਂਗਾ ਜਮਾਂ ਦਾ ਦੁੱਖ। ਦੁੱਖ ਵਿਛੋੜਾ ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ। ਫਿਰ ਰੋਗ ਲੱਗਦੇ ਆ ਤਨ ਨੂੰ, ਮਨ ਨੂੰ ਦੁੱਖ ਲੱਗਦੇ ਆ, ਤਨ ਨੂੰ ਰੋਗ ਲੱਗਦੇ ਆ। ਦੁੱਖ ਕਿਹੜਾ ਜੀ? ਜੇ ਅਸੀਂ ਆਹ ਦੁੱਖ ਦੂਰ ਨਹੀਂ ਕਰਦੇ ਗੁਰਬਾਣੀ ਅਨੁਸਾਰ, ਦੁੱਖ ਵਿਛੋੜਾ ਇੱਕ ਦੁੱਖ ਭੂਖ ਹੈ ਨਾ, ਇੱਕ ਦੁੱਖ ਸਖਤ ਵਾਰ ਜਮਦੂਤ, ਫਿਰ ਅੱਗੇ ਰੋਗ। ਕਹਿੰਦੇ ਇੱਕ ਦੁੱਖ ਰੋਗ ਲੱਗੇ ਤਨ ਧਾਏ। ਵਾਹਿਗੁਰੂ ਉਡੀਕਦਾ ਵਾ 50-60 ਸਾਲ ਤੱਕ ਵੀ ਆ ਹੀ ਜਾਊਗਾ ਖਰੀ, ਫਿਰ ਥੋੜ੍ਹਾ ਥੋੜ੍ਹਾ ਰੋਗ ਲਾਉਂਦਾ ਵਾ ਵੀ ਇਹ ਆਹ ਹੁਣ ਸਮਝ ਨਾ ਸੁੱਖ ਕੀ ਹੈ, ਵੀ ਸੁੱਖ 'ਚ ਅਸੀਂ ਵਾਹਿਗੁਰੂ ਨੂੰ ਭੁੱਲ ਜਾਂਦੇ ਹਾਂ। ਦੁੱਖ ਦਾਰੂ ਸੁੱਖ ਰੋਗ ਪਿਆ। ਹੁਣ ਕੋਈ ਸੰਗੀ ਸਾਥੀ ਬਹੁਤ ਸੀਰੀਅਸ ਹੋ ਜਾਏ ਨਾ, ਸੁਣਦੇ ਨਹੀਂ ਗੇ ਫਿਰ, ਜਿੰਨਾ ਚਿਰ ਠੀਕ ਨਹੀਂ ਹੋ ਜਾਂਦਾ। ਜਦੋਂ ਠੀਕ ਹੋ ਗਿਆ ਫਿਰ ਭੁੱਲ ਜਾਂਦੇ। ਹੁਣ ਸਮਝ ਲੱਗ ਗਈ, ਸੁੱਖ 'ਚ ਅਸੀਂ ਭੁੱਲ ਜਾਂਦੇ ਹਾਂ ਵਾਹਿਗੁਰੂ ਨੂੰ ਹੈ ਨਾ। ਇਸ ਲਈ ਸਤਿਗੁਰ ਦੇ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ। ਵੈਦ ਨਾ ਭੋਲੇ ਦਾਰੂ ਦਾ, ਫਿਰ ਡਾਕਟਰ ਜਵਾਬ ਦਿੰਦੇ। ਫਿਰ ਸਤਿਗੁਰਾਂ ਨੂੰ ਪੁੱਛਿਆ ਉਹਨਾਂ ਨੇ ਵੀ ਕਿਉਂ ਲੱਗੇ? ਕਹਿੰਦੇ ਖਸਮ ਵਸਾਰ ਕੀ ਹੈ ਰਸ ਭੋਗ। ਕਹਿੰਦੇ ਸਾਡੇ 'ਤੇ ਇੱਥੋਂ ਤੱਕ ਹਾਲਤ ਰਹਿ ਗਈ ਆ, ਖਾਣਾ ਪੀਣਾ ਹੱਸਣਾ ਸੌਣਾ, ਇੱਥੋਂ ਤੱਕ ਹੀ ਹੈ ਨਾ। ਖਾਣਾ ਪੀਣਾ ਹੱਸਣਾ ਸੌਣਾ ਅਤੇ ਫਿਸਰ ਗਿਆ ਹੈ ਮਰਨਾ। ਜਦੋਂ ਅਸੀਂ ਮਰਨਾ ਭੁੱਲ ਜਾਂਦੇ ਹਾਂ ਨਾ, ਫਿਰ ਵਿਰਾਗ ਨਹੀਂ ਆਉਂਦਾ। ਅਸੀਂ ਫਿਰ ਵਿਰਾਗ 'ਚ ਨਹੀਂ ਜਾ ਸਕਦੇ ਜੇ ਮਰਨਾ ਭੁੱਲ ਗਏ। ਇਸ ਲਈ ਸਤਿਗੁਰਾਂ ਨੇ ਸਾਨੂੰ ਦਿਖਾਇਆ ਵਾ ਵੀ ਸੱਜਣ ਮੇਰੇ ਰੰਗੁਲੇ ਜਾਏ ਸੁੱਤੇ। ਵੇਖਿਆ ਨਾ ਇੰਨੀ ਲੋਇਣੀ ਦੇਖਦੇ ਹਾਂ, ਕੇਤੀ ਚੱਲ ਗਈ ਜੋ ਬਾਬਾ ਫਰੀਦ ਜੀ ਨੇ ਵੇਖਿਆ। ਫਰੀਦਾ ਲੋਕਾਂ ਆਪੋ ਆਪਣੀ, ਮੈਂ ਆਪਣੀ, ਹੁਣ ਪਤਾ ਲੱਗਿਆ ਵੀ ਮੇਰੀ ਵਾਰੀ ਆਉਣੀ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਫਿਰਨਾ, ਸੰਗ ਚਲਤ ਹੈ ਹਮ ਵੀ ਚੱਲਣਾ। ਉਦੋਂ ਫਿਰ ਪਤਾ ਲੱਗਦਾ ਵੀ ਵਾਕਿਆ ਹੀ ਇਹ ਤਾਂ ਸਮਾਂ ਸਾਡਾ ਵੀ ਆ ਜਾਣਾ ਹੈ ਨਾ। ਦਿਨ 'ਤੇ ਪਹਿਰ, ਪਹਿਰ 'ਤੇ ਘੜੀਆਂ, ਆਪ ਕੱਟੇ ਤਨ ਸ਼ੀਜੇ।
ਕਾਲ ਅਹੇਰੀ ਫੇਰੇ ਬਦਕ ਜਿਉਂ ਕਹੋ ਕਮਨ ਬਿਦਕ ਜੇ ਸੋ ਦਿਨ ਆਉਣ ਲੱਗ ਉਹ ਦਿਨ ਆਉਣ ਤੋਂ ਪਹਿਲਾਂ ਪਹਿਲਾਂ ਫਿਰ ਅੱਜ ਵਾਲਾ ਜਿਹੜਾ ਸ਼ਬਦ ਹੈ ਆਪਾਂ ਕਵਰ ਕਰਨਾ ਹੁੰਦਾ ਹਰੇਕ ਸ਼ਬਦ ਦੇ ਵਿੱਚ ਪੂਰਨ ਮਿਲਾ ਪਿਆ ਪੂਰਨ ਥੋੜ੍ਹਾ ਬਹੁਤਾ ਨਹੀਂ ਅੱਜ ਦਾ ਤੁਸੀਂ ਸ਼ਬਦ ਜਾ ਕੇ ਪੜਿਓ ਘਰ ਚੰਗੀ ਤਰ੍ਹਾਂ ਸਤਿਗੁਰਾਂ ਨੇ ਨਾਮ ਵੀ ਦੇ ਦਿੱਤਾ ਪਰ ਜੋਤ ਪ੍ਰਗਟ ਕਰਕੇ ਵਿਖਾ ਦਿੱਤੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਪਰ ਉਹਦੇ ਵਿੱਚ ਸਾਨੂੰ ਦੁੱਖ ਸੁਣਾਉਣਾ ਪਵੇਗਾ ਆ ਜਿਹੜਾ ਪਹਿਲੀ ਜਿਹੜੀ ਰਹਾਉ ਵਾਲੀ ਪੰਕਤੀ ਹੈ ਨਾ ਇਹ ਕਮਾ ਲਓ ਅਤੇ ਅੱਗੇ ਆਪੇ ਕਵਰ ਹੋ ਜਾਣਾ ਜੇ ਤੁਸੀਂ ਰਹਾਉ ਵਾਲੀ ਪੰਕਤੀ ਕਮਾ ਲਈ ਨਾ ਅਤੇ ਬਾਕੀ ਸਾਰਾ ਨਾਮ ਵੀ ਉਹਨੇ ਪ੍ਰਗਟ ਕਰ ਦੇਣਾ ਵਾਹਿਗੁਰੂ ਨੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀਨੋ ਮੰਤਾਨੀ ਤੋਂ ਪੰਜ ਚੋਰ ਵੀ ਪਾਸੇ ਕਰ ਦੇਣੇ ਜਿਹੜੇ ਸਾਨੂੰ ਜਾਣ ਨਹੀਂ ਦਿੰਦੇ ਘਰ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀਨੋ ਮੰਤਾਨੀ ਫਿਰ ਇਹਨੇ ਟਿਗਣਾ ਮਨ ਨਹੀਂ ਡਿਗੇ ਨਾ ਡੋਲੇ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਕਿਉਂਕਿ ਉਹ ਚੋਂ ਅੰਮ੍ਰਿਤ ਰਸ ਜਦੋਂ ਮਨ ਪੀਂਦਾ ਵਾ ਤਾਂ ਫਿਰ ਤ੍ਰਿਪਤ ਹੁੰਦਾ ਹੈ ਇਹਦੀ ਤ੍ਰਿਸ਼ਨਾ ਉਦੋਂ ਹੀ ਬੁੱਝਦੀ ਹੈ ਨਾਮ ਤੋਂ ਬਿਨਾਂ ਨਹੀਂ ਬੁੱਝਣੀ ਉਹ ਅਨਹਦ ਨਾਦ ਜਦੋਂ ਸੁਣਦਾ ਅਨਹਤੂਰ ਪੰਜ ਸ਼ਬਦ ਉਹਨੂੰ ਕਿਹਾ ਵਾ ਕਿ ਇਹ ਉਹ ਇਹ ਜੋ ਬੀਚ ਹਮ ਤੁਮ ਕਿਸ਼ੋਤੇ ਉਹ ਇਹ ਪੰਜ ਚੋਰ ਹੀ ਨੇ ਜਿਹੜੇ ਸਾਨੂੰ ਜਾਣ ਨਹੀਂ ਦਿੰਦੇ ਅੰਦਰ ਨਿੱਜੀ ਘਰ ਮਹਿਲ 'ਚ ਦਰਦੇ ਖੜੇ ਆ ਪੰਜ ਪੈਰੂ ਆ ਦਰਮੇ ਰਹੇ ਤੇ ਉਹਨਾਂ ਦੀ ਗੱਲ ਨਹੀਂ ਬਣਦੀ ਫਿਰ ਜੇ ਪੰਜ ਸ਼ਬਦ ਪ੍ਰਗਟ ਕਰ ਉਹ ਨਾਮ ਨੂੰ ਕਿਹਾ ਪੰਜ ਸ਼ਬਦ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਆਹ ਕਲਾ ਆਪਾਂ ਸਿੱਖ ਰਹੇ ਹਾਂ ਕਲਾ ਜਿੱਤ ਕਰ ਧਾਰੀ ਆ ਪੰਜ ਦੂਤ ਤੁੱਧ ਸਾਡੀ ਵੱਸ ਦੀ ਗੱਲ ਨਹੀਂ ਵਾਹਿਗੁਰੂ ਨੇ ਪੰਜ ਸ਼ਬਦ ਜਿੱਦਣ ਪ੍ਰਗਟ ਕੀਤੇ ਉੱਦਣ ਪੰਜ ਦੂਤ ਵੱਸ ਆਉਣੇ ਉੱਦਾਂ ਨਹੀਂ ਪੰਚ ਦੂਤ ਤੁੱਧ ਵੱਸ ਕੀਤੇ ਕਾਲ ਕੰਟਕ ਧੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖੋ ਹੈ ਉਹ ਅੱਜ ਉਹਨਾਂ ਇਹੋ ਕਹਿੰਦੇ ਆ ਕਹਿੰਦੇ ਕੀ ਪ੍ਰਗਟ ਹੋਣਾ ਤੁਹਾਡੇ ਅੰਦਰੋਂ ਕਹਿੰਦੇ ਉਹ ਜੋ ਬੀਚ ਹਮ ਤੁਮ ਕੁਛ ਹੋਤੇ ਤਿਨਕੀ ਬਾਤ ਬਲਾਨੀ ਡਿਗੇ ਨਾ ਡੋਲੇ ਦਿੜ ਕਰ ਰਹੇ ਹੋ ਪੂਰਨ ਹੋਏ ਤਿਰਪਤਾਨੀ ਕਿਤੇ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਦ ਬਾਣੀ ਨਾਮ ਨੂੰ ਅਨਹਦ ਬਾਣੀ ਕਿਹਾ ਅਤੇ ਗੁਰੂ ਦੇ ਸ਼ਬਦ ਤੋਂ ਬਿਨਾਂ ਪ੍ਰਗਟ ਨਹੀਂ ਹੋਣੀ ਇਹ ਅਨਹਤ ਬਾਣੀ ਗੁਰ ਸ਼ਬਦ ਜਾਣੀ ਇਹਨੂੰ ਕਿਹਾ ਹਰੀ ਦਾ ਨਾਮ ਇਹ 'ਚੋਂ ਫਿਰ ਰਸ ਆਉਣਾ ਵਾ ਸਾਡੇ ਮਨ ਦੀ ਖੁਰਾਕ ਭੁੱਖ ਇਹਦੀ ਖਤਮ ਹੋਣੀ ਲਿਖਿਆ ਨਾ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਇੱਥੋਂ ਤੱਕ ਉਦਮ ਹੈ ਤੁਹਾਡਾ ਅੱਗੋਂ ਫਿਰ ਦਰਸ਼ਨ ਦਿੰਦਾ ਵਾਹਿਗੁਰੂ ਕਹੋ ਨਾਨਕ ਪ੍ਰਭ ਆਪ ਮਿਲਿਆ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਆਓ ਫਿਰ ਆਪਾਂ ਉਹ ਕੰਮ ਕਰੀਏ ਜੋ ਦੁੱਖ ਸੁੱਖ ਸੁਣਾਈਏ ਵਾਹਿਗੁਰੂ ਨੂੰ ਹੁਣ ਮਨ ਨੂੰ ਬਰਾਗ 'ਚ ਆ ਕੇ ਸੁਣਾਇਓ ਵੀ ਸੱਚੀ ਇਹੀ ਮਿਲਣਾ ਚਾਹੁੰਦੇ ਹਾਂ ਠੀਕ ਹੈ ਜੀ ਆਓ ਫਿਰ ਕਿਤੇ ਤੈਨੇ ਹੀ ਸੁਣਿਆ ਦੁੱਖ ਸੁੱਖ ਮੇਰਾ ਤੋਹਫੇ ਤੇ ਨੀਕੀ ਵਧੀਆ ਖੱਟੀ ਖੱਟ ਲੈਣੀ ਹੈ ਜੀ ਕੀ ਏਕੇ ਹੀ ਪੈਮਾਨੀ ਆ ਅਰਦਾਸ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ ਚਾਉ ਨਾਲ ਕਰਿਓ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: hương gru hương gru hương gru hương gru hương gru.
1: ਵਾਹਿਗੁਰੂ ਸੁਣੇ ਸੋਚਾਂ ਨਾ ਆਉਣ।
0: ਵਾਹਿਗੁਰੂ।

जिसका तन मन धन सब जिसका सोई सुगड़ सुजानी। सुगड़ सुजानी क्या वाहिगुरु जी नू सुगड़ सुजानी दाना बीना साई मैंडा किते तिन ही सुनिया दुख सुख मेरा तौबेद निके खटानी। हुण आपां नूं समझ लग गई जी सारिआं नूं भी दुख की है साडे मन नूं ते तुसीं सुना रहे हो। असीं मन करके कई जन्म हो गए विछड़े हुए वाहिगुरू दे नालों ते कित्थे चले गए जूनां दे विच 84 लाख जूना कट के आए आप कई जन्म पै कीट पतंगा कई जन्म गज मीन कुरंगा कई जन्म पंखी सरप हो कई जन्म हैवर ब्रिख जो हैवर हाथी घोड़े ब्रिख बल्द नू कहिंदे किते मिल जगदीश मिलन की बरिया बरिया दी टर्न एक बारी आ भई प्रापत मानुख दे हुरिया गोबिंद मिलन की ये तेरी बरी बरिया किते मिल जगदीश मिलन की बरिया चिरंकाल ए दे संजरिया संजरिया दे प्राप्त होई। वेखो किस किन्ने तरीके नाल समझाउंदे सानू शायद गल इको ही है वखरे वखरे तरीके नाल समझाउंदे सानू भी किन्ने चिर बाद फिरत फिरत बहुते युग हारियो मानस दे लही बहुते युग लग जांदे एक युग नहीं ये जूना कट्टण लई 84 लख बहुते युग लग जांदे ते कहिंदे अजे भी तुसीं सिमर नहीं करदे जे हुण मिल गया। फिरत फिरत बहुते युग हारियो मानस दे लही नानक कहत मिलन की बरिया ते की करना जी सिमरन ये सिमरत कहा नहीं गल इको ही है बार बार समझाई आ जिहड़ा तुसी कर रहे हो इहनू कहिंदे ने मिन्नतां करनियां जोदड़ियां करनियां तरले लैने ते कल्ले कल्ले दे नहीं सुने जांदे जदों संगत आउंदे हो ना फिर मंदा हो इहनां नूं गुरमुख सखियां कहिंदे ने सारिआं नूं की कहिंदे जी गुरमुख सखियां ये जो तो सारे इकट्ठे होके जोदड़िया करते ने सुन सखीए मिल उद्दम करिया उद्दम करिया करो संगत आने का उद्दम जोदड़िया करिया करिए सुन सखीए मिल उद्दम करे हाँ मनाए लै हर कंते उन्होंने मना रहे हूं आप तरले कड़ कड़ पहला तो आप भुल गए ना नाम भुली जे फिर फिर आऊ जाऊ है ना परवाह नहीं की पंजां दूतां नाल सुरती रल गई साड़ी इन्हां ने विछोड़ता किते पंच दूत मिल पिरों विछोड़ी भ्रम भ्रम रोवे हाथ विछोड़ी ते हुण जदों सतगुरु दी शरण च आ गए सानू पता लग गया भी हुण भी मन सकदा वा पर जे सारे जाने तरले करांगे जोदड़ियां करांगे मिन्नतां करांगे उत्थे फिर उन्हां शब्द लिखिया किदे सुन सखीए मिल उद्दम करे हा मनाए लै हर कंते हरीक अंत साडा मान त्याग होमे छड दियो होमे पता कदों पता लगदा सानू भी साडे च होमे हैगी है कि नहीं जदों तुहानू किसे ने कोई शब्द की चोट मारी तुसी चेक करिया करो अपने अंदर भी ये होमे अजे हैगी आ जे तुहानू किसे ने कोई शब्द की चोट मारती तो तुहानू अंदर मच जाना वा अग लग जानी की होना जी क्रोध की अग ये तुसी चेक करो भड़कदी है कि नहीं भड़कदी है जी नहीं हुण नहीं भड़कदी। अच्छा ये सारे चेक करिया करो गुरबाणी जिहड़ी है ना एक कसवटी है अपने आप नू चेक करन दी है ना वो जे तो क्रोध हैगा अंदर तो फिर तो बड़ी अग लगूगी भी कह के जाएगा कि मैं तो इन्हू दस होर ना सुनाइया तो फिर ये अंदर इदा चलता फिर भी ये कह के गल जाए कि
ਫਿਰ ਸਮਝੋ ਵੀ ਅਜੇ ਕੁਛ ਨਹੀਂ ਗਾ ਬਣਿਆ, ਠੀਕ ਹੈ ਨਾ। ਚੈੱਕ ਕਰਨਾ, ਉੱਥੇ ਚੈੱਕ ਕਰਨ ਲਈ ਬੰਦੇ ਰੱਖੇ ਹੁੰਦੇ ਸੀ ਸਾਡੇ, ਜਦੋਂ ਅਸੀਂ ਟ੍ਰੇਨਿੰਗ ਲਈ ਨਾ, ਜਾਣ ਕੇ ਛੇੜ ਦਿੰਦੇ, ਉਹ ਚੈੱਕ ਕਰਦੇ ਸੀ ਵੀ ਇਹ ਕਿੱਦਾਂ ਦੇ ਹੈ। ਗੁਰਮੁਖਾਂ ਦੀਆਂ ਡਿਊਟੀਆਂ ਲੱਗੀਆਂ ਹੁੰਦੀਆਂ ਸੀ ਵੀ ਤੁਸੀਂ ਚੈੱਕ, ਟੀਕੇ ਲਾਉਣੇ ਇਹਨਾਂ ਨੂੰ ਟੀਕੇ। ਇੱਕ ਰਾਣੀ ਭੈਣ ਹੁੰਦੀ ਸੀ ਟੀਕੇ ਲਾਉਣ ਲਈ, ਉਹ ਟੀਕੇ ਲਾਉਂਦੇ ਸੀ ਜਾਣ ਕੇ, ਅਤੇ ਜਿਹਨਾਂ ਨੂੰ ਨਹੀਂ ਪਤਾ ਉਹ ਫਿਰ ਕ੍ਰੋਧ ਕਰ ਲੈਂਦੇ ਹੁੰਦੇ, ਅਤੇ ਫਿਰ ਬਾਪੂ ਜੀ ਨੇ ਕਹਿਣਾ ਵੀ ਇਹ ਤਾਂ ਅਜੇ ਗੱਲ ਬਣੀ ਨਹੀਂ, ਇਹਨੂੰ ਕੁੱਟੋ, ਇਹ ਸੱਪ ਆ। ਮਨ ਕੀ ਆ ਜੀ? ਸੱਪ। ਜਦੋਂ ਇਹਨੂੰ ਡਾਂਗ ਲੈ ਕੇ ਇਹਦੇ ਮਗਰ ਜਾਂਦੇ ਹੋ ਤੁਸੀਂ, ਡਾਂਗ ਕੀ ਆ? ਵਾਹਿਗੁਰੂ। ਇਹਨੇ ਖੁੱਡ 'ਚ ਵੜ ਜਾਣਾ, ਅਤੇ ਤੁਸੀਂ ਖੁੱਡ ਬੰਦ ਕਰ ਦਿੰਦੇ ਹੋ, ਅਤੇ ਸਮਝੇ ਵੀ ਸੱਪ ਮਰ ਗਿਆ, ਉਹ ਕਦੋਂ ਵੀ ਨਿਕਲ ਸਕਦਾ ਹੈ ਨਾ। ਕਹਿੰਦੇ ਇਹਨੂੰ ਕੁੱਟ ਕੁੱਟ ਕੇ ਨਾ ਇਹਨੂੰ ਪੁੱਠਾ ਕਰੋ, ਪੁੱਠਾ ਕਰਕੇ ਵੇਖੋ ਵੀ ਹੁਣ ਸਿੱਧਾ ਹੁੰਦਾ। ਜਦ ਫਿਰ ਸਿੱਧਾ ਹੋ ਗਿਆ, ਸਿੱਧਾ ਹੁੰਦਾ ਫਿਰ ਕ੍ਰੋਧ 'ਚ ਆ ਜਾਂਦਾ, ਅਤੇ ਫਿਰ ਤਾਂ ਜ਼ਹਿਰ ਹੈਗਾ ਇਹਦੇ 'ਚ। ਅਜੇ ਫਿਰ ਹੋਰ ਕੁੱਟੋ, ਸੱਪ ਨੂੰ ਇੱਦਾਂ ਮਾਰ ਦਿੰਦੇ, ਉਹਨੂੰ ਮਾਰ ਕੇ ਚੈੱਕ ਕਰਦੇ ਪੁੱਠਾ ਕਰਕੇ, ਹੈ ਨਾ। ਇਸ ਲਈ ਸਤਿਗੁਰੂ ਕਹਿੰਦੇ ਵਰਮੀ ਮਾਰੀ ਸਾਂਪ ਨਾ ਮੂਆ, ਵਰਮੀ ਦੀ ਖੁੱਡ ਜਿਹ 'ਚ ਵੜ ਜਾਂਦਾ ਉਹ। ਅੱਜ ਤੁਸੀਂ ਜਪਦੇ ਹੋ ਵਾਹਿਗੁਰੂ, ਵਾਹ ਕਹਿੰਦੇ ਤਾਂ ਨੀਂਦ ਆ ਜਾਂਦੀ ਹੈ, ਹੈ ਨਾ, ਉਹ ਖੁੱਡ ਜਾ ਵੜਦਾ, ਅਤੇ ਫਿਰ ਉੱਠੇਗਾ ਤਾਂ ਫਿਰ ਫੁਕਾਰੇ ਮਾਰੂਗਾ। ਕਬੀਰ ਸਾਹਿਬ ਕਹਿੰਦੇ ਇੰਨਾ ਕੁੱਟੋ, ਇੰਨਾ ਕੁੱਟੋ ਵੀ ਇਹਨੂੰ ਕੁੱਟ ਕੁੱਟ ਕੇ ਮਾਰ ਦਿਓ, ਮਨ ਮਾਰੇ ਬਿਨ ਭਗਤ ਨਾ ਹੋਏ, ਹੈ ਨਾ। ਕੂਟਨ ਸੋਏ ਜੋ ਮਨ ਕੋ ਕੂਟੇ, ਕੂਟਨ ਸੋਏ ਜੋ ਮਨ ਕੋ ਕੂਟੇ, ਮਨ ਕੂਟੇ ਤੇ ਜੰਮ ਤੇ ਛੁੱਟ। ਕੁੱਟ ਕੁੱਟ ਮਨ ਕਸਵੱਟੀ ਲਾਏ, ਕਸਵੱਟੀ ਤੁਹਾਨੂੰ ਦੱਸ ਹੀ ਦਿੱਤੀ ਹੁਣ, ਤੁਸੀਂ ਚੈੱਕ ਕਰਿਆ ਕਰੋ ਵੀ ਜੇ ਕੋਈ ਵਚਨ ਕਰਦਾ ਵਾ ਸਾਨੂੰ ਗੁੱਸਾ ਚੜ੍ਹਦਾ, ਕ੍ਰੋਧ ਆਉਂਦਾ? ਜੇ ਤਾਂ ਆਉਂਦਾ ਫਿਰ ਤਾਂ ਕੋਈ ਗੱਲ ਨਹੀਂ ਬਣੀ ਅਜੇ, ਫਿਰ ਤਾਂ ਐਵੇਂ ਆਪਾਂ ਸਮਾਂ ਜਿਹੜਾ ਗੁਲੰਗਾਈ ਜਾ ਰਹੇ ਹਾਂ, ਕੁੱਟਿਆ ਨਹੀਂ ਇਹਨੂੰ ਚੰਗੀ ਤਰ੍ਹਾਂ। ਤੁਸੀਂ ਚੈੱਕ ਕਰ ਲਿਆ ਕਰੋ ਸਾਰੇ, ਮੈਂ ਵੀ ਕਰਿਆ ਕਰੋ, ਹੈ ਨਾ। ਮੈਂ ਆਪਾਂ ਵਿੱਚ ਰੱਖਦੇ ਤੁਹਾਡੇ, ਤੁਹਾਨੂੰ ਇਕੱਲੇ ਨਹੀਂ ਕਹਿੰਦੇ, ਆਪਾਂ ਸਾਰੇ ਹੀ ਆਓ, ਕੁੱਟੀਏ ਫਿਰ ਥੋੜ੍ਹਾ ਜਿਹਾ, ਹਾਂਜੀ। ਅਤੇ ਉਹਦੇ ਕੁੱਟਣਾ ਜਦੋਂ ਸਾਵਧਾਨ ਹੋ ਗਏ ਕੁੱਟਣਾ ਨੂੰ, ਵੀ ਇਹਦੇ ਸਿਰ 'ਚ ਵੱਜੇ ਡਾਂਗ, ਅੱਖਾਂ ਬੰਦ ਕਰ ਲੈਣੀਆਂ ਅੱਖਾਂ 'ਚ, ਬਾਹਰ ਵਹਿੰਦਾ ਰਹਿੰਦਾ ਬਸ, ਜੋ ਵਹਿੰਦਾ ਉਹਦੇ ਫੁਰਨੇ ਬਣਾਈ ਜਾਂਦੇ। ਜਦੋਂ ਤੁਸੀਂ ਅੱਖਾਂ ਬੰਦ ਕਰਦੇ ਹੋ ਕੰਨਾਂ 'ਚ ਆ ਜਾਂਦਾ, ਇੱਕ ਹੋ ਜਾਂਦਾ, ਉੱਥੇ ਫਿਰ ਆ ਸ਼ਬਦ ਜਿਹੜਾ ਬੋਲਦੇ ਹੋ ਵਾਹਿਗੁਰੂ, ਉੱਥੇ ਜਾ ਕੇ ਵੱਜਦਾ, ਇਹ ਧੁੱਪਣਾ ਸ਼ੁਰੂ ਹੋ ਜਾਂਦਾ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ, ਲਈਏ ਧੋਏ ਭਰੀਏ ਮੱਤ, ਇਹ ਮਨ ਦੀ ਮੱਤ ਧੋਪਣ ਲੱਗ ਪੈਂਦੀ, ਫਿਰ ਉਹ ਧੋਪੈ ਨਾਵੇਂ ਕਰ, ਮਨ ਧੋਵੋ ਸ਼ਬਦ ਲਾਗੋ, ਆਹ ਜਿਹੜਾ ਸ਼ਬਦ ਵਾਹਿਗੁਰੂ, ਇਹ ਚੰਗੀ ਤਰ੍ਹਾਂ ਮਾਰਿਆ ਕਰੋ ਡੰਡਾ, ਉਹ ਥਾਪੀ ਹੁੰਦੀ ਕੱਪੜੇ ਕੁੱਟਣ ਵਾਲੀ, ਇਹਦੀ ਮੈਲ ਨਿਕਲ ਜਾਵੇ, ਹੈ ਨਾ ਮੈਲ। ਕੁੱਟ ਕੁੱਟ ਮਨ ਕਸਵੱਟੀ ਲਾਏ, ਅਤੇ ਮੈਲ ਦਾ ਪਤਾ ਲੱਗ ਹੀ ਗਿਆ ਸਾਨੂੰ ਵੀ ਜੇ ਕਿਸੇ ਨੇ ਸ਼ਬਦ ਦੀ ਚੋਟ ਮਾਰੀ ਤਾਂ ਫਿਰ ਅਸੀਂ ਕਹਿਣਾ ਹਾਂਜੀ ਗਲਤੀ ਹੈ ਜੀ ਮੇਰੀ, ਮਾਫ਼ ਕਰ ਦਿਓ, ਹੈ ਨਾ। ਤੁਸੀਂ ਇਹੀ ਕਹਿਣਾ ਵੀ ਮੇਰੀ ਜੀ ਗਲਤੀ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪ੍ਰਣਵਤ ਨਾਨਕ ਤਾਰੇ ਸੋਏ, ਕਹਿੰਦੇ ਉਤਰ ਜਾਏਗਾ ਜਿਹੜਾ ਇਸ ਅਵਸਥਾ 'ਚ ਆ ਜਾਏਗਾ, ਹੈ ਨਾ। ਅਤੇ ਇਸ ਨੂੰ ਫਿਰ ਸਮਝੋ ਅਤੇ ਫਿਰ ਇਹ ਹੁਣ ਚੱਲ ਪਿਆ ਉਸ ਮਾਰਗ ਦੇ ਉੱਪਰ ਜਿਹੜਾ ਨਿੱਜ ਘਰ ਮਹਿਲ ਨੂੰ ਜਾਂਦਾ। ਗੁਰੂ ਨੇ ਤੁਹਾਨੂੰ ਲੈ ਕੇ ਜਾਣਾ, ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ, ਨਾਮ ਵੀ ਸੁਣ ਲੱਗ ਪੈਣਾ, ਪ੍ਰਕਾਸ਼ ਦੇ ਦਰਸ਼ਨ ਹੋਣਗੇ। ਉਹਨੂੰ ਅਨਹਦ ਬਾਣੀ ਕਿਹਾ, ਨਾਮ ਨੂੰ ਅਨਹਦ ਬਾਣੀ ਕਿਹਨੂੰ ਕਿਹਾ ਜੀ? ਨਾਮ। ਅੱਜ ਸ਼ਬਦ ਪੜ੍ਹਿਓ ਧਿਆਨ ਨਾਲ, ਜਿਹੜਾ ਹੁਕਮਨਾਮਾ ਸਾਹਿਬ ਆਇਆ, ਪੂਰਾ ਗਿਆਨ ਹੈ ਅਤੇ ਪੂਰਨ ਪੂਰਨ ਬ੍ਰਹਮ ਗਿਆਨ, ਕਿ ਕਿਸ ਤਰ੍ਹਾਂ ਤੁਸੀਂ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਨੀਆਂ ਅਤੇ ਤੁਹਾਡੀ ਅਵਸਥਾ ਕੀ ਬਣਨੀ, ਅੰਦਰੋਂ ਨਾਮ ਸੁਣ ਲੱਗ ਪੈਣਾ ਜਿਹਨੂੰ ਪੰਜ ਸ਼ਬਦ ਕਹਿੰਦੇ, ਉਹ ਵਾਹਿਗੁਰੂ ਨੇ ਦੇ ਦੇਣਾ ਤੁਹਾਨੂੰ। ਲਿਖਿਆ ਨਾ ਗੁਰਬਾਣੀ 'ਚ, ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾ ਨਹੀਂ। ਇਹ ਮਨ ਦਾ ਮੰਤਰ ਆ, ਫਿਰ ਥਿਰ ਹੋ ਜਾਂਦਾ ਮਨ, ਫਿਰ ਨਹੀਂ ਜਾਂਦਾ ਡਿੱਗੇ ਨਾ ਡੋਲੇ, ਦ੍ਰਿੜ ਹੋ ਜਾਂਦਾ ਦ੍ਰਿੜ, ਪੂਰਨ ਹੋਏ ਤ੍ਰਿਪਤਾਨੀ, ਇਹਦੀ ਤ੍ਰਿਸ਼ਨਾ ਮਿਟ ਜਾਂਦੀ ਹੈ,
ਨਾਮ ਨੂੰ ਸੁਣਦਾ ਜਦੋਂ ਟੁੱਟੀ ਗੰਢੀ ਜਾਂਦੀ ਹੈ ਨਾ ਵਾਹਿਗੁਰੂ ਦੇ ਨਾਲ। ਪਰ ਉਹਦੇ ਵਾਸਤੇ ਪਹਿਲਾਂ ਵੇਖੋ ਜਿਹੜੀਆਂ ਪੰਕਤੀਆਂ ਨੇ ਚਾਰ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਜਿਸ ਕਾ ਤਨ ਮਨ ਧਨ ਸਭ ਤਿਸ ਕਾ ਕਿਹਦਾ ਵਾ ਜੀ? ਵਾਹਿਗੁਰੂ ਦਾ। ਸੋਈ ਸੁਗੜ ਸੁਜਾਨੀ, ਉਹ ਬੜਾ ਸਿਆਣਾ ਵਾ, ਅਤੇ ਉਹਨੂੰ ਦੁੱਖ ਸੜਾਈ। ਤਿੰਨ ਹੀ ਸੁਣਿਆ, ਹੁਣ ਦੁੱਖ ਪਤਾ ਲੱਗ ਗਿਆ ਜੀ, ਵੀ ਵਿਰਾਗ 'ਚ ਆ ਗਏ। ਵਾਹਿਗੁਰੂ ਵੀ ਇਹ ਸਾਨੂੰ ਵਾਹਿਗੁਰੂ ਜੀ ਮਿਲਾ ਲਾ। ਤਿੰਨ ਹੀ ਸੁਣਿਆ, ਦੁੱਖ ਸੁੱਖ ਮੇਰਾ ਤੌਬੇ ਤੇ ਨੀਕੀ ਖਟਾਨੀ, ਅਤੇ ਵਧੀਆ ਖੱਟੀ ਖੱਟ ਲੈਣੀ ਤੁਸੀਂ ਜੇ ਸੁਣਾਉਣ 'ਚ ਕਾਮਯਾਬ ਹੋ ਗਏ। ਅਤੇ ਇੱਕੇ ਨੂੰ ਹੀ ਸੁਣਾਉਣਾ, ਹੋਰ ਨਹੀਂ ਕਿਸੇ ਨੂੰ। ਇਹ ਮਨ ਦਾ ਜੀ ਕਿਹਾ, ਮਨ ਨੂੰ ਜੀ ਕੀ ਇੱਕੇ ਹੀ ਪੈ ਮਾਨੀ, ਅਵਰ ਯਤਨ ਨਹੀਂ ਕਰਨਾ ਕੋਈ, ਬਸ ਇਹੋ ਹੀ ਕਰਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

그름, 강, 그름, 강, 그름. 그름, 강, 그름.

그를 향 그를

सुन सकिए। मिल उद्यम करेहा

ਹਾਂਜੀ, ਇਹ ਹੈ ਗੁਰਮੁਖ ਸਖੀਆਂ ਦੀ ਨਿਸ਼ਾਨੀ ਕਿ ਉਹ ਤਰਲੇ ਮਿੰਨਤਾਂ ਜੋਦੜੀਆਂ ਕਰੀ ਜਾਂਦੇ ਨੇ। ਜਿੰਨਾ ਚਿਰ ਮਨ ਨਹੀਂ ਜਾਂਦਾ, ਸੁਣ ਸਖੀਏ ਮਿਲ ਉੱਦਮ ਕਰੇ ਹਾ ਮਨਾਏ ਲੈ ਹਰ ਕੰਤ। ਸਾਵਧਾਨੀ ਕੀ ਵਰਤੀ, ਕਹਿੰਦੇ ਮਾਣ ਤਿਆਗ ਕਰ ਭਗਤ ਠਗੌਰੀ ਮੋਹ ਸਾਧੂ ਮੰਤ। ਆ ਸਾਧੂਆਂ ਦਾ ਮੰਤਰ ਹੈ ਜਿਹਨਾਂ ਮੋਹਿਆ ਜਾਂਦਾ। ਵਾਹਿਗੁਰੂ, ਮਾਣ ਤਿਆਗ ਕਰ ਭਗਤ ਠਗੌਰੀ, ਠਗੌਰੀ ਦੀ ਠੱਗ ਬੂਟੀ ਲਾਉਣੀ। ਉਹ ਵਾਹਿਗੁਰੂ ਨੂੰ ਵੀ ਠੱਗ ਗਿਆ ਤੇ ਜਿਹੜੇ ਉਹਨੂੰ ਠੱਗ ਲੈਂਦੇ ਨੇ ਉਹਨਾਂ ਨੂੰ ਵੱਡੇ ਠੱਗ ਗਿਆ। ਸੱਜਣ ਕਿਤੇ ਮਾਣ ਤਿਆਗ ਕਰ ਭਗਤ ਠਗੌਰੀ, ਠਗੌਰੀ ਦੀ ਠੱਗ ਲੈਣਾ ਕਿਸੇ ਨੂੰ ਤੇ ਕਾਹਦੇ ਨਾਲ, ਸਾਧੂਆਂ ਦੇ ਮੰਤਰ ਨਾਲ। ਮੋਹ ਸਾਧੂ ਮੰਤਿਆ ਜਿਹੜਾ ਬੋਲ ਰਿਹਾ, ਵਾਹਿਗੁਰੂ, ਇਹਦੇ ਨਾਲ ਮੋਹਿਆ ਜਾਂਦਾ ਉਹ। ਪਰ ਜਦੋਂ ਤੁਸੀਂ ਪਿਆਰ ਨਾਲ ਕਰਦੇ ਹੋ, ਮਨ ਨੂੰ ਜੋੜ ਕੇ ਕਰਦੇ ਹੋ, ਉਦੋਂ ਮੋਹਿਆ ਜਾਂਦਾ ਵਾ। ਕਹਿੰਦੇ ਸਖੀ ਵੱਸ ਆਇਆ ਫਿਰ ਛੋੜ ਨਾ ਜਾਏ। ਕਹਿੰਦੇ ਇੱਕ ਵਾਰੀ ਤੁਸੀਂ ਵੱਸ 'ਚ ਕਰ ਲਿਆ ਨਾ ਇਹ ਠੱਗ ਬੂਟੀ ਲਾ ਕੇ, ਸਾਧੂਆਂ ਦਾ ਮੰਤਰ ਇਹਨੂੰ ਠੱਗ ਬੂਟੀ ਕਹਿੰਦੇ। ਕਹਿੰਦੇ ਵੱਸ ਸਖੀ ਵੱਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤ। ਕਹਿੰਦੇ ਉਹਦਾ ਬਿਰਧ ਆ ਵਾਹਿਗੁਰੂ ਦਾ, ਮਿਲਿਆ ਹੋਏ ਨਾ ਵਿਛੜੇ, ਜੇ ਮਿਲਿਆ ਹੋਏ। ਨਾਨਕ ਜ਼ਰਾ ਮਰਨ ਭੈ ਨਰਕ ਨਿਵਾਰੈ। ਵੇਖੋ ਫਿਰ ਕੀ ਕਰਦਾ ਵਾਹਿਗੁਰੂ, ਤੁਹਾਨੂੰ ਹਰਜਨ ਬਣਾ ਦਿੰਦਾ, ਨਾਮ ਦੀ ਬਖਸ਼ਿਸ਼ ਕਰ ਦਿੰਦਾ। ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰਦੀਨੋ ਮੰਤਨ। ਫਿਰ ਜੰਮਣ ਮਰਨ ਚੋਂ ਕੱਢ ਲੈਂਦਾ ਹਰਜਨ ਬਣਾ ਕੇ। ਹਰਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ। ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਸੋ ਬਖੰਡ ਬ੍ਰਹਮਣ। ਇਹੋ ਲਿਖਿਆ ਕਹਿੰਦੇ ਨਾਨਕ ਜ਼ਰਾ ਮਰਨ ਭੈ ਨਰਕ ਨਿਵਾਰੇ, ਪਨੀਤ ਕਰੇ ਤਿਸ ਜਨਤੇ। ਜਨਤੇ ਆਪਾਂ ਨੂੰ ਕਿਹਾ ਵਾ, ਤੇ ਪਨੀਤ ਹੁੰਦਾ, ਇਹ 'ਚ ਵੀ ਫੋਰਮਾਂ ਨੇ, ਗੁੱਡ ਬੈਟਰ ਬੈਸਟ, ਪਵਿੱਤਰ ਪਵਿੱਤਰ ਪਵਿੱਤਰ ਪਨੀਤ। ਕੀ ਸਤਿਗੁਰ ਨੇ ਕਿਹਾ, ਪਨੀਤ ਕਰ ਦੇਣਾ ਉਹਨੂੰ, ਜਿਹਦੇ 'ਤੇ ਵਾਹਿਗੁਰੂ ਕਿਰਪਾ ਕਰਦਾ, ਜਿਹਦੀ ਅਰਦਾਸ ਬੇਨਤੀ ਸੁਣ ਲੈਂਦਾ, ਉਹਦੇ ਮਨ ਨੂੰ ਨਿਰਮਲ ਕਰ ਦਿੰਦਾ। ਪਵਿੱਤਰ ਪਵਿੱਤਰ ਪਵਿੱਤਰ ਪਨੀਤ, ਨਾਮ ਜਪਤ ਨਾਨਕ ਮਨ ਪ੍ਰੀਤ। ਪਰ ਜਪ ਜਪ ਕੇ ਗੱਲ ਬਣਨੀ ਆ, ਉੱਦਾਂ ਨਹੀਂ ਕਿ ਜੇ ਆਪਾਂ ਉੱਦਾਂ ਹੀ ਸਮਝੀਏ ਉੱਦਾਂ ਬਖਸ਼ਿਸ਼ ਕਰ ਲੂ। ਆਹ ਤਰਲੇ ਬੜੇ ਕਰਨੇ ਪੈਣੇ, ਜੋਦੜੀਆਂ ਮਨ ਕਰਕੇ ਕਰ ਦਊਗਾ। ਪਵਿੱਤਰ ਪਵਿੱਤਰ ਪਵਿੱਤਰ ਪਨੀਤ, ਨਾਮ ਜਪਤ ਨਾਨਕ ਮਨ ਪ੍ਰੀਤ। ਮਨ ਦੀ ਪ੍ਰੀਤ ਕਰਕੇ ਕਰਿਆ ਕਰੋ, ਇਹ ਨਾ ਹੋਵੇ ਮਨ ਦੇ ਵਿੱਚ ਕੁਛ ਮਾਇਆ ਦੇ ਫੁਰਨੇ ਚੱਲੀ ਜਾਣ। ਤਾਂ ਹੀ ਉਹਨਾਂ ਕਿਹਾ ਸਾਵਧਾਨ ਇਕਾਗਰ ਚੀਤ, ਸਾਵਧਾਨ ਸਾਵਧਾਨ ਕਿਹਾ ਮਾਇਆ ਦੇ ਵੱਲੋਂ, ਜਿਹ 'ਚ ਫਸਿਆ ਹੋਇਆ ਮਨ, ਸੋਚਾਂ 'ਚ ਮਨ ਮਾਇਆ ਮੈਂ ਫਦ ਰਿਹਾ, ਵਿਸਰਿਓ ਗੋਬਿੰਦ, ਵਾਹਿਗੁਰੂ ਨੂੰ ਭੁੱਲਿਆ ਹੋਇਆ। ਅਤੇ ਹੁਣ ਸਾਨੂੰ ਸਾਵਧਾਨ ਕਰ ਰਹੇ ਨੇ, ਕਿਤੇ ਜੇ ਕਿਤੇ ਤੁਸੀਂ ਇਸ ਤਰ੍ਹਾਂ ਤਰਲੇ ਮਿੰਨਤਾਂ ਕਰ ਲਏ ਨਾ, ਸੁਣ ਸਖੀਏ ਇਹ ਭਲੀ ਬੇਨੰਤੀ। ਵੇਖੋ ਤੀਜੇ ਪਾਤਸ਼ਾਹ ਬੇਨਤੀਆਂ ਕਰ ਰਹੇ ਸਾਨੂੰ, ਕਿਤੇ ਬੜੀ ਚੰਗੀ ਬੇਨਤੀ ਕਰ ਰਿਹਾ ਤੁਹਾਨੂੰ ਮੈਂ, ਸੁਣ ਸਖੀਏ, ਆਪਾਂ ਨੂੰ ਸਖੀਏ ਕਹਿ ਰਹੇ, ਸੁਣ ਸਖੀਏ ਇਹ ਭਲੀ ਬੇਨੰਤੀ, ਇਹ ਮਤਾਂਤ ਪਕਾਈ ਹੈ। ਕਹਿੰਦੇ ਇਹ ਤੁਸੀਂ ਨਾ ਮੰਤਰ ਪਕਾ ਲਓ, ਪਕਾਉਣਾ ਹੁੰਦਾ ਵਾ ਦ੍ਰਿੜ ਕਰ ਲੈਣਾ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਕਹੋ ਨਾਨਕ ਗੁਰਮੰਤਰ। ਹੁਣ ਅੱਗੇ ਦੱਸਿਆ ਵੀ ਕਿੱਦਾਂ ਹੋਣਾ ਏ, ਇਹ ਮਤਾਂਤ ਪਕਾਉਣਾ ਕਿੱਦਾਂ, ਤੁਸੀਂ ਮਤਾ, ਇਹ ਮਤਾ ਪਾਸ ਕਰ ਲਓ ਆਪਣੇ ਮਨ ਦੇ ਵਿੱਚ ਕਿ ਸਹਿ ਸੁਭਾਏ ਉਪਾ ਉਪਾਦ ਰਹਿਤ ਗਤ। ਇਹਨੂੰ ਸਾਵਧਾਨ ਕਹਿੰਦੇ ਨੇ, ਸਹਿਜ ਸੁਭਾਏ, ਸਹਿਜ ਹੁੰਦਾ ਵਾ ਚੌਥੇ ਪਦ 'ਚ ਜਾ ਕੇ, ਮਾਇਆ ਤੋਂ ਰਹਿ ਧੋ ਕੇ, ਫੁਰਨਿਆਂ ਤੋਂ ਰਹਿ ਧੋ ਕੇ ਜਪਣਾ ਵਾ। ਕਿਤੇ ਗੀਤ ਗੋਬਿੰਦ ਗਾਈਏ,

ਹੋਵੇ। ਸਤਿਗੁਰਾਂ ਨੇ ਕਿੰਨੀ ਜਲਦੀ ਬਖਸ਼ਿਸ਼ ਕੀਤੀ। ਆਪਾਂ ਸਮਝ ਗਏ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਉਹਨੂੰ ਕਿਹਾ ਵਾਹਿਗੁਰੂ। ਤੇ ਇਹਨੇ ਮਨ ਨੂੰ ਜੋੜ ਕੇ ਤੁਸੀਂ ਇਹ ਦੁੱਖ ਸੁਣਾਇਆ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੇ ਵਧੀਆ ਖੱਟੀ ਖੱਟ ਲਈ। ਤੌਬੇ ਦੇ ਨੀਕੀ ਖਟਾਨੀ ਜੀ ਕੀ ਏਕੇ ਹੀ ਪੈ ਮਨ। ਵਾਹਿਗੁਰੂ ਨੇ ਮੰਨ ਲਿਆ, ਫਿਰ ਮੰਨ ਕੇ ਫਿਰ ਨਾਮ ਆ ਜਿਹੜਾ ਤੁਸੀਂ ਜਪ ਰਹੇ ਹੋ ਕਿਰਤਮ ਨਾਮ ਕਹਿੰਦੇ ਆ ਸਿਮਰਨ, ਫਿਰ ਕੀ ਕਰਦਾ ਜਦੋਂ ਤੁਸੀਂ ਇਹ ਦੁੱਖ ਸੁਣਾਉਂਦੇ ਹੋ ਤਰਲੇ ਕਰਦੇ ਹੋ, ਉਹ ਤੁਹਾਡੇ ਮਨ ਨੂੰ ਨਿਰਮਲ ਕਰ ਦਿੰਦਾ। ਕੀ ਕਰਦਾ ਜੀ? ਮਨ ਨੂੰ ਨਿਰਮਲ ਕਰ ਦਿੰਦਾ ਵਾ, ਆਪਣੇ ਨਾਮ ਨਾਲ ਹੀ ਧੋ ਦਿੰਦਾ ਜਿਹੜਾ ਤੁਸੀਂ ਮਨ ਕਰਕੇ ਜਪ ਰਹੇ ਹੋ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਤੇ ਫਿਰ ਕੀ ਹੋਇਆ ਜੀ? ਅੰਮ੍ਰਿਤ ਨਾਮ ਨਾਮ ਪ੍ਰਗਟ ਹੋ ਜਾਂਦਾ। ਉਹਨੂੰ ਲਿਖਿਆ ਅੰਮ੍ਰਿਤ ਨਾਮ ਨਿਰਮੋਲਕ ਹੀਰਾ। ਆ ਗੁਰਮੰਤਰ ਜਪਣ ਨਾਲ ਮਨ ਦਾ ਮੰਤਰ ਪ੍ਰਗਟ ਹੋ ਜਾਂਦਾ। ਗੁਰ ਕਾ ਮੰਤਰ ਜਪਣ ਨਾਲ ਕੀ ਹੁੰਦਾ ਜੀ? ਮਨ ਦਾ ਗੁਰੂ ਦਾ ਮੰਤਰ ਗੁਰਮੰਤਰ ਇਹ ਰਸਨਾ ਨਾਲ ਜਪਣਾ, ਇਹਦੇ ਨਾਲ ਮਨ ਨਿਰਮਲ ਹੋ ਜਾਣਾ ਤੇ ਮਨ ਨੂੰ ਉਹਦਾ ਮੰਤਰ ਮਿਲ ਜਾਣਾ ਜਿਹਦੇ ਨਾਲ ਉਹ ਜਨਮ ਸਮੇਂ ਲਈ ਟੁੱਟ ਗਈ ਸੀ। ਅੰਮ੍ਰਿਤ ਨਾਮ ਗਿਆ ਉਹਨੂੰ ਅੰਦਰੋਂ ਪ੍ਰਗਟ ਹੋ ਗਿਆ। ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਅੰਦਰੋਂ ਸੁਣਨ ਲੱਗ ਪਿਆ। ਪਰ ਹੋਇਆ ਇੱਦਾਂ ਜਦੋਂ ਤੁਸੀਂ ਫਿਰ ਆ ਉੱਦਮ ਦੇ